0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਹਾਰ ਦੇ ਰਹੀ ਤੂੰ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

0: ਵਾ ਸੁਣਿਆ ਉਸ ਵਿੱਚ ਇਹ ਮਸਲਾ ਜਾਓ ਇਧਰ ਉਧਰ ਤੇ ਆਓ ਆਰੀ ਐਡਵਾਈਜ਼ਰ ਮਾਮੂਲੀ ਸਮਝਣ ਤੁਹਾਨੂੰ ਨਵਰਿਆਂ ਤੋਂ ਵੀਜ਼ਾ 46 89 90 62 41 ਸਕਿੱਲ ਅਸੈਸਮੈਂਟ ਵੀਜ਼ਾ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਇਮੀਗ੍ਰੇਸ਼ਨ ਲਈ ਐਕਸਪਰਟ ਗਾਈਡੈਂਸ ਦੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ ਕਾਲ 02906316118 ਐਰਾਮੈਟਾ ਅਤੇ ਨਿਊ ਦਿੱਲੀ ਐਡਵਾਈਜ਼ਰ
1: ਦਿਨ ਭਰ ਦੇ ਕੰਮਾਂ 'ਚ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਿੰਦਗੀ ਤੋਂ ਚਾਹੇ ਜਿੱਤਿਆ ਜਾਵੇ ਵਰਲਡ ਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਦੀ ਤੇ ਸਰ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਫੀਸਾਂ ਨਾਲ ਸਤੋਰੂ ਜਿਵੇਂ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਹੁਣ ਬਹੁਤ ਆਸਾਨ ਹੈ ਆਈ ਵਰਲਡ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ
2: Hi, my name is Samir Bhai from Nepal. I'm coming

0: ਆ ਗਿਆ ਨਾ ਫਿਰ ਕਿਹੜਾ ਰੇਡੀਓ?
1: ਰੇਡੀਓ ਹਾਂਜੀ 7 AM ਆਪਣਾ ਰੇਡੀਓ ਸਟੇਸ਼ਨ।
2: ਦੀਵਾਲੀ ਗਾਤੇ ਹੋ ਤੋ ਚਲੋ ਸ਼ਾਨ ਕੇ ਜ਼ਾਇਕੇ ਲਗਾਏ ਇਸੇ ਚਾਰ ਅੰਕ ਰਿਵਾਜ ਅੰਗ ਖਾਸ ਸਵਾਦ ਦੀਵਾਲੀ ਕਾ ਖਾਸ ਖੇਮਰਾਰ ਇਥਾਰੀ ਕੋ ਬਾਈ ਖਾਸ ਖਾਨ ਕੇ ਵਿੱਚ ਬਿਰਯਾਨੀ ਚਨਾ ਮਸਾ ਪਾਲਕ ਕਿਚਨ ਕੇ ਦਾਲ ਮਸਾ ਮਸਾਲਾ ਹੀਰੋ ਮਸਾ ਰੇਂਜ ਕੇ ਸਾਥ ਇਸ ਵਾਲੀ ਖੁਸ਼ੀਆਂ ਬਨ ਔਰ ਵੀ ਸ਼ਾਨ ਕੇ ਸਾਥ।

ਤੁਸੀਂ ਸੁਣ ਰਹੇ ਸੀਗੇ ਰੇਲ ਬਾਈਕ ਭਾਰਦਵਾਜ, ਵੈਲਕਮ ਬੈਕ ਟੂ ਹਾਂਜੀ ਮੈਲਵਾ ਬਿਊਟੀਫੁਲ ਬਿਊਟੀਫੁਲ ਘੈਂਟ ਯਾ ਸ਼ੋ ਕੀ ਅੱਜ ਹੈ ਫਰਾਈਡੇ ਹੁੰਦਾ ਖਾੜਾ ਗੋਡ ਫਰਾਈਡੇ ਆਓ ਕਰ ਮੌਜਾ ਸ਼ੋਜਾ ਲਾਸਟ ਲਾਈਨ ਸੁਣ ਲੋ ਗਾਣੇ।

ਸੋਹਣੀਏ ਬਣੀ ਗਿੱਧਿਆਂ ਦੀ ਦੇਵੀ ਸੂਸ ਵੀ ਸਾਹਿਬ ਲਿਖਿਆ ਵੀ ਲਵ ਯੂ ਦੇ ਸਾਹਿਬ ਐਂਡ ਵੀ ਆਲ ਆਲ ਆਲ ਆਫ ਅਰੋਤੇ ਤੋ ਜੋ ਵੀ ਸੈਂ ਸੁਣਤੇ ਰਹੇ ਸੋ ਮਚ ਤੇ ਆਜਾ ਕਰਨ ਫਿਡੇ ਨੂੰ ਹੋਰ ਫਨ ਲਈ ਸਾਡੇ ਨਾਲ ਜੁੜ ਸਕੇ।

0: ਮਸਤੀ ਐਂਡ ਖਰੀ ਸ਼ੁੱਧ 100% ਮਸਤੀ। ਉਹ ਮਸਤੀ ਅਸੀਂ ਕਿੱਦਾਂ ਕਰਨੀ? ਉਹ ਮਸਤੀ ਅਸੀਂ ਚੁਟਕਲਿਆਂ 'ਚ ਵੀ ਕਰ ਸਕਦੇ ਹਾਂ, ਉਹ ਮਸਤੀ ਅਸੀਂ ਇੱਕ ਦੂਸਰੇ ਨਾਲ ਮਜ਼ਾਕ ਕਰਕੇ ਵੀ ਕਰ ਸਕਦੇ ਹਾਂ, ਉਹ ਮਸਤੀ ਅਸੀਂ ਗਾਣੇ ਸੁਣਾ ਕੇ ਵੀ ਕਰ ਸਕਦੇ ਹਾਂ, ਉਹ ਮਸਤੀ ਅਸੀਂ ਬੁਝਾਰਤਾਂ ਵੀ ਸੁਣਾ ਕੇ ਕਰ ਸਕਦੇ ਹਾਂ। ਵਟ ਐਵਰ ਟਿਕਲ ਯੋਰ ਫੈਂਸੀ, ਆਲਰਾਈਟ, ਜੋ ਵੀ ਤੁਹਾਨੂੰ ਵਧੀਆ ਲੱਗਦਾ। ਪਰ ਹਾਂ, ਸਿਰਫ ਔਰ ਸਿਰਫ ਇੱਕ ਇਤਜ਼ਾ ਸਾਡੀ ਹੁੰਦੀ ਹੈ ਕਿ ਸਿਰਫ ਸੁਣਿਓ ਸੁਣਾਇਓ ਕਹਿਓ ਕਹਾਇਓ ਉਹੀ ਜੋ ਸਾਰਿਆਂ ਦੇ ਵਿੱਚ ਸਾਰੇ ਪਰਿਵਾਰ ਦੇ ਵਿੱਚ ਬਹਿ ਕੇ ਅਸੀਂ ਸੁਣ ਸਕੀਏ ਸੁਣਾ ਸਕੀਏ ਸਾਰਿਆਂ ਨੂੰ। ਕਿਸੇ ਨੂੰ ਵੀ ਯੂਨੋ ਇਹ ਨਾ ਪ੍ਰਟੈਂਡ ਕਰਨਾ ਪਵੇ ਕਿ ਮੈਂ ਤਾਂ ਸੁਣਿਆ ਹੀ ਨਹੀਂ ਕੀ ਕਿਹਾ ਸੀਗਾ, ਇਹ ਕੀ ਹੋਇਆ, ਜਾਂ ਨਿਆਣੇ ਦੇ ਕੰਨਾਂ 'ਤੇ ਹੱਥ ਰੱਖੋ ਜਾਂ ਰੇਡੀਓ ਬੰਦ ਕਰੋ, ਇੱਦਾਂ ਇੱਦਾਂ ਦੀ ਸਿਚੁਏਸ਼ਨ ਨਾ ਆਵੇ। ਹਾਂ, ਬਸ ਇੱਕ ਜਿਹੜਾ ਨਾ ਇੱਕ ਹੈਲਦੀ ਮਾਹੌਲ ਚਾਲ ਹੋਵੇ ਪਰਿਵਾਰ ਦੇ ਵਿੱਚ ਬਹਿ ਕੇ ਗੱਲਾਂ ਬਾਤਾਂ ਕਰਨ ਦਾ, ਹੱਸਣ ਦਾ, ਹਸਾਉਣ ਦਾ। ਅਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਪਰਿਵਾਰ ਦੇ ਵਿੱਚ, ਯੂਨੋ ਸਾਰਿਆਂ ਨੂੰ ਪਤਾ ਕਿ ਜਦੋਂ ਅਸੀਂ ਇਕੱਠੇ ਬਹਿ ਕੇ ਹੱਸਦੇ ਬੋਲਦੇ ਹਾਂ ਮਸਤੀ ਕਰਦੇ ਹਾਂ ਉਦੋਂ ਜ਼ਿਆਦਾ ਇੰਜੋਏ ਕਰਦੇ ਹਾਂ ਰਾਦਰ ਦੈਨ ਸਿਰਫ ਆਪਣੇ ਆਪਣੇ ਘਰ ਦੇ ਵਿੱਚ। ਸੋ ਅੱਜ ਦੀ ਜਿਹੜੀ ਮਸਤੀ ਹੈ ਨਾ, ਹਾਂ ਮੈਂ ਕੀ ਦੱਸਾਂ, ਮੈਂ ਸ਼ੁਰੂ ਕਰਨੀ ਹੈ ਕਿਹਦੇ ਤੋਂ?
1: ਗੰਜੀ
0: ਖੁਰਕੂ ਲਹੂ ਕੱਢੂ,
1: ਸਹੀ ਹੈ ਕਿ ਨਹੀਂ?
0: ਯੈਸ,
1: ਠੀਕ ਹੈ, ਮੈਂ ਵੀ ਐਨਕਾਂ ਲਾ ਲਈਆਂ ਤੇ ਜੀ ਆ ਜਾਓ ਸਾਰੇ, ਫਿਰ ਆਪਾਂ ਸਟਾਰਟਿੰਗ ਕਰਨੀ ਹੈ। ਜਿਸ ਤਰ੍ਹਾਂ ਸਾਨੂੰ ਨੂਨੀਆ ਜੀ ਨੇ ਕਿਹਾ ਕਿ ਤੁਸੀਂ ਫੋਨ ਵੀ ਕਰਨੇ ਆ ਸਾਨੂੰ 044-777-1674 ਤੇ, ਸਾਨੂੰ ਕਹਾਣੀਆਂ ਨਹੀਂ ਸੁਣਾਉਣੀਆਂ, ਉਹ ਸਿਰਫ ਸਾਨੂੰ ਰਣਜੋਤ ਸਿੰਘ ਜੀ ਸੁਣਾਉਂਦੇ ਨੇ, ਪਰ ਸਾਨੂੰ ਗਾਣੇ ਸ਼ਾਣੇ ਸੁਣਾਓ ਯਾਰ, ਕਵਿਤਾਵਾਂ ਸੁਣਾਓ, ਵਧੀਆ ਵਧੀਆ ਆਪਣੀ ਲਿਖੀ ਕਿਸੇ ਹੋਰ ਦੀ ਲਿਖੀ ਤੁਹਾਨੂੰ ਵੀ ਸੁਣਾਵਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਜੋ ਆਪਾਂ ਦੁਬਾਰਾ ਤੋਂ ਰੀ ਹੈ ਨਾ ਰੀਬਰਥ ਹੋਇਆ
0: ਥੋੜਾ ਕੁ ਟਾਈਮ, ਯੂਨੋ ਵਾਲਾ ਸਿਸਟਮ ਥੋੜਾ ਆਫ ਸੀਗਾ, ਬਿਕਾਜ਼ ਆਈ ਵਾਜ਼ ਆਫ, ਮੈਂ ਛੁੱਟੀਆਂ ਤੇ ਸੀ।
1: ਓਕੇ, ਯਾ
0: ਮੈਂ ਕੀ ਕਰਾਂ, ਮੈਂ ਮੇਰੇ ਛੁੱਟੀਆਂ ਤੋਂ ਆ ਕੇ ਦਿਲ ਨਹੀਂ ਭਰਿਆ, ਮੈਂ ਸੋਚਦੀ ਮੈਂ ਫੇਰ ਇੱਕ ਛੁੱਟੀਆਂ ਲੈ ਲਾਂ।
1: ਨਹੀਂ ਨਹੀਂ ਨਹੀਂ, ਹਮ ਤੋ ਨਹੀਂ ਜਾਣਗੇ, ਰਿਟਰਨ ਆਫ ਗੰਜੀ, ਬਦਲਾ ਗੰਜੀ ਦਾ, ਗੰਜੀ 2, ਜੋ ਤੁਹਾਨੂੰ ਅੱਛਾ ਲੱਗੇ ਉਹ ਵਾਲਾ ਸੈਗਮੈਂਟ ਸ਼ੁਰੂ ਕਰਨ ਲੱਗੇ ਜੀ, ਗੰਜੀ ਖੁਰਕੂ
0: ਲਹੂ ਕੱਢੂ।
1: ਬਿਲਕੁਲ ਜੀ ਬਿਲਕੁਲ, ਤੇ ਇਹਦੇ ਅੰਦਰ ਜਿਹੜੇ ਅੱਜ ਪਹਿਲੀ ਵਾਰੀ ਜੇ ਜੁੜ ਰਹੇ ਨੇ, ਉਹਦੇ ਅੰਦਰ ਇਹ ਹੁੰਦਾ ਕਿ ਇੱਕ ਪਰਸਨੈਲਿਟੀ ਹੈ, ਇੱਕ ਸੈਲੀਬ੍ਰਿਟੀ ਹੈ ਜੋ ਨੂਨੀਆ ਜੀ ਨੇ ਮਾਇੰਡ 'ਚ ਸੋਚੀ ਹੋਈ ਹੈ, ਆਪਣੇ ਆਈਪੈਡ 'ਤੇ ਸਮੇਟ ਕੇ ਰੱਖੀ ਹੋਈ ਹੈ, ਤੇ ਅਸੀਂ ਸਾਰਿਆਂ ਨੇ ਰਲ ਕੇ ਬੁੱਝਣੀ ਹੈ। 10 ਸਵਾਲ ਪੁੱਛ ਸਕਦੇ ਹਾਂ ਆਪਾਂ, ਤੇ ਫਿਰ ਉਹ ਸਵਾਲਾਂ ਨੂੰ ਪੁੱਛਣ ਤੋਂ ਬਾਅਦ ਜੋ ਆਪਾਂ ਉਸਦਾ ਡਿਸਕੋਰਸ ਕਰਾਂਗੇ, ਜਿਸ ਹਿਸਾਬ ਨਾਲ ਆਪਾਂ ਉਹਨੂੰ ਕੱਟਾਂਗੇ ਛੱਟਾਂਗੇ, ਤਾਂ ਸਾਨੂੰ ਪਤਾ ਲੱਗੇਗਾ ਕਿ ਇਹ ਜਿਹੜਾ ਜਿਨ੍ਹਾਂ ਨੇ ਪਰਸਨੈਲਿਟੀ ਪਾਈ ਹੈ ਉਹਦਾ ਨਾਮ ਧਰਮਿੰਦਰ ਹੈ ਜਾਂ ਰਜਿੰਦਰ ਹੈ ਜਾਂ ਸ਼ਕਤੀ ਕਪੂਰ ਹੈ ਜਾਂ ਹੇਮਾ ਮਾਲਿਨੀ ਹੈ।
0: ਕਾਦਰ ਖਾਨ ਕਿਉਂ ਪਿੱਛੇ ਛੱਡ?
1: ਕਾਦਰ ਖਾਨ ਹੋ ਸਕਦਾ, ਜੌਨੀ ਲਿਵਰ ਹੋ ਸਕਦਾ, ਜਾਂ ਫਿਰ ਵੈਲ ਸੈਫ ਵੀ ਹੋ ਸਕਦਾ ਗਾਇਸ, ਜੋ ਵੀ ਹੋਏਗਾ,
0: ਦੈਟ ਵਾਸ ਪ੍ਰੀਟੀ ਕਲੋਸ,
1: ਜੋ ਵੀ ਹੋਏਗਾ ਅਸੀਂ ਬੁੱਝਾਂਗੇ। ਸੋ ਪਹਿਲਾ ਸਵਾਲ ਹਮੇਸ਼ਾ ਇਸ ਤਰ੍ਹਾਂ ਮੈਂ ਸ਼ੁਰੂ ਕਰਦਾ
0: ਜੀ,
1: ਤੇ ਪਹਿਲਾ ਸਵਾਲ ਹੈ ਜੀ, ਕਿਆ ਇਹ ਇੱਕ ਮਰਦ ਹੈ?
0: ਨਹੀਂ
1: ਹੈ। ਸੋ ਹਮਾਰੀ ਹੇਮਾ ਮਾਲਿਨੀ ਫਰੋਮ ਮੀਸ਼ੋ, ਉਹਨਾਂ ਦੱਸਦਾ ਕਿ ਪਹਿਲਾ ਸਵਾਲ ਡਨ ਹੈ ਜੀ, ਇੱਕ ਔਰਤ ਹੈ ਜੀ, ਇੱਕੋ ਸਵਾਲ ਹੋਇਆ, ਤੇ ਸਾਨੂੰ ਫਿਰ ਤੁਸੀਂ ਅਗਲੇ ਜਿੰਨੇ ਵੀ ਹੈਗੇ ਨੇ ਹੈ ਨਾ ਕੁਐਸਚਨ ਪੁੱਛ ਸਕਦੇ ਹੋ, ਤੁਹਾਡੇ ਕੋਲ ਟਾਈਮ ਹੈ, ਤੇ ਤਦ ਤੱਕ ਆਪਾਂ ਖੁਦ ਵੀ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ। ਤੇ ਕੀ ਹੋਇਆ ਜੀ ਇਸ ਹਫ਼ਤੇ ਬੈਸਟ ਨੂਨੀਆ ਜੀ?
0: ਬੈਸਟ ਕੀ ਹੋਇਆ ਇਸ ਹਫ਼ਤੇ?
1: ਵਾਹ, ਕੋਈ ਨੀ, ਸਭ ਠੀਕ ਹੋਏਗਾ।
0: ਅੱਜ ਮੈਂ ਡਰ ਗਈ, ਫਰਾਈਡੇ ਥਰਸਡੇ ਮਾਰਨਿੰਗ ਨਾ ਜਦੋਂ ਮੈਂ ਇੱਕ ਬਿਨ ਦੇ ਬਾਹਰ ਦੇਖਿਆ ਲੇਬਲ ਲੱਗਿਆ ਹੋਇਆ, ਅੱਜ ਇਹਨਾਂ ਨੇ ਬਿਨ ਨਹੀਂ ਲੈ ਕੇ ਜਾਣਾ, ਕੋਈ ਕਾਰਨਾਮਾ ਕਰ ਗਿਆ, ਪਰ ਉਹ ਬਿਨ ਲੈ ਗਏ।
1: ਵਾਓ, ਬੰਦੇ ਛੋਟੇ ਛੋਟੇ ਖੁਸ਼ੀ ਗਾਇਸ,
0: ਆਈ ਆਸਕ ਮਾਈ ਨੈਕਸਟ ਡੋਰ ਨੇਬਰ, ਆਈ ਸੈਡ ਡਿਡ ਯੂ ਹੈਪਨ ਦੈਟ ਨੋਟਿਸ, ਸ਼ੀ ਸੇ ਯੇ ਇਟਸ ਜਸਟ ਅ ਰਿਵਿਊ ਥਿੰਗ, ਆਈ ਸੈਡ ਆਲਰਾਈਟ, ਸੋ ਦੇ ਗੋਇੰਗ ਟੂ ਟੇਕ ਇਟ, ਸ਼ੀ ਸੇ ਯੇ ਦੇ ਵਿਲ ਟੇਕ ਇਟ, ਓਕੇ,
1: ਅੱਛਾ, ਗੁੱਡ ਗੁੱਡ ਗੁੱਡ। ਅੱਛਾ ਨਹੀਂ, ਇਹ ਵੈਸੇ ਨਾ ਆਪ ਬਿਨ ਦੇਖੋ ਕੀ ਬਾਤ ਹੈ, ਬਿਨ ਬਿਨ ਹੋ ਗਿਆ ਸਾਡਾ ਦੋਨਾਂ ਦਾ,
0: ਬਿਨ ਬਿਨਾ ਬਿਨ ਬਿਨ ਦਿਨ ਆ ਦਿਨ ਦਿਨ।
1: ਮੈਂ ਇਨਫੈਕਟ ਇਹੀ ਸੋਚ ਰਿਹਾ ਸੀਗਾ ਕਿ ਮੈਂ ਸਾਡੇ ਜਾਂਦਾ ਮੰਗਲਵਾਰ ਨੂੰ, ਮੰਗਲਵਾਰ ਜਾਂਦਾ, ਬੁੱਧਵਾਰ ਜਾਂਦਾ, ਆਹ ਬਸ ਆਹੀ ਹਰਕਤ ਹੈ ਮੇਰੀ, ਮੈਂ ਦੱਸਦਾ ਕਿਉਂ, ਕਿਉਂਕਿ ਮੈਨੂੰ ਯਾਦ ਨਹੀਂ ਰਿਹਾ ਕਦੋਂ ਜਾਂਦਾ, ਤੇ ਮੈਂ ਆਰਾਮ ਨਾਲ ਬਾਹਰ ਨਿਕਲਿਆ ਤੇ ਮੈਂ ਦੇਖਿਆ ਆਸੇ ਪਾਸੇ ਬਿਨ ਬਿਨ ਬਿਨ, ਮੈਂ ਕਿਹਾ ਮੇਰਾ ਬਿਨ ਬਾਹਰ ਨਹੀਂ ਤੇਰੇ ਬਿਨ, ਇਕੱਲੇ ਰਹਿ ਗਏ, ਥੱਕ ਕੇ ਰਹਿ ਗਿਆ, ਕਾਗਜ਼ਾਂ ਤੇ ਲਿਖੇ ਤੇ ਸਿਰਨਾਵੇ ਰਹਿ ਗਏ, ਮਾਸਟਰ ਸਲੀਮ ਜਿੰਦਾਬਾਦ, ਮਾਸਟਰ ਸਲੀਮ ਜਿੰਦਾਬਾਦ ਗਾਇਸ, ਤੇ ਮੈਂ ਕਿਹਾ ਚਲੋ ਹੁਣ ਤੇ ਹਾਰ ਗਿਆ। ਮੈਂ ਉੱਠਿਆ ਵੀ, ਮਤਲਬ ਜਿਹੜਾ ਮੇਰਾ ਯੂਜੁਅਲ ਟਾਈਮ ਹੈ ਨਾ ਕਿ 10:30 ਵਜੇ ਉੱਠਿਆ, ਇਸ ਤਰ੍ਹਾਂ ਹਨਾ ਅੱਖ ਚੋਂ ਗਿੱਦ ਜੇ ਕੱਢ ਰਿਹਾ ਤੇ ਮੈਂ ਦੇਖਿਆ ਮੈਂ ਗੱਲਾਂ
0: ਮੈਨੂੰ ਨਹੀਂ ਕੱਢਿਆ
1: ਕ੍ਰਿਸ਼ਨਾ ਫਿਰ ਆਈ ਵਾਜ਼ ਲਾਈਕ ਚਲ ਠੀਕ ਹੈ ਇੰਨਾ ਥੋੜਾ ਨਾ ਗੰਦ ਪਾਈਦਾ ਆਪਾਂ ਬਟ ਫਿਰ ਮੈਨੂੰ ਸੀਗਾ ਕਿ ਜਦੋਂ ਘਰੇ ਪਤਾ ਲੱਗੇਗਾ ਕਿ ਇਸ ਨਾਮਕੂਲ ਨੋਟ ਸੋ ਕੂਲ ਆਦਮੀ ਤੋਂ ਬਿਨ ਬਾਹਰ ਨਹੀਂ ਨਿਕਲ

0: ਆ ਇਹਨੂੰ ਸ਼ਰਮ ਨੀ ਆਈ
1: ਸ਼ਰਮ ਨੀ ਆਈ
0: ਮੈਂ ਉਸੇ ਟਾਈਮ ਦੇਖਿਆ ਬਿਨ ਵਾਲਾ ਟਰੱਕ ਮੇਰੇ ਤਰ੍ਹਾਂ ਹੀ ਉੱਠਿਆ ਹੋਣਾ ਉਹ ਮੈਂ ਅਜੇ ਸੋਚ ਹੀ ਰਿਹਾ ਮੇਰੇ ਸਾਹਮਣੇ ਆਇਆ ਮੈਂ ਕਿਹਾ ਰੁਕ ਜਾ ਲੈ ਕੇ ਜਾ ਇਨ ਫੈਕਟ ਹੀ ਵਾਸ ਸੋ ਕਾਈਂਡ ਮੈਂ ਕਿਹਾ ਇੱਕ ਮਿੰਟ ਮੈਂ ਕਿਹਾ ਇਫ ਯੂ ਡੋਂਟ ਮਾਈਂਡ ਮੈਂ ਕਿਹਾ ਅੰਦਰ ਵੀ ਹੈ ਯਾ ਯੂ ਡੂ ਵਾਟ ਐਵਰ ਯੂ ਡੂ ਮੈਂ ਕਿਹਾ ਹਾਂ ਤੂੰ ਮੈਂ ਕਿਹਾ ਕਲਬ ਮੇਰੇ ਤੇ ਕੋਈ ਗੱਲ ਨਹੀਂ ਭਰਾ ਮੈਂ ਸਮਾਨ ਲੈ ਕੇ ਆ ਰਿਹਾ ਮੈਂ ਐਕਸਟਰਾ ਬਿਨ ਵਿੱਚ ਕਾ ਦਿੱਤਾ ਸਗੋਂ ਮੇਰੇ 20 on 10 ਹੋ ਗਏ
1: ਆਏ ਹਾਏ
0: ਕੀ ਬਾਤ ਹੈ
1: ਫਿਰ ਦੂਸਰੀ ਲਾਈਨ ਚ ਜਾਂਦੇ ਨੇ ਮੈਂ ਦੇਖਿਆ ਯਾਰ ਇੱਧਰ ਵਾਲੀ ਲਾਈਨ ਚੋਂ ਚਲੇ ਗਏ ਨੇ ਪਰ ਦੂਜੀ ਵਾਲੀ ਲਾਈਨ ਦੇ ਹਲੇ ਪਏ ਨੇ ਮੈਂ ਵੀਲ ਭਜਾਇਆ ਆਪਣਾ ਧੂਮ ਧੂਮ ਦੂਜੇ ਵਾਲੇ ਪਾਸੇ ਲਿਜਾ ਕੇ ਖੜਾ ਕੀਤਾ
0: ਮੈਨੂੰ ਰੋਕ ਤੇ ਲਿਆ ਕਹਿੰਦਾ ਬੇਵਕੂਫ ਗਵਾਰ ਆਦਮੀ ਜਾਹਿਲ ਕਹਿੰਦਾ ਉੱਥੇ ਆ ਕੇ ਲੈ ਮੈਂ ਹੁਣ ਤੇਰੇ ਮਗਰ ਥੋੜਾ ਆਉਂਗਾ ਤੇਰੇ ਘਰ ਮੈਂ ਠੀਕ ਹੈ ਬਈ ਸਿੰਪਲ ਆ ਵੱਡੀ ਗੱਲ ਹੈ ਕਹਿੰਦਾ ਅੱਧਾ ਰਾਤ ਤੂੰ ਆਈ ਗਿਆ ਕੈਰੋਲਿਨ ਸਪ੍ਰਿੰਗਸ ਮਗਰ ਹੀ ਆ ਜਾ ਘੰਟੇ ਡੇਢ ਤੱਕ ਆਪਾਂ ਦੇ ਦੇਣਾ ਸਾਰਾ ਕੁਛ ਸੋ ਕੋਈ ਇੰਨੀ ਕੋਈ ਰੌਲੇ ਵਾਲੀ ਗੱਲ ਨਹੀਂ ਹੈ ਠੀਕ ਹੈ ਬਈ ਜੇ ਕੋਈ ਰੌਲੇ ਵਾਲੀ ਗੱਲ ਨਹੀਂ ਹੈ ਤਾਂ ਗ੍ਰੇਟ ਗੱਲ ਹੈ
1: ਰੌਲਾ ਰੱਪਾ ਹੈ ਹੀ ਨਹੀਂ ਹੈ
0: ਹਾਂ ਤੇ ਹੁਣ ਗੰਜੀਵਾਲ ਜੇ ਆਪਾਂ ਰੁਖ ਕਰੀਏ ਤੇ ਗਾਇਸ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਦੱਸਦਾ ਗੰਜੀ ਆਪਾਂ ਸ਼ੁਰੂ ਕਰ ਚੁੱਕੇ ਹਾਂ ਤੇ ਪਹਿਲਾ ਸਵਾਲ ਹੀ ਹੋਇਆ ਕਿ ਇਹ ਲੇਡੀਜ਼ ਹੈ ਜੀ ਜਿਹੜੀ ਗੰਜੀ ਨਹੀਂ ਮਤਲਬ ਜਿਹੜੀ ਇਹਨਾਂ ਨੇ ਅੱਜ ਸੈਲੀਬ੍ਰਿਟੀ ਪਾਈ ਆ
1: ਮੇਰੇ ਦਿਮਾਗ ਦੀ ਖੁਰਾਪਾਤ
0: ਹਾਂ ਉਹ ਲੇਡੀਜ਼ ਹੈ ਤੇ ਸਾਡੇ ਕੋਲ ਜਿਹੜਾ ਨੈਕਸਟ ਕੁਐਸਚਨ ਆ ਗਿਆ ਹੈ ਜੀ ਉਹ ਕੰਵਲਜੀਤ ਜੀ ਨੇ ਪੁੱਛ ਲਿੱਤਾ ਕਿ ਉਹ ਪਹਿਲੇ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ
1: ਤੇ
0: ਕਹਿੰਦੇ ਨੇ ਮਸਟੀ ਸਟਾਰਟ ਔਨ ਫਰਾਈਡੇ ਵੈਰੀ ਗੁੱਡ
1: ਤੇ
0: ਕਹਿੰਦੇ ਨੇ ਕਿ ਜੀ ਕੀ ਉਹ ਐਕਟਰੈਸ ਹੈ
1: ਯੈਸ
0: ਚਲੋ ਗਾਇਸ ਸਾਨੂੰ ਹੁਣ ਦੋ ਸਵਾਲਾਂ ਤੋਂ ਪਤਾ ਲੱਗ ਗਿਆ ਇੱਕ ਫੀਮੇਲ ਐਕਟਰ ਜਾਂ ਫਿਰ ਆਪਾਂ ਐਕਟਰੈਸ ਕਹਿ ਦਈਏ ਐਕਚੁਅਲੀ ਕਹਿੰਦੇ ਅੱਜ ਕੱਲ੍ਹ ਐਕਟਰੈਸ ਵੀ ਨਹੀਂ ਕਹਿਣਾ ਚਾਹੀਦਾ ਹਾਲੀਵੁੱਡ ਦੇ ਅੰਦਰ ਇਹ ਚੀਜ਼ ਹੋ ਗਿਆ ਹੁਣ ਕਿ ਐਕਟਰੈਸ ਇਜ਼ ਆਲਸੋ ਕੀ ਕਹਿੰਦੇ ਨੇ ਸੈਕਸਿਸਟ ਕਮੈਂਟ ਨੇ ਵੀ
1: ਓਹ ਰੀਲੀ
0: ਹਾਂ ਸੋ ਕਹਿੰਦੇ ਐਕਟਰ ਕੋ ਫੀਮੇਲ ਐਕਟਰ ਕੋ ਇਹ ਚੀਜ਼ ਕਰਦੇ ਆ ਹਾਲੀਵੁੱਡ
1: ਥੋੜੇ ਟਾਈਮ ਤੱਕ ਨਾ ਇਹ ਆ ਜਾਣਾ ਵੀ ਮੰਮੀ ਵੀ ਨਾ ਤੁਹਾਨੂੰ ਉਹ ਕਰਦੇ ਪਏ ਨੇ You should say female partner, female parent.
0: ਹਾਂ ਫੀਮੇਲ ਪੇਰੈਂਟ ਮਾਈ ਫੀਮੇਲ ਪੇਰੈਂਟ ਵੈਸੇ ਮੈਨੂੰ ਕੋਈ ਵੱਡੀ ਗੱਲ ਨਹੀਂ ਹੈ ਨਾ ਨੁਨੀਆ ਜੀ ਮੇਰੇ ਖਿਆਲ ਨਾਲ ਕਾਫੀ ਥਾਵਾਂ ਤੇ ਜਿਹੜੇ ਕੁਛ ਓਵਰਲੀ ਉਹ ਪ੍ਰੋਗਰੈਸ ਕਰ ਗਏ ਨੇ ਲੋਕ ਜਿਨ੍ਹਾਂ ਕੋਲ ਕੁਛ ਹੋਰ ਹੈ ਨਹੀਂ ਹੁਣ ਕਰਨ ਲਈ ਫਸਟ ਵਰਲਡ ਪ੍ਰੋਬਲਮਸ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਉਹ ਸ਼ਾਇਦ ਚੱਲ ਵੀ ਰਿਹਾ ਹੋਵੇ ਵਾਲਾ ਰੁਝਾਨ
1: ਯੂ ਨੈਵਰ ਨੋ
0: ਹੈ ਨਾ ਸੋ ਮਤਲਬ ਟੂ ਈਚ ਇਟਸ ਓਨ ਹੈ ਜੀ ਤੇ ਖੈਰ ਇਹ ਇੱਕ ਫੀਮੇਲ ਐਕਟਰ ਜਾਂ ਫਿਰ ਆਪਾਂ ਐਕਟਰਸ ਕਹਿ ਸਕਦੇ ਹਾਂ ਤੇ ਅਗਲਾ ਸਵਾਲ ਨਵੀਂ ਕੰਬੋਜ ਜੀ ਦਾ ਯਾਰ ਮੈਂ ਖਰਾਬ ਨਹੀਂ ਕਰਨਾ ਚਾਹੁੰਦਾ ਸਵਾਲ
1: ਨਹੀਂ ਮੈਨੂੰ
0: ਪੁੱਛਣਾ ਪਏਗਾ ਅੱਛਾ ਨਵੀਂ ਕੰਬੋਜ ਜੀ ਪੁੱਛਦੇ ਨੇ ਕਿ ਉਹ ਮੇਕਅਪ ਤੋਂ ਬਿਨਾਂ ਵੀ ਸੋਹਣੀ ਲੱਗਦੀ ਹੈ
1: Yes.
0: ਭਾਜੀ ਬਿਊਟੀ ਲਾਈਜ਼ ਇਨ ਦੀ ਆਈ ਔਰ ਬੀਹੋਲਡਰ ਯਾਰ ਨਾਲੇ ਅੱਜਕੱਲ ਮੇਕਅਪ ਦੀ ਤਾਂ ਖੇਡ ਹੀ ਨਹੀਂ ਰਹੀ ਆ ਅੱਜਕੱਲ ਤੋਂ ਕੀ ਆ
1: ਜਿਹੜੇ ਇੰਜੈਕਸ਼ਨ ਲੱਗਦੇ ਨੇ
0: ਹਾਂ ਬਸ ਹੁਣ ਤੇ ਇੰਜੈਕਸ਼ਨਾਂ ਤੇ ਕੰਮ ਆ ਗਿਆ ਹੋਇਆ
1: ਗਲੂਟਾਮੀਨ ਗਲੂਟਾਮੀਨ ਯਾ ਥੀਨ ਸਮਥਿੰਗ ਯੂ ਨੋ ਜਿਹਨੂੰ ਕਹਿੰਦੇ ਕਿ ਤੁਹਾਡੀ ਮਿਲਕੀ ਬਿਊਟੀ ਹੋ ਜਾਂਦੀ ਹੈ
0: ਆਈ ਡੋਨਟ ਨੋ ਆਈ ਬਟ ਮੈਨੂੰ ਇਹ ਪਤਾ ਮੈਂ ਥੋੜੇ ਦਿਨ ਪਹਿਲਾਂ ਇੱਕ ਨਵਾਂ ਟ੍ਰੇਲਰ ਦੇਖਿਆ ਸੈਂਡਰਾ ਬੁੱਲਕ ਆ ਰਹੀ ਸੀਗੀ ਕਿਸੇ ਨਵੀਂ ਫਿਲਮ ਦੇ ਅੰਦਰ ਆਈ ਵਾਸ ਸੋ ਮਤਲਬ ਡਿਸਹਾਰਟਨਡ ਕਿ ਯਾਰ ਸ਼ੀ ਯੂਜ਼ ਟੂ ਲੁੱਕ ਸੋ ਪ੍ਰੀਟੀ ਪਹਿਲਾਂ ਤੇ ਹੁਣ ਮਤਲਬ ਅੱਛਾ ਗੱਲ ਪਤਾ ਕਿ ਇਹ ਲੋਕ ਜੋ ਵੀ ਕਰਾਉਂਦੀਆਂ ਨਾ ਜੇ ਬੰਦੇ ਵੀ ਕਰਾਉਂਦੇ ਇਹ ਸਾਰਿਆਂ ਦੇ ਚਿਹਰੇ ਸੇਮ ਹੋ ਰਹੇ ਆ ਮਤਲਬ ਕੀ ਇੰਜੈਕਸ਼ਨ ਲਗਾ ਰਹੇ ਕਿ ਇੱਕੋ ਪੇਰੈਂਟ ਦੇ ਨਾਲ ਰਲਦੇ ਮਿਲਦੇ ਜੇ ਭੈਣ ਭਰਾ ਜੇ ਇਕੱਠੇ ਹੋਈ ਜਾਂਦੇ ਪਏ ਆ ਹਨਾ ਭਾਵੇਂ ਕੋਰੀਆ ਭਾਵੇਂ ਗੋਰੇ ਆ ਭਾਵੇਂ ਹਨਾ ਇੰਡੀਅਨ ਨੇ ਉਹ ਗੱਲ ਪਿੱਛੇ ਜਾਏ ਨੂੰ ਤੇ ਆਹ ਜਿਸ ਤਰ੍ਹਾਂ ਕੀ ਕਹਿੰਦੇ ਸਿਰਫ ਬਾਂਦਰਾ ਦਾ ਨੀ ਅਲੱਗ ਜਿਹਾ ਫੇਸ ਕੱਟ ਬਣਿਆ ਹੁੰਦਾ ਇੱਧਰ ਫੇਸ ਕੱਟ ਬਣਿਆ ਹੁੰਦਾ ਸਾਰੇ ਇੱਕੋ ਜਿਹੇ ਹੋ ਰਹੇ
1: ਆ ਇਹ ਮੈਨੂੰ ਖਬਰ ਕਿਉਂ ਸੁਣਾਈ
0: ਕਿਉਂਕਿ
1: ਮੈਂ ਆਈ ਵਾਸ ਬਿਗ ਫੈਨ ਆਫ ਜਿਹੜੀ ਸੈਂਡਰਾ ਬੁਲਕ ਦੀ ਮੂਵੀਜ਼ ਆਈ ਸੀ ਨਾ ਮਿਸ ਕੰਜੀਅਲਿਟੀ I love those one.
0: Oh. Yes, guys, I like chick flicks. ਮੈਨੂੰ ਅੱਛੀਆਂ ਲੱਗਦੀਆਂ
1: chick flicks.
0: ਇਹ ਕਹਿੰਦੇ ਆ ਆਹੀ ਕਹਿੰਦੇ ਆ ਮੈਨੂੰ ਪਸੰਦ ਆ ਯਾਰ.
1: She must be older than your mom.
0: ਔਰ easily ਮੇਰੇ ਕੋਲ 97, 98 ਦੀਆਂ ਫਿਲਮਾਂ ਨੇ ਹਨਾ ਇਹ ਵਾਲੀਆਂ.
1: Yes.
0: ਮੈਨੂੰ ਪਰ ਉਹਦੀ ਸਭ ਤੋਂ ਵਧੀਆ ਮੂਵੀ ਪਤਾ ਕਿਹੜੀ ਲੱਗਦੀ ਹੈ ਆਹ The Proposal. ਤੁਸੀਂ ਦੇਖੀ ਆ? ਰੈਨ ਰੇਨਲਡਸ ਤੇ ਸੈਂਡਰਾ ਬੁਲਕ ਦੀ ਮਤਲਬ ਲੇਟਰ ਏਜ ਦੀ ਫਿਲਮ ਹੋ ਗਈ ਪਰ ਬੜੀ ਮਜ਼ੇਦਾਰ ਫਿਲਮ ਹੋ ਗਈ ਉਹਦੀ ਸਟਾਰਟਿੰਗ ਦੀ ਆ ਤੇ ਜੀ ਅਗਲਾ ਸਵਾਲ ਆ ਗਿਆ ਜੀ ਉਹ ਬੜੇ ਸਵਾਲ ਆ ਗਏ ਨੇ ਤੇ ਮੈਂ ਹੁਣ ਤਰੀਕੇ ਜਿਹੇ ਨਾਲ ਖੇਲਦਾ ਰੁਕੋ ਇੱਕ ਮਿੰਟ ਮੈਂ ਉਸ ਹਿਸਾਬ ਨਾਲ ਕਹੂੰਗਾ
1: ਸਵਾਲ ਹੋ ਚੁੱਕੇ ਨੇ
0: ਤਿੰਨ ਹੋ ਚੁੱਕੇ ਨੇ ਤੇ ਪਹਿਲਾ ਸਵਾਲ ਹੈ ਜੀ ਕਿ ਉਹ ਤਿੰਨ ਹੋ ਗਏ ਆ ਨਹੀਂ ਦੋ ਹੋਏ ਆ ਯਾਰ
1: ਫੀਮੇਲ एक्ट्रेस
0: चल मैं तेरी डेट करूंगा
1: and औरत और नहीं नहीं बिना मेकअप तो सोनी लग दी
0: हाँ यार वो तो यार मजाक सी
1: no. मैं क्लू तो दिता ना
0: चलो ठीक है भाई क्लू दिता कि हाँ सोनी एक्ट्रेस है जी
1: yes.
0: बाद चो जज ना करो ए ना हो ना बाद चो जज करो कि यार ये गलत है बलजीत वालिया जी पूछते हैं अगला सवाल कि इज शी स्टिल अलाइव क्या वो हजे भी जिंदा है
1: जी
0: चलो गुड हो गया जी कि चौथा सवाल है जी कि जिंदा एक्ट्रेस से पहुंच चुके हैं जी तो अमृत भैन जी पूछते ने कि क्या वो 80s दी एक्ट्रेस है चलो सो 80s दी एक्ट्रेस नहीं है हुन पर एक मैं गल दसा नोनिया जी बड़े स्मार्ट ने पता लगे कहन कि नहीं 60s दी सी या 70s दी सी हमेशा ऐसा पूछा करो कि 80s तो बाद दे ने इस तरह पूछा करो सवाल होर इजी हो जाता
1: यार यू आर ऑन माय साइड
0: मैं भूल जाना यार
1: मैं नहीं खेलना
0: ते इधर एचएस चंडी जी कहते ने कि हेलो कृष्णा ब्रो एंड वेलकम नुनिया जी नाइस हियरिंग यू बोथ ते कहते अपडेट है कि साढ़े भी रेड बिन का टायर तोड़ गया ट्रक वाला ओहो
1: यार आज जी प्रॉब्लम है ना एक जिदे जिस तन लगे सो तन जाने एक काउंसलर नु फोन करना बिन बदलोना इज अ बिग डील यू हैव टू कॉल देम अगेन एंड अगेन इट्स ओके साडी हमदर्दी थोड़े नाल पूरी पूरी हैगी जी
0: इनफैक्ट मैं जदों मूव कीता जिस घर च ते उथे ग्रीन नहीं सीगा बिन ते सुख नाल जिस घर च मूव कीता उथे दा घर इस तरह सीगा कि भाई बस मतलब मैं ही हां पूरी मतलब इस तरह बस वो की कहंदे आ
1: जंगल है आधी रात
0: जंगल है आधी रात ही है ओ मसाई कि ते उड़ाया ते मैं फिर ओ कंपोस्ट वाली जेडी साइट्स हुंदियां उथे एक दो वारी सुट के आया ते बहुत टाइम लगा काउंसिल नु ऐ कहले कि यार आदमी नु बिन ते दे दो की करेगा सही गल है थोड़ी वैसे गल्ला ही है कि बहुत एफिशिएंट सिस्टम है बहुत एहे होआ जिन्ने स्लो ए लोग ने ना
1: कि नाउ आई मस्ट सेड वन थिंग बिफोर इट यूज्ड टू बी लाइक यू कॉल देम एंड स्ट्रेट वे कम हो जांदा सी
0: अच्छा
1: हुण आई थिंक चेंजिंग बिकॉज़ पॉपुलेशन बढ़ रही है एंड देन एफिशिएंसी ऑफ कोर्स थोड़ी जी नॉट सो एफिशिएंट रह चुकी है
0: हां ये गल है
1: या बट आई हैव एन एक्सपीरियंस जदो व्हेन यू से बिन If not same day, next day.
0: Okay.
1: ए वाली efficiency. पर हुण वो भी देखी है जिथे one of my friend was waiting in a new area. They bought a new home. And then she said she called 5-6 times. दो हफ्तियां बाद बिन आया नवे घर दे विच. And she has nowhere to throw the bins.
0: Okay, ठीक है यार कि ना गंद पा लोगे नवे घर दे अंदर. काउंसल जजमेंट लगाए शर्म नहीं आने लोगों को है तो जी अगला थोड़े लिए जड़ा सवाल आ गया है किन्ने होए अपने चार होए ना
1: चार
0: सवाल हो चुके थे अगला सवाल आंदा है कि वो 90s दी बाद दे एरा दी 90s या 90s दे बाद दे एरा दी है
1: 90s तो बाद दे एरा मतलब
0: 90s मतलब 1990 तो बाद दा काम कर रही है कि नहीं अच्छा 1990 तो बाद काम नहीं कर रही गाइस मतलब कि पुरानी एक्ट्रेस है
1: नो यू कांट से पुरानी
0: अच्छा नहीं हाँ नहीं ओल्ड
1: दैट इज आल्सो ऑफेंसिव
0: विंटेज एक्ट्रेस है वेटरन सॉरी वेटरन विंटेज कहते हैं सॉरी
1: ए वाइन दी बोतल है विंटेज
0: ओह माय गॉड
1: लगे लिमरेटा स्कूटर ਅੱਜਕਲ ਲਿਮਰੇਟਾ ਸਕੂਟਰ ਜਿਹਨੂੰ ਕੋਈ ਕੱਟ ਕੱਖ ਕਵਾਣੀਆਂ ਨਹੀਂ ਸੀ ਰਹਿਣ ਦਾ ਨਾ ਉਹ ਵੀ ਅੱਜ ਕੱਲ੍ਹ ਕਹਿੰਦੇ ਵਿੰਟੇਜ ਆ
0: ਵਿੰਟੇਜ ਉਹ ਬਹੁਤ ਚੱਲਿਆ ਸੀਗਾ ਜਦੋਂ ਤੁਹਾਨੂੰ ਪਤਾ ਨਹੀਂ ਉਹ ਐਰਾ ਧਿਆਨ ਆ ਤੁਸੀਂ ਇੱਥੇ ਹੀ ਰਹਿੰਦੇ ਹੋਵੋਗੇ ਚੇਤਕ ਸਕੂਟਰ ਬਿਲਕੁਲ ਬਾਏ ਬਾਏ ਟਾਟਾ ਹੋ ਗਏ ਸੀਗੇ ਅਖੀਰਲੇ ਦਿਨ ਸੀਗੇ ਉਹਨਾਂ ਦੇ ਮੇਰੇ ਫਾਦਰ ਸਾਹਿਬ ਕੋਲ ਵੀ ਇੱਕ ਸੀਗਾ 9602 ਨੰਬਰ ਸੀ ਜਾਂ ਉਹਦਾ 9608 ਨੰਬਰ ਸੀ ਉਹਦੇ ਤੇ ਰਾਈਡ ਕਰਨਾ ਐਂਡ ਖਾਸ ਕਰ ਜੇ ਸਾਡਾ ਕੋਈ ਸਟਾਫ ਤੋਂ ਮੁੰਡਾ ਆਇਆ ਹੋਵੇ ਮੈਨੂੰ ਸਕੂਲ ਤੋਂ ਲੈਣ ਲਈ ਉਹ ਬਹੁਤ ਮਜ਼ੇਦਾਰ ਹੁੰਦਾ ਸੀ ਕਿਉਂਕਿ ਮੈਂ ਸੀਗਾ 7ਵੀਂ 8ਵੀਂ 'ਚ
1: ਅਤੇ
0: ਉਹ ਸਕੂਟਰ ਸੀਗਾ ਕਿ ਬਸ ਇਸ ਤਰ੍ਹਾਂ ਸੀ ਘਰੋਂ ਦੁਕਾਨ ਤੋਂ ਘਰ ਹੈ ਨਾ ਇੱਦਾਂ ਦਾ ਅਤੇ ਅੱਗੋਂ ਇੱਕ ਆ ਗਿਆ ਉਹ ਵੀ ਲੜਕੇ ਹੈ ਨਾ ਮਤਲਬ ਕਿ 19-20 ਸਾਲ ਦੇ ਕਿ ਲੈ ਬਈ ਲਾ ਲਿਆ ਸਕੂਟਰ ਮਿਲੇ ਉੱਪਰ ਮੈਂ ਲੈ ਵਾਪਸ ਸਕੂਟਰ ਮਿਲਿਆ ਜਿੰਨੀ ਵਾਰੀ ਉਸਦੀ ਕਲੱਚ ਦੀ ਤਾਰ ਮੈਂ ਖਰਾਬ ਕੀਤੀ ਅਖੀਰ ਮੇਰੇ ਫਾਦਰ ਸਾਹਿਬ ਨੂੰ ਬਹੁਤ ਨਾ ਸੈਂਟੀਮੈਂਟਲੀ ਫੀਲ ਕਰਕੇ ਵੈਸੇ ਇੰਨਾ ਸੈਂਟੀਮੈਂਟਲ ਵਾਲੀ ਗੱਲ ਸੀ ਨਹੀਂ ਬਸ ਇਹ ਸੀ ਸਕੂਟਰ ਸੀ ਪਰ ਉਹਨਾਂ ਨੇ ਵੇਚਿਆ ਉਹਨੂੰ ਉਹ ਜਿੱਦਾਂ ਹੀ ਵੇਚਿਆ ਉਹ ਬੰਦੇ ਨੇ ਉਹਨੂੰ ਇੰਨਾ ਵਧੀਆ ਤਿਆਰ ਕਰਾ ਕੇ ਚਲਾਉਣਾ ਸ਼ੁਰੂ ਕਰਤਾ ਉਹਨੇ ਅੱਗੋਂ ਟ੍ਰਿਪਲ ਕਰਕੇ ਵੇਚਿਆ ਕਿਉਂਕਿ ਚੇਤਕ ਤੇ ਤਦ ਗਾਣੇ ਇੱਕ ਦੋ ਆਏ ਕਿ ਚੇਤਕ ਕਰਾਇਆ ਨਵਾਂ ਰੰਗ ਨਹੀਂ ਹੈ ਨਾ ਮੈਂ ਫਾਦਰ ਬਸ ਲਾਈਕ ਤੇਰੇ ਕਰਕੇ ਮੇਰੀ ਇਨਵੈਸਟਮੈਂਟ ਖਰਾਬ ਹੋ ਗਈ ਚਲੋ ਮੈਂ
1: ਕਿਹਾ
0: ਨਹੀਂ ਤੁਸੀਂ ਲੰਬਰੇਟਾ
1: ਮੈਨੂੰ
0: ਚੇਤ ਗਿਆ
1: ਨਹੀਂ ਲੰਬਰੇਟਾ ਇਜ਼ ਯੂ ਨੋ ਐਂਟੀਕ ਐਡਾ ਕਾਰ ਜਿੰਨਾ ਤਾਂ ਅੱਧੀ ਕਾਰ ਜਿੰਨਾ ਤਾਂ ਲੰਬਾ ਹੁੰਦਾ ਸੀਗਾ ਪਿੱਛੇ ਵਾਲੀ ਜਿਹੜੀ ਉਹਦੀ ਸਟੈਪਨੀ ਹੁੰਦੀ ਸੀ ਉਹ ਤੇ ਵੀ ਦੋ ਨਿਆਣੇ ਬਿਠਾਏ ਹੁੰਦੇ ਸੀਗੇ
0: ਇਹ ਉਹ ਵਾਲਾ ਹੋ ਗਿਆ ਜਿੱਦਾਂ ਕੀ ਨਾਮ ਉਹਦਾ ਯਾਰ ਉਹ ਨਹੀਂ ਉਹ ਮੇਰੇ ਖਿਆਲ ਰਾਜਦੂਤ ਹੈ ਜਿਹੜਾ ਯੇ ਦੋਸਤੀ ਹਮ ਨਹੀਂ ਤੋੜੇਂਗੇ ਬੁਲਟ ਜਾਂ ਰਾਜਦੂਤ ਟਾਈਪ ਹੈ ਉਹ ਵਾਲਾ ਬਾਈਕ ਹੈ ਨਾ ਗਾਇਸ ਤੁਸੀਂ ਦੱਸ ਸਕਦੇ ਹੋ ਯੇ ਦੋਸਤੀ ਹਮ ਨਹੀਂ ਤੋੜੇਂਗੇ
1: ਉਹ ਕਿਹੜੇ ਵਾਲਾ ਬਾਈਕ ਹੈ
0: ਯਸਦੀ
1: ਯਸਦੀ ਆਮ ਨੋਟ ਸ਼ੋਰ ਆਈ ਥਿੰਕ ਨਾ ਵੀ
0: ਹੈਗਾ ਇੱਕ ਸਰਤਾਜ ਦਾ ਸੁਣ ਕੇ ਸੁਣਾਵਾਂਗੇ ਤੁਹਾਨੂੰ ਤੇ ਅਗਲਾ ਸਵਾਲ ਜਿਹੜਾ ਤੁਹਾਡੇ ਵਾਸਤੇ
1: ਯਸਦੀ ਯੂਜ਼ ਟੂ ਬੀ ਮਾਈ ਡੈਡਸ ਫੇਵਰਿਟ
0: ਅੱਛਾ
1: ਐਵਰੀ ਡੇ ਵਾਲਾ ਐਵਰੀ ਜਨਮਦਿਨ ਨੂੰ ਆਪਣੇ ਜਨਮਦਿਨ ਤੇ ਯੂਜ਼ ਟੂ ਬਾਈ ਅ ਨਿਊ ਬਾਈਕ ਐਵਰੀ every year
0: oye good
1: rajdoot he kept it as a lucky charm rajdoot and me was his lucky charm
0: acha
1: my dad's wow. and then this jada ki hunda yaar apna bullet
0: ha
1: te oh hunda siga ke ਕਪੜਾ ਕੁਪੜਾ ਮਾਰ ਕੇ ਸ਼ਾਮ ਨੂੰ ਗੇੜੀ ਸ਼ੇੜੀ ਮਾਰਨ ਵਾਲਾ ਐਵਰੀ ਡੇ ਵਾਲਾ ਉਹ
0: ਨਾਈਸ
1: ਯੈਸ
0: ਇਹ ਹੈ ਬੁਲਟ ਤਾਂ ਮੈਨੂੰ ਵੀ ਆਪਣਾ ਯਾਦ ਆ ਗਿਆ ਕਿੱਥੇ ਰਹਿੰਦਾ ਹੋਏਗਾ
1: ਕੈਨ ਯੂ ਬਲੀਵ ਜਿਹੜੀ ਰਾਜਦੂਤ ਸੀ ਨਾ ਹੀ ਲਵਡ ਸੋ ਮਚ ਆਲਮੋਸਟ ਦੂਜੇ ਸਾਲ ਹੀ ਬ੍ਰਿੰਗ ਇਟ ਡਾਊਨ ਚੁਬਾਰੇ ਚ ਖੜਾ ਹੁੰਦਾ ਸੀਗਾ ਹੀ ਬ੍ਰਿੰਗ ਇਟ ਡਾਊਨ ਉਹਨੂੰ ਦੁਬਾਰਾ ਉਹਦੀ ਮੋਟਰ ਖੋਲ ਕੇ ਬੰਨ ਕੇ ਦੋ ਦਿਨ ਸਟਾਰਟ ਕਰਕੇ ਚਲਾ ਕੇ ਐਂਡ ਦੈਨ ਅਗੇਨ ਉੱਪਰ
0: Oh, nice. That is so good.
1: And we were shocked after dad, we find the paperwork. We were looking paperwork. Paperwork kithe labhe dad ne bade sune uchi na jada nahi hunda apne plastic da paper. Ode ch wrap karke seat de thalle secure karke rakhe hoye si. I said, wow.
0: Hunda hai na. ਵਹੀਕਲ ਇੱਦਾਂ ਦੀ ਚੀਜ਼ ਹੈ ਜਿਹਦੇ ਨਾਲ ਮੇਰੇ ਖਿਆਲ ਨਾਲ ਇਕੱਲੀ ਇੱਦਾਂ ਦੀ ਮਟੀਰੀਅਲਿਸਟਿਕ ਚੀਜ਼ ਹੈ ਤੁਹਾਡੀ ਕਨਵੇਂਸ ਜਿਹਦੇ ਨਾਲ ਤੁਹਾਨੂੰ ਜੁੜਾਵ ਹੁੰਦਾ ਬਾਕੀ ਮੇਰੇ ਖਿਆਲ ਨਾਲ ਜਿਸ ਤਰ੍ਹਾਂ ਫੋਨ ਵਗੈਰਾ ਹੋ ਗਿਆ ਹੈ ਨਾ ਜਾਂ ਫਿਰ ਕੋਈ ਹੋਰ ਚੀਜ਼ਾਂ ਹੋ ਗਈਆਂ ਫੋਰ ਦੈਟ ਮੈਟਰ ਆਫ ਫੈਕਟ ਜੇ ਬਹੁਤੇ ਲੋਕ ਮੈਂ ਪਰਸਨਲ ਐਕਸਪੀਰੀਅੰਸ ਤੋਂ ਵੇਖਿਆ ਕਿ ਘਰ ਨਾਲ ਜਾਂ ਫਰਨੀਚਰ ਵਗੈਰਾ ਨਾਲ ਨਹੀਂ ਇੱਦਾਂ ਜੁੜੇ ਹੁੰਦੇ ਜਿੰਨਾ ਉਹ ਆਪਣੇ ਇੱਕ ਸਕੂਟਰ ਨਾਲ ਆਪਣੇ ਬਾਈਕ ਨਾਲ ਹੈ ਨਾ ਜਿੰਨਾ
1: ਉਹਦੀ ਪੋਲਿਸ਼ਿੰਗ ਲਈ ਆਈ ਥਿੰਕ ਇੱਕ ਗੋਰਖਾ ਤਾਂ ਸਿਰਫ ਔਰ ਸਿਰਫ ਨਾ ਡੈਡੀ ਦੇ ਵਹੀਕਲਸ ਨੂੰ ਨਾ ਸਾਫ਼ ਕਰਨ ਲਈ ਰੱਖਿਆ ਹੁੰਦਾ ਸੀ
0: ਕਿਆ ਬਾਤ ਹੈ
1: ਇੱਕ ਉਹਦੀ ਨਾ ਸਾਈਕਲ ਦੀ ਇੱਕ ਇੱਕ ਰਿਮ ਜਿਹੜਾ ਹੁੰਦਾ ਆ ਰਿਮ ਐਂਡ ਰੋਡ ਐਵਰੀਥਿੰਗ ਹੈਸ ਟੂ ਬੀ ਸ਼ਾਈਨੀ ਚਾਹੇ ਮੀਂਹ ਦਾ ਦਿਨ ਆ ਚਾਹੇ ਕੁਛ ਵੀ ਆ ਇਟ ਹੈਸ ਟੂ ਬੀ ਸ਼ਾਈਨੀ ਜਦੋਂ ਹੀ ਹੈਸ ਟੂ ਸਟੈਪ ਆਊਟ ਸ਼ਾਈਨੀ ਕਾਰਾਂ ਤਾਂ ਹੋਣੀਆਂ ਹੋਣੀਆਂ ਨੇ ਸਵੇਰੇ ਸ਼ਾਮ ਸਾਫ਼
0: ਪਰ
1: ਮੋਟਰਸਾਈਕਲ ਜਿਹੜਾ ਨਾ ਐਨ ਲਿਸ਼ਕ ਮੈਂ ਰਿਮ ਇੱਕ ਇੱਕ ਚਮਕਦੇ ਹੋਣੇ ਚਾਹੀਦੇ ਅੱਛਾ ਸਾਡੇ ਤੇ ਵੀ ਇਹੀ ਰੂਲ ਲਾਗੂ ਹੁੰਦਾ ਸੀ
0: ਅੱਛਾ
1: ਜੇ ਸਾਈਕਲ ਚਲਾਉਣੀ ਆ ਤਾਂ ਸਾਈਕਲ ਦੇ ਰਿਮ ਐਨ ਚਮਕਦੇ ਹੋਣ
0: ਵਾਹ ਗੁੱਡ ਮੇਰੇ ਲਈ ਰੂਲ ਸੀਗਾ ਸਾਈਕਲ ਤੈਨੂੰ ਲੈ ਤੋਂ ਚਲਾ ਲਿਆ ਕਰ ਫਿਰ ਦੇਖਦਾ ਮੈਂ ਨਹੀਂ ਜਾਣਾ ਚਲਾ ਕੇ
1: ਮੈਨੂੰ ਬੀਇੰਗ ਅ ਗਰਲ ਆ ਵਾਸ ਅ ਸੌਫਟ ਕੋਰਨਰ ਆ ਵਾਸ ਡੈਡਸ ਸਪੈਸ਼ਲ ਮੈਨੂੰ ਇਹ ਹੁੰਦਾ ਸੀ ਕਿ ਤੂੰ ਗੋਰਖੇ ਨੂੰ ਕਹਿ ਸਕਦੀ ਹੈ ਬਟ ਨਾ ਇਟ ਵਾਸਨ ਅਲਾਊਡ ਸੇਮ ਪ੍ਰੋਵੀਜ਼ਨ ਫॉर ਮਾਈ ਬ੍ਰਦਰਸ ਨਾ ਯੂ ਹੈਵ ਟੂ ਆਪਣੀ ਸਾਫ ਆਪ ਕਰਨੀ ਸਿੱਖੋ
0: ਕਾਸ਼ ਤੁਹਾਡੇ ਬ੍ਰਦਰਸ ਇਹ ਸੁਣ ਰਹੇ ਹੋਣ ਤਾਂ ਮੈਂ ਉਹਨਾਂ ਨੂੰ ਤੀਲੀ ਲਾਵਾਂਗੇ ਦੇਖੋ ਕਿਆ ਪ੍ਰਤਾੜਨਾ ਹੋਈ ਹੈ ਤੁਹਾਡੀ ਬਹਿਨ ਕੇ ਕਾਰਨ ਤੁਹਾਡੀ
1: ਪ੍ਰਤਾੜਨਾ ਦੀ ਇੱਕ ਹੋਰ ਗੱਲ ਸੁਣ ਮਜ਼ਾਕ ਵਾਲੀ ਇੱਕ ਨਾ ਬਹੁਤ ਪਹਿਲਾਂ ਨਾ ਟੀਵੀ ਸੀਰੀਅਲ ਤੇ ਇੱਕ ਆਉਂਦੀ ਸੀਗੀ ਐਡਵਰਟਾਈਜ਼ਮੈਂਟ ਆਉਂਦੀ ਹੁੰਦੀ ਸੀਗੀ ਮੁੰਡਾ ਆਉਂਦਾ ਮੁੰਡਾ ਕੁੜੀ ਦੋਨੋਂ ਆਉਂਦੇ ਨੇ ਸਕੂਲ ਤੋਂ ਮੁੰਡਾ ਆਉਂਦਾ ਮੁੰਡੇ ਨੂੰ ਨਾ ਮਾਂ ਬੜੇ ਪਿਆਰ ਨਾਲ ਥਾਲੀ 'ਚ ਪਾ ਕੇ ਫਿਰ ਉਹਨੂੰ ਖਿਲਾਉਂਦੀ ਹੈ ਰੋਟੀ ਦਿੰਦੀ ਹੈ ਕੁੜੀ ਨੂੰ ਨਾ ਸੁੱਕੀ ਜਿਹੀ ਰੋਟੀ ਪਾ ਕੇ ਨਾ ਥਾਲੀ ਭਗਾ ਕੇ ਮਾਰਦੀ ਹੈ ਮਾਈ ਬ੍ਰਦਰ ਯੂਜ਼ ਟੂ ਸੇ ਕਿ ਜੇ ਘਰ ਇਹ ਵਾਲਾ ਹਾਲ ਸਾਡੇ ਘਰ 'ਚ ਹੋਵੇ ਨਾ ਦੀਦੀ ਦੋ ਆਪਣੀਆਂ ਥਾਲੀਆਂ ਚੱਕ ਚੱਕ ਸਾਡੇ ਸਿਰਾਂ 'ਚ ਮਾਰੇ
0: ਇੰਨਾ ਕੁ ਬਚਾ
1: ਕਹਿੰਦੇ ਸਾਡੇ ਘਰੇ ਪੁੱਠਾ ਸਾਫ ਦਾ ਹੋਇਆ ਹੁੰਦਾ ਹੈ ਕਹਿੰਦੇ ਸਾਨੂੰ ਬਟਰ ਚਿਕਨ ਮਿਲੇ ਨਾ ਮਿਲੇ ਇਹਨੂੰ ਮਿਲਣਾ ਚਾਹੀਦਾ
0: ਦੇਖੋ ਪੌਸ਼ਟਿਕ ਆਹਾਰ ਜ਼ਰੂਰੀ ਹੈ ਠੀਕ ਹੈ ਤੇ ਇਧਰੋਂ ਤੁਹਾਡੇ ਸਵਾਲ ਜਿਹੜੇ ਆ ਉਹ ਲੋਕਾਂ ਦੇ ਭੇਜੋ ਵੀ ਪੁੱਛਣੇ ਜ਼ਰੂਰੀ ਹੈ ਤੇ ਲੋਕੀ ਪੁੱਛਦੇ ਨੇ ਕਿ ਇੱਕ ਸਵਾਲ ਅੱਛਾ ਮੈਂ ਇਹ ਮੈਂ ਪੁੱਛ ਸਕਦਾ ਤੁਹਾਨੂੰ ਕਿ ਮੈਂ ਪਹਿਲੇ ਇਹ ਸਵਾਲ ਪੁੱਛਿਆ ਕਿ ਨਹੀਂ ਇੱਦਾਂ ਮੈਂ ਕਰ ਸਕਦਾ ਕਿ
1: ਹਾਂਜੀ ਇਹ ਤਾਂ ਪੁੱਛ
0: ਹੈ ਨਾ ਮੈਂ ਤੁਹਾਨੂੰ ਇਹ ਪੁੱਛਿਆ ਪਹਿਲੇ ਕਿ ਉਹ ਹਜੇ ਵੀ ਕੰਮ ਕਰ ਰਿਹਾ ਕਿ ਨਹੀਂ ਐਜ਼ ਐਨ ਐਕਟਰਸ ਇਹ ਮੈਂ ਪੁੱਛਿਆ ਤੁਹਾਨੂੰ ਨਹੀਂ ਇਹ ਨਹੀਂ ਪੁੱਛਿਆ ਨਾ ਪਰ ਆਪਣੇ ਟੋਟਲ ਸਵਾਲ ਕਿੰਨੇ ਹੋਏ ਆ
1: ਪੰਜ ਹੋ ਚੁੱਕੇ
0: ਪੰਜ ਸੋ ਜੀ ਅਗਲਾ ਸਵਾਲ ਹੈ ਸੁਖਿੰਦਰ ਭੈਣ ਜੀ ਭੇਜਦੇ ਨੇ ਕਿ ਉਹ ਹਜੇ ਵੀ ਐਜ਼ ਐਨ ਐਕਟਰਸ ਕੰਮ ਕਰ ਰਹੇ ਨੇ
1: ਨੋ
0: ਚਲੋ ਜੀ ਨਾ ਹੋ ਗਿਆ ਤੇ ਉਸ ਤੋਂ ਅਗਲਾ ਸਵਾਲ ਹੈਗਾ ਜੀ 439 ਕਵਲਜੀਤ ਜੀ ਵੱਲੋਂ ਕਿ ਕਿਆ ਉਸਦਾ ਹਸਬੈਂਡ ਜਿਹੜਾ ਉਹ ਵੀ ਐਕਟਰ ਆ
1: ਨੋ
0: ਆਪਾਂ ਵੈਸੇ ਪੁੱਛਿਆ ਨਹੀਂ ਕਿ ਮੈਰਿਡ ਹੈ ਕਿ ਨਹੀਂ ਗਾਈਸ ਸੋ ਸਾਨੂੰ ਜੋ ਪਤਾ ਹੈ ਹੁਣ ਤੱਕ ਉਹ ਇਹ ਹੈ ਕਿ ਇੱਕ ਐਕਟਰ ਜਿਹੜੀ ਅੱਜ ਦੇ ਦੌਰ 'ਚ ਕੰਮ ਨਹੀਂ ਕਰ ਰਹੀ ਜੀਵਿਤ ਹੈ ਫੀਮੇਲ ਐਕਟਰੈਸ ਅਤੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਉਹਨਾਂ ਨੇ 90s ਦੇ ਦਸ਼ਕ ਤੋਂ ਪਹਿਲੇ ਦੀਆਂ ਕੀਤੀਆਂ ਪਰ ਇਹਨਾਂ ਨੇ 80s ਕਿਹਾ ਕਿ 80s ਦੀ ਵੀ ਐਕਟਰੈਸ ਨਹੀਂ ਸੀ ਸੋ ਓਬਵੀਅਸ ਹੋ ਗਿਆ ਕਿ 80 ਦੇ ਦਸ਼ਕ ਤੋਂ ਪਹਿਲਾਂ ਦੀ ਇੱਕ ਐਕਟਰੈਸ ਜਿਹੜੀ ਅੱਜ ਵੀ ਜਿਉਂਦੀ ਹੈ ਅਤੇ ਜਿਸਦਾ ਹਸਬੈਂਡ ਕਦੀ ਫਿਲਮਾਂ 'ਚ ਆਇਆ ਨਹੀਂ ਤੇ ਬਸ ਤੇ ਬਹੁਤ ਖੂਬਸੂਰਤ ਹੈ, ਉਹਨਾਂ ਨੂੰ ਮੇਕਅਪ ਲਾਉਣ ਦੀ ਲੋੜ ਪੈਂਦੀ ਨਹੀਂ. ਦਸ ਤੋਂ ਬਾਅਦ ਕਰੋ,
1: ਨਹੀਂ ਦੇ ਦਿੰਦੀ ਆ.
0: ਅੱਛਾ ਚਲੋ ਦੋ.
1: ਹਾਰਮਲੈਸ ਕਲੂ ਆ.
0: ਹਾਰਮਲੈਸ ਕਲੂ ਆ, ਕਿਆ?
1: ਉਹਦੀਆਂ ਦੋ ਅੱਖਾਂ ਨੇ
0: ਯਾਰ. रुला दिया मुझे नूनिया तूने, माड़ी कीती है मेरे नाल. रिचर्ड जी ने जी सानू दसता है कि जेड़ा 75 सनचाई फिल्म शोले दा आइकॉनिक गाना जे दोस्ती हम नहीं तोड़ेंगे, ओ बाइक है जी 1942 सन दा BSAWM20. ओके, मैनू पता नहीं सीगा. ਅਤੇ ਅਗਲਾ ਸਵਾਲ ਜਿਹੜਾ ਤੁਹਾਡੇ ਲਈ ਹੈਗਾ ਉਹ ਸਾਨੂੰ ਓਕੇ, ਹੁਣ ਮੇਰੇ ਕੋਲ ਆਏ ਨੇ ਤਿੰਨ ਸਵਾਲ, ਪਰ ਤਿੰਨ ਮਗਰ ਦੋ ਸਵਾਲ ਸੇਮ ਨੇ, ਸੋ ਮੈਂ ਸੇਮ ਵਾਲਾ ਸਵਾਲ ਪੁੱਛ ਲੈਂਦਾ ਕਿ ਕਿਆ ਉਸਦੇ ਬੱਚੇ ਵੀ ਫਿਲਮਾਂ 'ਚ ਕੰਮ ਕਰਦੇ?
1: ਨੋਪ.
0: ਅੱਛਾ, ਬੱਚੇ ਫਿਲਮਾਂ 'ਚ ਕੰਮ ਨਹੀਂ ਕਰਦੇ? ਓਕੇ,
1: ਡਾਇਰੈਕਟਲੀ ਨਹੀਂ.
0: ਡਾਇਰੈਕਟਲੀ ਨਹੀਂ ਕਰਦੇ, ਪਰ ਮਤਲਬ ਫਿਲਮਾਂ ਨਾਲ ਜੁੜੇ ਹੋਏ ਆ, ਫਿਲਮ ਇੰਡਸਟਰੀ ਨਾਲ ਜੁੜੇ ਹੋਏ ਆ,
1: ਕਿਤੇ ਅੰਗਲੀ ਸੰਗਲੀ ਪਈ ਹੋਊਗੀ.
0: ਹਾਂ, ਮਤਲਬ ਪਰ ਉਹ ਕੋਈ ਇਸ ਤਰ੍ਹਾਂ ਕਹਿ ਨਹੀਂ ਸਕਦਾ ਕਿ ਫਲਾਂ ਫਲਾਂ ਦਾ ਬੱਚਾ ਮੈਂ ਜਾਣਦਾ ਫਿਲਮ 'ਚ ਕੀਤਾ ਕੰਮ. ਓਕੇ, ਠੀਕ ਹੈ, ਡਨ ਹੋ ਗਿਆ. ਵੈਰੀ ਗੁੱਡ, ਵੈਰੀ ਗੁੱਡ ਯਾਰ. ਅਤੇ ਕੀ ਹੋ ਸਕਦਾ, ਇਹ ਹੁਣ ਸੋਚਣ ਵਾਲੀ ਗੱਲ ਆ ਕੀ ਹੋ ਸਕਦਾ. ਅੱਛਾ ਯਾਰ, ਇਹ ਤਾਂ ਵੈਸੇ ਮੈਨੂੰ ਤਾਂ ਕੋਈ ਐਕਟਰੈਸ ਨਹੀਂ ਯਾਰ ਜੋ ਜ਼ਿੰਦਾ ਅਤੇ ਜਿਹਦੇ ਬੱਚੇ ਕੰਮ ਨਹੀਂ ਕਰਦੇ. ਮੇਰੇ ਤਾਂ ਲੈ ਦੇ ਕੇ ਮੈਂ ਸ਼ਰਮੀਲਾ ਟੈਗੋਰ ਹੀ ਆਉਂਦੀ ਹੈ ਮਾਈਂਡ 'ਚ, ਪਰ ਆਪਾਂ ਉਹਦੀ ਗੱਲ ਕਹਿ ਚੁੱਕੇ ਗਾਇਸ. ਸੋ
1: ਸ਼ਰਮੀਲਾ ਟੈਗੋਰ
0: ਹੈ ਨਾ, ਇਹ ਫਿਰ ਮੁਸ਼ਕਿਲ ਹੋ ਜਾਂਦਾ ਇਹ. ਅੱਛਾ, ਬੜੇ ਸਵਾਲ ਆ ਗਏ. ਅੱਛਾ, ਸਤੀਸ਼ ਜੀ ਨੇ ਕਿਹਾ ਤਾਂ ਮੈਨੂੰ ਨੇਮ ਪਤਾ ਚੱਲ ਗਿਆ ਜੀ. ਚਲੋ ਠੀਕ ਹੈ ਜੀ, ਆਪਾਂ ਤੁਹਾਡਾ ਨਾਮ ਵੀ ਲਵਾਂਗੇ. ਤੇ ਇਧਰੋਂ ਪਰਮਿੰਦਰ ਮਨਪ੍ਰੀਤ ਜੀ ਨੇ ਵੀ ਜੀ ਆਨਸਰ ਦੇ ਤਾ. ਓ ਹਾਂ, ਵਾਹ, ਗੁੱਡ ਗੁੱਡ ਗੁੱਡ. ਇਹ ਮੇਰੇ ਮਾਈਂਡ 'ਚ ਆਇਆ ਨਹੀਂ ਸੀ ਬਿਲਕੁਲ ਵੀ, ਪਰ ਗੁੱਡ. ਕਿੰਨੇ ਕੁਐਸਚਨ ਹੋ ਗਏ ਆਪਣੇ ਟੋਟਲ?
1: 7
0: ਹੋ ਗਿਆ. ਚਲੋ ਫਿਰ
1: ਸੋਰੀ,
0: ਨਹੀਂ 7 ਬੋਲਿਆ ਤੁਸੀਂ.
1: ਨਹੀਂ ਨਹੀਂ, 8 ਤੋਂ ਬਾਅਦ ਪੁੱਛੇ ਸੀ ਨਾ ਉਹਦੇ ਬੱਚੇ.
0: ਹਾਂ ਬੱਚੇ, ਠੀਕ ਹੈ ਠੀਕ ਹੈ ਠੀਕ ਹੈ. ਤੇ ਹੁਣ ਜੀ ਆਪਣੇ ਕੋਲ ਜਿਹੜੇ ਬਚੇ ਹੋਏ ਸਵਾਲ ਨੇ ਉਹਨਾਂ ਚੋਂ ਪੁੱਛਦੇ ਆ ਤੁਹਾਨੂੰ 9ਵਾਂ ਸਵਾਲ ਹੈ ਕਿ ਉਹਨਾਂ ਦੀ ਇੱਕ ਅੱਖ ਖਰਾਬ ਹੈ? ਹੈ ਨਹੀਂ, ਇਹ ਸਵਾਲ ਨਹੀਂ ਗਾਇਸ, ਰੁਕੋ.
1: ਉਹਨਾਂ ਦਾ ਮਤਲਬ ਸੀ ਲਲਿਤਾ ਪਵਾਰ. ਓਕੇ, ਨੌ ਸਵਾਲ ਹੋ ਚੁੱਕੇ ਨੇ
0: ਯਾਰ ਕ੍ਰਿਸ਼ਨਾ. ਲਾਸਟ ਸਵਾਲ ਹੈ ਜਿਹੜਾ. ਚਲੋ ਆਪਾਂ 10-15 ਸੈਕਿੰਡ ਦੇ ਦਿੰਦੇ ਕਿਉਂਕਿ ਕਈ ਵਾਰੀ ਐਪ ਤੋਂ ਲੈਗ ਚੱਲ ਰਿਹਾ.
1: ਚਲੋ ਮੈਂ ਤੁਹਾਨੂੰ ਦੱਸਾਂ ਕਿ ਉਹ ਸ਼ੀਜ਼ ਏ ਲੀਓ, ਰਾਸ਼ੀਆਂ ਹੁੰਦੀਆਂ ਨੇ ਨਾ.
0: ਅੱਛਾ,
1: ਸਿੰਘ ਰਾਸ਼ੀ ਹੈ.
0: ਵਾਹ, ਕੀ ਬਾਤ ਹੈ ਜੀ, ਕੀ ਬਾਤ ਹੈ.
1: ਦੇਖੋ ਜਿਹੜੇ ਜਿਹੜੇ ਜੁਲਾਈ ਬੋਰਨ ਹੁੰਦੇ ਨਾ, ਲੇਟ ਜੁਲਾਈ ਬੋਰਨ, ਆਫਟਰ 20th ਜੁਲਾਈ ਤੋਂ ਬਾਅਦ ਜੰਮੇ ਹੁੰਦੇ ਨੇ, ਦੇ ਆਰ ਲੀਓਸ.
0: ਅੱਛਾ, ਨਹੀਂ ਇਹ ਤਾਂ ਠੀਕ ਹੈ, ਪਰ ਟੇਵਾ ਕੌਣ ਬਣਾ ਰਿਹਾ ਮੈਨੂੰ ਕੋਈ ਦੱਸੇ? ਗੰਜੀ ਤੋਂ ਬਾਅਦ ਆਪਾਂ ਕਿੱਥੇ ਚਲੇ ਗਏ ਹਾਂ? ਹੁਣ ਤਾਂ ਕਾਫੀ ਲੋਕਾਂ ਨੇ ਜੀ ਦੇ ਦਿੱਤਾ ਹੋਇਆ ਆਂਸਰ ਹੀ. ਸੋ ਲਾਸਟ ਸਵਾਲ ਜਿਹੜਾ ਪ੍ਰਵੀਨ ਖੁਰਾਨਾ ਜੀ ਨੇ ਮੈਨੂੰ ਕੁਐਸਚਨ ਪੁੱਛਿਆ ਹੋਇਆ ਕਾਫੀ ਟਾਈਮ ਦਾ ਕਿ ਕਿਆ ਉਹ ਬਹੁਤ ਮਤਲਬ ਬਿਕੋਜ਼ ਆਫ ਡਾਂਸਿੰਗ ਸਕਿੱਲਸ ਬਹੁਤ ਮਸ਼ਹੂਰ ਨੇ, ਵਧੀਆ ਡਾਂਸਰ ਨੇ?
1: ਸਮਵੇਅਰ ਯੈਸ,
0: ਸਮਵੇਅਰ ਯੈਸ ਜੀ. ਤੇ ਜੀ ਹੁਣ ਹੋ ਗਿਆ ਸਾਡੇ ਸਾਰੇ ਸਵਾਲ ਖਤਮ. ਸਾਨੂੰ ਬਸ ਇਹ ਪਤਾ ਜੋ ਮੇਜਰ ਇਨਫੋਰਮੇਸ਼ਨ ਹੈ, ਤੇ ਨੂਨੀਆ ਜੀ ਜੇ ਮੈਂ ਕੁਛ ਮਿਸ ਕਰ ਰਿਹਾ ਤੁਸੀਂ ਉਹਦਾ ਇਜ਼ਾਫਾ ਕਰ ਦਿਓ, ਪਰ ਸਾਨੂੰ ਇਹੀ ਪਤਾ ਹੈ ਕਿ ਇੱਕ ਐਕਟਰੈਸ ਜਿਹਦਾ ਹਸਬੈਂਡ ਤੇ ਬੱਚੇ ਫਿਲਮ ਇੰਡਸਟਰੀ ਦੇ ਅੰਦਰ ਕੰਮ ਨਹੀਂ ਕਰਦੇ.
1: ਓਕੇ ਸਰ, ਨਾਲ ਦੀ ਨਾਲ ਮੈਂ ਕਲੂ ਵੀ ਦਿੰਦੀ ਹਾਂ, ਉਹਨਾਂ ਦਾ ਹਸਬੈਂਡ ਬਿਜ਼ਨਸਮੈਨ ਆ.
0: ਉਹਨਾਂ ਦਾ ਹਸਬੈਂਡ ਬਿਜ਼ਨਸਮੈਨ ਆ, ਠੀਕ ਹੈ ਜੀ. ਤੇ ਬੱਚੇ ਜੇ ਜੁੜੇ ਆ ਫਿਲਮ ਇੰਡਸਟਰੀ ਤੋਂ ਤਾਂ ਉਸ ਤਰੀਕੇ ਨਾਲ ਜੁੜੇ ਹੋਣਗੇ ਕਿ ਸ਼ਾਇਦ ਇੰਡਸਟਰੀ ਵਾਲਿਆਂ ਨੂੰ ਵੀ ਪਤਾ ਹੋਏਗਾ, ਕੋਈ ਏਦਾਂ ਮਸ਼ਹੂਰੀਅਤ ਨਹੀਂ ਹੈ ਉਹਨਾਂ ਦੀ.
1: ਉਹਨਾਂ ਦਾ ਜਵਾਈ ਫਿਲਮ ਇੰਡਸਟਰੀ ਨਾਲ ਜੁੜਿਆ ਹੋਇਆ.
0: ਅੱਛਾ, ਜਵਾਈ, ਓਏ ਇਹ ਕੌਣ ਹੋ ਸਕਦਾ? ਪਦਮਨੀ ਕੋਲਾਪੁਰੀ ਨਹੀਂ ਹੈ ਗਾਇਸ, ਮੇਰੇ ਮਾਈਂਡ 'ਚ ਨਾਮ ਵੀ ਕਿਉਂ ਆਇਆ ਪਦਮਨੀ ਕੋਲਾਪੁਰੀ? ਕੌਣ ਸੀ ਪਦਮਨੀ ਕੋਲਾਪੁਰੀ? ਪ੍ਰੇਮ ਰੋਗ ਕਰਤਾ ਹੋ, ਇੱਕੋ ਤੂੰ ਮੇਰਾ ਇੰਤਜ਼ਾਰ ਕਰਦੀ. ਉਹ ਵਾਲਾ ਨਾ ਜੋ ਸ਼ੋਲ ਜੀ ਲੈ ਕੇ ਰਿਸ਼ੀ ਕਪੂਰ ਘਰ ਦੇ ਬਾਹਰ ਗਾਣਾ ਗਾ ਰਿਹਾ ਹੁੰਦਾ ਨਾ.
1: ਰਿਸ਼ੀ ਕਪੂਰ ਨੀ, ਰਾਜੇਸ਼ ਖੰਨਾ.
0: ਪ੍ਰੇਮ ਰੋਗ ਦੇ ਅੰਦਰ?
1: ਪ੍ਰੇਮ ਰੋਗ ਨੀ, ਦੂਸਰੀ ਫਿਲਮ ਦਾ ਗਾਣਾ ਤੁਸੀਂ ਗਾ ਰਹੇ
0: ਹੋ. ਸੌਰੀ ਗਾਇਸ, ਮਿਕਸ ਹੋ ਗਿਆ. ਅੱਛਾ, ਇਹ ਕਿਹੜੀ ਫਿਲਮ ਦਾ ਗਾਣਾ? ਤੂੰ ਮੇਰੀ ਕਿਸਮਤ ਹੈ, ਜਿਹ ਚ
1: ਟੀਨਾ ਮਨੀਮ.
0: ਨਹੀਂ ਨਹੀਂ, ਪ੍ਰੇਮ ਰੋਗ ਦਾ ਹੀ ਹੈ, ਮੈਂ ਭੁਲੇਖਾ ਨਹੀਂ ਖਾ ਰਿਹਾ.
1: ਅੱਛਾ,
0: ਪੱਕੀ ਗੱਲ ਆ,
1: ਕੋਈ ਦਿਖਾ ਰਿਹਾ ਹੈ।
0: ਸਭ ਤੋਂ ਵਧੀਆ ਜਵਾਬ ਸਤੀਸ਼ ਅੰਜਦ ਥਲੀ ਜੀ ਨੇ ਦਿੱਤਾ, ਉਹ ਉਹਨੂੰ ਮੈਂ ਮਤਲਬ ਇਹ ਆਪਾਂ ਉਹ ਨਹੀਂ ਮੰਨ ਰਹੇ, ਇਹਨੂੰ ਆਂਸਰ ਨਹੀਂ ਮੰਨ ਰਹੇ, ਠੀਕ ਹੈ। ਮੈਂ ਜਸਟ ਦੱਸਣਾ ਚਾਹੁੰਦਾ ਕਿ ਉਹਨਾਂ ਨੇ ਕਿਹਾ ਕਿ ਸੋਨਾਲੀ ਬਾਂਦਰਾ
1: ਬੇਂਦਰੇ
0: ਸੋਨਾਲੀ, ਅੱਛਾ ਹਾਂ ਬੇਂਦਰੇ, ਹਾਂ ਬਾਂਦਰਾ ਕੀ ਕਰੀ ਜਾਂਦਾ ਸੋਨਾਲੀ। ਆਂਸਰ ਆ ਗਿਆ ਨਾ ਮੇਰੇ ਕੋਲ, ਹੁਣ ਦੱਸਾਂ ਤੁਹਾਨੂੰ ਆਂਸਰ।
1: ਯੈਸ,
0: ਅੱਛਾ ਹੁਣ ਇੱਦਾਂ ਹੈ ਕਿ ਕਾਫੀ ਲੋਕਾਂ ਨੇ ਆਂਸਰ ਦਿੱਤੇ ਹੋਏ ਨੇ ਸਿਮਿਲਰ ਜੇ, ਸੋ ਜਿਹੜੇ ਕੱਲੇ ਕੱਲੇ ਆਂਸਰ ਨੇ ਮੈਂ ਉਹ ਪਹਿਲੇ ਦੱਸ ਦੇ ਤੁਹਾਨੂੰ ਕਿ ਸੋਨਾਲੀ ਬਾਂਦਰਾ,
1: ਸਾਰੇ ਕਹਿ ਦੋ ਫਿਰ ਬਾਅਦ ਚ ਮੈਂ ਦੱਸੂਗੀ ਕਿਹੜੇ ਸਹੀ ਨੇ ਕਿਹੜੇ ਗਲਤ,
0: ਠੀਕ ਹੈ ਹਨਾ। ਤੇ ਹਰਪ੍ਰੀਤ ਜੀ ਕਹਿੰਦੇ ਨੇ ਜੂਹੀ ਚਾਵਲਾ, ਓਕੇ। ਵਿਨੋਦ ਕੁਮਾਰ ਜੀ ਕਹਿੰਦੇ ਨੇ ਡਿੰਪਲ ਕਪਾੜੀਆ, ਤੇ ਇਹ ਸਾਰਿਆਂ ਦਾ। ਅੰਮ੍ਰਿਤਪਾਲ ਜੀ ਨੇ ਸਿਰਾ ਕਰਾਇਆ, ਕਹਿੰਦੇ ਪ੍ਰੀਤੀ ਸਪਰੂ। ਨਵਦੀਪ ਸਿੰਘ ਜੀ ਕਹਿੰਦੇ ਨੇ ਕਿ ਮਾਧੁਰੀ, ਅੱਗੇ ਹੀਰੋਇਨ ਕਿਹਾ ਦੀਕਸ਼ਿਤ ਨੇ ਕਿਹਾ ਉਹਨਾਂ ਨੇ, ਆਹ ਗੁੱਡ ਹੈ ਕੰਮ। ਤੇ ਆਪਣਾ ਰਾਜ ਖੁਰਾਨਾ ਜੀ ਨੇ ਕਿਹਾ ਕਿ ਹਸਬੈਂਡ ਹੁਣ ਅਲਾਈਵ ਨੇ, ਹੁਣ ਸਵਾਲ ਹੋ ਗਏ ਜੀ ਸਾਡੇ ਸਾਰੇ। ਤੇ ਮੇਜਰਲੀ ਜਿਸ ਤਰ੍ਹਾਂ ਕਿ ਕਹਿ ਲਓ ਕਿ ਗੁਰਜ ਬਹਾਦਰ ਸੰਧੂ ਜੀ ਨੇ ਕਿਹਾ ਜੀ ਰੇਖਾ, ਤੇ ਹੋਰ ਵੀ ਆਂਸਰ ਨੇ ਕਾਫੀ, ਤੇ ਕਾਫੀ ਲੋਕਾਂ ਨੇ ਹੋਰ ਵੀ ਮੈਨੂੰ ਰੇਖਾ ਸ਼ਾਹ ਲਿਖ ਕੇ ਭੇਜਿਆ ਸੀ, ਪਰ ਮੇਜਰ ਮੈਨੂੰ ਹੁਣ ਜਿਹੜੇ ਆਂਸਰ ਆਏ ਨੇ ਨਾ ਦਸ ਸਵਾਲਾਂ ਤੋਂ ਬਾਅਦ, ਉਹ ਆਏ ਜੀ ਪ੍ਰਵੀਨ ਖੁਰਾਨਾ ਜੀ, ਮਨਿੰਦਰ ਕੌਰ ਰੱਖੜਾ ਜੀ, ਮਨਜਿੰਦਰ ਸਿੱਧੂ ਜੀ, ਸੁਖਵਿੰਦਰ ਕੌਰ ਜੀ। ਇਹ ਸਾਰੇ ਕਹਿੰਦੇ ਪਏ ਨੇ ਕਿ ਜੀ ਸਾਡੇ ਹਿਸਾਬ ਨਾਲ ਜੋ ਤੁਸੀਂ ਪਾਇਆ ਨਾ ਅੱਜ ਦਾ, ਤੇ 439 ਜੀ ਵੀ, ਕਵਲਜੀਤ ਜੀ ਵੀ, ਇਹ ਸਾਰੇ ਕਹਿ ਰਹੇ ਨੇ ਕਿ ਆਂਸਰ ਹੈ ਜੀ ਤੁਹਾਡਾ ਮੁਮਤਾਜ਼।
1: ਯੈਸ, ਬਿੰਦੀਆ ਚਮਕੇਗੀ,
0: ਟਿੰਗ ਟਿੰਗ।
1: ਯੈਸ,
0: ਵਾਹ।
1: ਅੱਜ ਦੇ ਹੀਰੋਇਨ ਜਿਹੜੇ ਸੀ ਮੁਮਤਾਜ਼ ਜੀ ਬਾਰੇ ਮੈਂ ਸੋਚ ਰਹੀ ਸੀ, ਬਿਕਾਜ਼ ਵਾਈ ਮੁਮਤਾਜ਼, ਬਿਕਾਜ਼ ਸ਼ੀ ਇਜ਼ ਜੁਲਾਈ ਬੋਰਨ।
0: ਅੱਛਾ,
1: ਉਹਨਾਂ ਦਾ ਬੋਰਨ, ਦੇ ਆਰ ਬੋਰਨ ਔਨ 31st ਆਫ ਜੁਲਾਈ 1947, ਸ਼ੀ ਇਜ਼ 79 ਰਫਲੀ ਨਾਉ।
0: ਅੱਛਾ, ਹੈਗੇ ਨੇ ਹੁਣ ਵੀ ਹੈ ਸਾਡੇ ਵਿੱਚ,
1: ਆਫ ਕੋਰਸ ਸ਼ੀ ਹੈਗੇ
0: ਨੇ। ਦੈਟਸ ਗੁੱਡ। ਕਿਹੜੀ ਫਿਲਮ ਇਹਨਾਂ ਦੀ, ਘੈਂਟ ਜੀ ਮੈਨੂੰ ਦੱਸੋ।
1: ਬਹੁਤ ਸਾਰੀਆਂ ਫਿਲਮਾਂ ਨੇ ਉਹਨਾਂ ਦੀਆਂ, ਸਭ ਤੋਂ ਜ਼ਿਆਦਾ ਹਿੱਟਸ ਜਿਹੜੀਆਂ ਨੇ ਨਾ ਰਾਜੇਸ਼ ਖੰਨਾ ਨਾਲ ਸੀ ਉਹਨਾਂ ਦੀਆਂ। ਬਹੁਤ ਸਾਰੀ ਚਾਈਲਡ ਆਰਟਿਸਟ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਚ ਕੰਮ ਕੀਤਾ ਆ, ਯੂਨੋ ਬਿੰਦੀਆ ਚਮਕੇਗੀ,
0: ਚੂੜੀ ਖਨਕੇਗੀ, ਮੇਰੀ ਨੀਂਦ,
1: ਤੇਰੀ ਨੀਂਦ ਉੜੇ ਤੋੜ
0: ਜਾ, ਕਾਫੀ ਸੈਲਫ ਪੋਜੈਸ਼ਨ ਹੋ ਗਈ ਗਾਇਸ, ਮੇਰੀ ਨੀਂਦ ਉੜੇ।
1: ਇੱਕ ਹੋਰ ਚੀਜ਼ ਆ, ਬਚਪਨ ਚ ਮੈਨੂੰ ਵੀ ਨਿੱਕ ਨਾਮ ਮੁਮਤਾਜ਼ ਨਾਲ ਬੁਲਾਇਆ ਜਾਂਦਾ ਸੀ। ਮੇਰੇ ਭੂਆ ਜੀ ਹੁਣੀ ਹਲੇ ਤੱਕ ਮੈਨੂੰ ਮੁਮਤਾਜ਼ ਕਹਿ ਕੇ ਬੁਲਾਉਂਦੇ ਨੇ ਨਿਕਨੇਮ ਚੋਂ, ਪਰ ਆਈ ਚੂਜ਼ ਨੋਟ ਟੂ। ਮੈਂ ਸੋਚਿਆ ਨਹੀਂ, ਜਿਹੜਾ ਦੂਸਰਾ ਹੈ ਇੱਕੋ ਹੀ ਰੱਖੋ।
0: ਮੁਮਤਾਜ਼ ਹੀ ਸੀ ਜਿਸ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਦਾਰਾ ਸਿੰਘ ਨਾਲ।
1: ਯੈਸ,
0: ਹਾਂ, ਠੀਕ ਠੀਕ ਠੀਕ ਠੀਕ।
1: ਸ਼ੀ ਵਾਜ਼ ਅ ਹੀਰੋਇਨ ਵਿਦ ਅ ਲਾਈਕ ਅ ਸੋਲਿਡ ਬਿਲਡ, ਸ਼ੀ ਵਾਜ਼ਨਟ ਵੈਰੀ ਛੂਈ ਮੂਈ ਹੀਰੋਇਨ ਟਿਪੀਕਲ ਟਾਈਪ ਦੀ, ਤੇ ਇਟ ਵਾਜ਼ ਸਟਰਗਲ ਫਾਰ ਹਰ ਟੂ ਗੈਟ ਇਨ ਟੂ ਦਾ ਮੇਨ ਲਾਈਨ, ਬਿਕਾਜ਼ ਇੱਕ ਵਾਰੀ ਜਿਹੜਾ ਆ ਜਾਂਦਾ ਨਾ, ਜਿਹੜਾ ਕਹਿੰਦੇ ਕਿ ਸੀ ਗ੍ਰੇਡ ਮੂਵੀਜ਼ ਦੇ ਵਿੱਚ,
0: ਉਹਨੂੰ
1: ਫਿਰ ਏ ਗ੍ਰੇਡ ਚੋਣਾ ਦੁਬਾਰਾ ਫਿਰ ਮੁਸ਼ਕਲ ਹੁੰਦਾ ਆ,
0: ਪਰ
1: ਉਹਦੀ ਗੁੱਡ ਲੱਕ ਕਹਿ ਲਓ ਜਾਂ ਉਹਦੇ ਸਟਾਰਸ ਕਹਿ ਲਓ, ਇਟ ਵਾਜ਼ ਸੋ ਗੁੱਡ ਕਿ ਸ਼ੀ ਵਾਜ਼ ਫੇਮਸ ਫਾਰ ਲੌਂਗ ਟਾਈਮ ਫਾਰ ਹਰ ਐਰਾ ਚ ਨਾ, ਸ਼ੀ ਵਾਜ਼ ਗੁੱਡ ਐਂਡ ਸਟਿਲ ਸ਼ੀ ਇਜ਼ ਲੁਕਿੰਗ ਪ੍ਰੀਟੀ।
0: ਵੈਰੀ ਗੁੱਡ।
1: ਔਰ ਉਹਨਾਂ ਦੀ ਬੇਟੀ, ਦੋ ਬੇਟੀਆਂ ਨੇ, ਉਹਨਾਂ ਚ ਇੱਕ ਬੇਟੀ ਦੀ ਸ਼ਾਦੀ ਫਰਦੀਨ ਖਾਨ ਨਾਲ, ਫਿਰੋਜ਼ ਖਾਨ ਦਾ ਬੇਟਾ ਜੋ ਨਾ ਫਰਦੀਨ
0: ਖਾਨ,
1: ਉਹਦੇ ਨਾਲ ਹੋਈ ਹੋਈ ਹੈ। ਸੋ
0: ਫਰਦੀਨ ਖਾਨ ਵੀ ਘੈਂਟ ਐਕਟਰ ਨਹੀਂ ਰਿਹਾ ਆਪਣੇ ਟਾਈਮ ਤੇ, ਪਰ ਫਰਦੀਨ ਖਾਨ ਦੀ ਆਲ ਦਾ ਬੈਸਟ ਐਕਟਿੰਗ, ਬਹੁਤ ਵਧੀਆ ਆਲ ਦਾ ਬੈਸਟ ਦੇਖੀ ਤੁਸੀਂ?
1: ਹੇ ਬੇਬੀ ਵੀ ਬਹੁਤ ਵਧੀਆ।
0: ਹਾਂ, ਹੇ ਬੇਬੀ ਵੀ ਵਧੀਆ। ਉਹਦਾ ਨਾ ਇਹ ਬੇਬੀ ਦਾ ਸੀਨ ਨਾ ਅਕਸ਼ੇ ਕੁਮਾਰ ਦਾ ਬਹੁਤ ਵਧੀਆ, ਇੱਕ ਦੂਸਰੇ ਨੂੰ ਦੇਖਦਾ ਕੁੱਤੇ ਕਮੀਨੇ ਆਪਣਾ ਬੱਚਾ ਸੰਭਾਲ, ਉਹ ਬਹੁਤ ਵਧੀਆ। ਅਕਸ਼ੇ ਕੁਮਾਰ ਪਤਾ ਨਹੀਂ ਹੁਣ ਕਾਮੇਡੀ ਅੱਛੀ ਕਿਉਂ ਨਹੀਂ ਕਰਦਾ, ਪਰ ਖੈਰ
1: ਹੁਣ ਵੈਰੀ ਲਾਊਡ ਹੋ ਗਿਆ, ਹੀ ਥਿੰਕ ਇਟਸ ਲਾਊਡ ਇਜ਼ ਦਾ ਕਾਮੇਡੀ, ਬਟ ਇਟਸ ਲਾਈਕ ਇਟਸ ਲੁਕਸ ਲਾਈਕ ਯੂ ਆਰ ਨੋ, ਚਲੋ ਇਟਸ ਓਕੇ। ਸਾਨੂੰ ਕੀ
0: ਅਸੀਂ ਕੀ ਲੈਣਾ,
1: ਸਾਨੂੰ ਸਾਡੀ ਦੁਕਾਨ ਚੱਲਦੀ, ਸਾਨੂੰ ਸਹੀ ਹੈ।
0: ਦੇਸ਼ਬੰਧੂ ਭਾਰਦਵਾਜ ਸਾਹਿਬ ਨੇ ਵੀ ਬੁੱਝਤਾ ਮੁਮਤਾਜ਼, ਹੁਣ ਇਹ ਸੁਣ ਕੇ ਬੁੱਝਿਆ ਕਿ ਨਹੀਂ ਇਹ ਦੇਖੋ, ਇਹ ਅਸੀਂ ਨਹੀਂ ਜਾਣਦੇ,
1: ਨਹੀਂ ਨਹੀਂ, ਹੀ ਇਜ਼ ਓਨੈਸਟ,
0: ਹਾਂ ਇਹ ਓਨੈਸਟ ਨੇ,
1: ਹਾਂ ਇਹ ਓਨੈਸਟ ਨੇ, ਇਹਨਾਂ ਨੇ
0: ਭਾਰਦਵਾਜ ਸਾਰੇ ਓਨੈਸਟ ਬਹੁਤ ਹੁੰਦੇ ਯਾਰ। ਠੀਕ ਹੈ
1: ਆਪੇ ਨੀ ਮੈਂ ਸੁਹਾਗਣ ਭਾਗਣ ਆਪੇ ਮੇਰੇ ਜਿਉਣ ਬੱਚੇ
0: ਥੈਂਕ ਯੂ ਗਾਇਜ਼ ਐਗਜੈਕਟਲੀ ਮੇਰੀ ਵੀ ਇਹ ਫੀਲਿੰਗ ਹੈ ਤੇ ਰੱਖੜਾ ਭੈਣ ਜੀ ਸਾਨੂੰ ਦੱਸਦੇ ਨੇ ਕਿ ਰੋਟੀ ਖਿਲੌਣਾ ਤੇ ਆਪ ਕੀ ਕਸਮ ਹਾਂ ਆਪ ਕੀ ਕਸਮ ਮੈਂ ਦੇਖੀ ਹੋਈ ਹੈ
1: ਕਰਵਟੇ ਬਦਲਤੇ ਰਹੇ ਸਾਰੀ ਰਾਤ ਹਮ
0: ਆਪ ਕੀ ਕਸਮ ਹਾਂ ਤੇ ਜੀ ਆਪ ਕੀ ਕਸਮ ਹਮ ਕਾਲਰਸ ਕੋ ਵੀ ਜ਼ਰੂਰ ਲੇਂਗੇ ਤੇ ਆਪਾਂ ਕਾਲਰਸ ਲੈਣ ਦਾ ਹੁਣ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਦੇ ਹਾਂ ਕਿ ਅੱਜ ਥੈਂਕ ਗੋਡ ਇਟਸ ਫਰਾਈਡੇ ਅੱਜ ਖੁੱਲ੍ਹਾ ਅਖਾੜਾ ਤੇ ਸਾਡੇ ਨਾਲ ਸ਼ਿਰਕਤ ਕਰਨ ਲਈ ਜਿਹੜੇ ਸਾਡੇ ਪਹਿਲੇ ਕਾਲਰ ਨੇ ਘਬਰਾਣਾ ਨੀ ਹੈ ਹਮਨੇ ਆਪਕੋ ਜ਼ਰੂਰ ਕਾਲ ਪਰ ਲੈਣਾ ਹੈ ਤੇ ਇਸੇ ਕਰਕੇ ਹੁਣ ਸਾਡੇ ਨਾਲ ਬਹੁਤੀ ਦੇਰ ਨਾ ਕਰਦੇ ਹੋਏ ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਕਾਲ ਲਵਾਂਗੇ ਤੇ ਕਾਲਰ ਨੇ ਜੀ 201 ਤੁਸੀਂ ਆਨ ਏਅਰ ਹੋ 201
1: ਮੇਰਾ
0: ਸ਼ੈਡਲੌਕ ਕਰ ਲੋ
1: ਫਿਰ ਆਪਾਂ ਦੂਸਰਾ ਰੱਖਾਂਗੇ ਹੋ
0: ਅੱਛਾ
1: ਉਹ ਜਿਹੜਾ ਨੀ ਪੰਕਜ ਕਪੂਰ ਕਿਹੜਾ ਸੀਗਾ
0: ਉਹ ਕਰਮਚੰਦ
1: ਕਰਮਚੰਦ ਕਰਮਚੰਦ ਦੇ ਨਾਲ ਕਿਟੀ ਹੁੰਦੀ ਹੈ ਨਾ
0: ਹਾਂ ਉਹ ਵੀ ਠੀਕ ਹੈ ਨਾਲ ਆਈ ਲਾਈਕ ਕੈਰਟਸ
2: ਸੈਮ ਡਿ ਸਿਲਵਾ ਵੀ ਆਇਆ ਸੀਗਾ ਸੈਮ ਡਿ ਸਿਲਵਾ
0: ਇਹ ਨਹੀਂ ਮੈਂ ਦੇਖਿਆ
1: ਇਹ ਨਹੀਂ ਮੈਂ ਦੇਖਿਆ
2: ਤਹਿਕੀਕਾਤ
0: ਨਹੀਂ ਇਹ ਨਹੀਂ ਮੈਂ ਦੇਖਿਆ ਕਦੇ
1: ਓ ਆਈ ਥਿੰਕ ਆਈ ਹੈਵ ਸੀਨ ਇੱਕ ਦੋ ਐਪੀਸੋਡਸ ਉਹਦੇ ਜ਼ਿਆਦਾ ਨਹੀਂ ਦੇਖੇ ਹੈਗੇ
2: ਨਹੀਂ ਇੱਕ ਜਣਾ ਜ਼ਿਆਦਾ ਬਜ਼ੁਰਗ ਇੱਕ ਜਣਾ ਜ਼ਿਆਦਾ ਯੰਗ ਤੇ ਉਸ ਘਰ ਵਾਲਾ ਸੀਗਾ ਤਹਿਕੀਕਾਤ
0: ਮਿਡਲ ਗਰਾਊਂਡ ਨਹੀਂ ਮਿਲ ਪਾ ਰਿਹਾ ਗਾਇਸ ਚਲੋ ਜੋ ਹੈ ਸੋ ਹੈ ਹਾਂਜੀ ਬਾਈ ਜੀ ਪਹਿਲੇ ਪਲੀਜ਼ ਆਪਣਾ ਨਾਮ ਦੱਸਣਾ ਜੀ
1: ਆਪ ਜੀ ਦਾ ਸ਼ੁਭ ਨਾਮ ਜੀ
2: ਜਸਕੀਤ ਸੰਧੂ
1: ਜਸਪ੍ਰੀਤ ਸੰਧੂ
2: ਜਸਕੀਤ KWT
1: ਜਸਕੀਤ
0: ਜਸਕੀਤ ਉਹ ਜਸਕੀਤ ਪਹਿਲੀ ਵਾਰੀ ਮੈਂ ਸੁਣਿਆ
1: ਯੇ ਯੇ ਨਕੀਦਤ
0: ਹੋਇਆ ਨਾ ਪ੍ਰੀਤ ਹੋਇਆ ਨਾਈਸ
1: ਜਸਕੀਤ ਵੈਰੀ ਨਾਈਸ
0: ਨਾਈਸ ਭਾਈ ਨਾਈਸ
2: ਪਰ ਮੇਰੇ ਰਿਸ਼ਤੇਦਾਰ ਜਦੋਂ ਤੁਸੀਂ ਕਹਿੰਦੇ ਤੁਹਾਨੂੰ ਮੁਮਤਾਜ ਨਾਲ ਜਾਣਦੇ ਮੇਰਾ ਕੋਈ ਰਿਸ਼ਤੇਦਾਰ ਜਸਕੀਤ ਨਾਲ ਨਹੀਂ ਜਾਣਦਾ ਉਹ ਸਾਰੇ ਗੱਬਰ ਦੇ ਨਾਂ ਤੋਂ ਜਾਣਦੇ
0: ਬੱਲੇ ਕਿਆ ਬਾਤ ਹੈ
1: ਯੂਨਾ ਜਸਕੀਤ ਜੀ ਆ ਸੇਮ ਐਪੀਸੋਡ ਮੇਰੇ ਨਾਲ ਹੋ ਕੇ ਹਟਿਆ ਮੇਰੀ ਭੂਆ ਓਕੇ ਜਿਹਨੇ ਮੈਨੂੰ ਸਕੂਲ ਚ ਦਾਖਲ ਕਰਾਇਆ ਉਹ ਮੈਨੂੰ ਪੁੱਛਦੇ ਪੁੱਤ ਤੇਰਾ ਨਾਮ ਕੀ ਆ
0: ਬੱਲੇ ਬੱਲੇ
2: ਜਸਕੀਤ ਨਾ ਪਤਾ ਤੇ ਜਸਕੀਤ ਹੀ ਦੱਸਿਓ ਆਹੋ ਗੱਬਰ ਜਸਕੀਤ ਹੀ ਦੱਸਾਂਗੇ ਗੱਬਰ
0: ਤੁਹਾਨੂੰ ਟੈਨਸ਼ਨ ਰਹੀ ਹੋਣੀ ਯਾਰ ਕੀ ਹਨਾ ਕੀ ਛਾਪ ਛੱਡਾਂਗੇ ਸਾਨੂੰ ਲੋਕ ਵਿੱਚ ਚਾਹੀਦੇ ਕਿਸੇ ਤਰੀਕੇ ਨਾਲ ਗੱਲ ਤੋਰਨ ਲਈ
1: ਲੋਕੀ ਕੀ
0: ਕਹਿਣਗੇ
1: ਸਾਨੂੰ ਲੋਕਾਂ ਦੀ ਬਹੁਤ ਪਰਵਾਹ ਹੁੰਦੀ ਹੈ
0: ਨਹੀਂ ਵੈਸੇ ਵੀ ਮੇਰੇ ਖਿਆਲ ਨਾਲ ਫਨਲ ਤਿਆਰ ਹੀ ਨਹੀਂ ਹੈ ਕੋਈ ਉਹ ਵਾਲਾ ਕਿ ਬੰਦਾ ਸਿੱਧਾ ਜਾਏ ਗੱਲ ਕਰ ਸਕੇ ਤੁਹਾਨੂੰ ਵਾਕਈ ਚਾਹੀਦਾ
1: ਹੁਣ ਜੇ ਕੋਈ ਵੀ ਤੁਹਾਨੂੰ ਕੋਈ ਮੇਰਾ ਪੇਅਰ ਦਿਖਿਆ ਨਾ ਜਿਹਨਾਂ ਨੂੰ ਵਿੱਚ ਕੋਈ ਪਾਉਣ ਨੂੰ ਚਾਹੀਦਾ ਹੋਊਗਾ ਮੇਰਾ ਨਾਮ ਸੁਜੈਸਟ ਕਰਿਓ ਮੇਰਾ ਤਾਂ ਮੇਰੀ ਤਾਂ ਉਂਗਲੀ ਖੱਟੀ ਹੋਵੇ
0: ਵਾਓ
1: ਬਿਊਟੀਫੁਲ ਮੈਨੂੰ ਵਿਚੋਲੇੜਾ ਛੱਲਾ ਛੁੱਲਾ ਮਿਲੇ
0: ਨਾਈਸ ਨਾਈਸ ਨਾਈਸ ਵੈਰੀ ਨਾਈਸ
2: ਇਹ ਬੜਾ ਪੰਗਾ ਹੁੰਦਾ ਜੀ ਅੱਛਾ ਨਾ ਹਰ ਮਤਲਬ ਮੇਰੀ ਵਾਈਫ ਦਾ ਨਾਂ ਹਰਪ੍ਰੀਤ ਹੈਗਾ ਤੇ ਉਹਨਾਂ ਦੀ ਫੈਮਿਲੀ ਪੰਜਾਬ ਤੋਂ ਅਸੀਂ ਹਰਿਆਣੇ ਤੋਂ ਤੇ ਅਸੀਂ ਕੋਈ ਵੀ ਜਾਣਦਾ ਨੀ ਵਿਚਕਾਰ ਕੋਈ ਨੀ ਵਿਚੋਲਾ ਕੋਈ ਨੀ ਹਨਾ ਅਸੀਂ ਇਕੱਠੇ ਸੀਗੇ ਤੇ ਮੈਂ ਉਹਨੂੰ ਕਿਹਾ ਵੀ ਪੇਰੈਂਟਸ ਨੂੰ ਗੱਲ ਕਰ ਲਾ ਇਹਨਾਂ ਨੇ ਕਰ ਲਈ ਮੈਂ ਵੀ ਕਰ ਲਈ ਪੇਰੈਂਟਸ ਕਹਿੰਦੇ ਮਿਲਣਾ ਆਪਸ ਚ ਮੇਰੇ ਮਾਮ ਡੈਡ ਵੀ ਸ਼ਰੀਫ ਇਹਦੇ ਮਾਮ ਡੈਡ ਵੀ ਸ਼ਰੀਫ
1: ਤੁਹਾਨੂੰ ਕੀ ਲੱਗਦਾ ਬਾਕੀਆਂ ਦੇ ਗੁੰਡੇ ਹੁੰਦੇ ਨੇ ਸਭ ਤੋਂ ਸ਼ਰੀਫ ਹੁੰਦੇ ਨੇ
2: ਬੈਠ ਗਏ ਮੈਨੂੰ ਵੀ ਬਿਠਾ ਲਿਆ ਇੱਕ ਵਾਰ ਨਾ ਮੈਂ ਕੋਈ ਬੋਲਾਂ ਨਾ ਉਹ ਬੋਲਣ ਨਾ ਮੇਰੇ ਮਾਮ ਡੈਡ ਬੋਲਣ ਸਾਡੇ ਗੁਆਂਢ ਚ ਗੁਪਤਾ ਆਂਟੀ ਰਹਿੰਦੀ ਸੀਗੀ ਉਹ ਆਈ ਉਹ ਤਾਂ ਨਾ ਬੇਚਾਰਾ ਚੁੱਪ ਨੀ ਰਿਹਾ ਹੁੰਦਾ ਸੀਗਾ ਬਿਲਕੁਲ ਵੀ ਉਹ ਆਈ ਦਰਵਾਜ਼ਾ ਖੋਲਿਆ ਉਹਨੇ ਨੀ ਦੇਖਿਆ ਕੌਣ ਬੈਠਾ ਕੌਣ ਨੀ ਆਉਂਦੇ ਸਰ ਮਿਸਿਸ ਸੰਧੂ ਆਪਕਾ ਕਿਆ ਬੱਚਾ ਫੋਰਨ ਮੇ ਸੈੱਟ ਹੈ ਜ਼ਮੀਨੇ ਆਪਕੇ ਪਾਸ ਹੈ ਕੋਠੀਆਂ ਆਪਕੇ ਪਾਸ ਹੈ ਸਭ ਕੁਛ ਆਪਕਾ ਸੈੱਟ ਹੈ ਬੇਟੀ ਵੱਡੀ ਡਾਕਟਰ ਹੈਗੀ ਹੈ ਤੇ ਇਹਨੇ ਚ ਮੰਮੀ ਡੈਡੀ ਉਧਰੋਂ ਹਰਪ੍ਰੀਤ ਮੰਮੀ ਡੈਡੀ ਕਹਿੰਦੇ ਚਲੋ ਜੀ ਗੱਲ ਹੋ ਗਈ
0: ਜਿਉਂਦੇ ਰਹਿਣ ਗੁਪਤਾ ਆਂਟੀ, ਛੇਤੀ ਕੰਮ ਤੋਂ ਮੁਕਾਇਆ।
2: ਜਦੋਂ ਜਦੋਂ ਉਹਨੇ ਐਂਟਰੀ ਮਾਰੀ ਨਾ ਗੁਪਤਾ ਆਂਟੀ, ਮੈਂ ਲਓ ਜੀ ਅੱਜ ਹੋ ਗਿਆ ਹੈਪੀ ਬਰਥਡੇ, ਕਿਉਂਕਿ ਉਸ ਆਪਣੀ ਜ਼ਿੰਦਗੀ, ਲੇਕਿਨ ਉਹ ਇਹੋ ਜਿਹੇ ਫੁੱਲ ਤਾਰ ਕੇ ਗਈ ਹੈ ਨਾ,
0: ਆਹਾ ਕੀ ਬਾਤ ਹੈ,
2: ਜ਼ਿੰਦਗੀ ਬਣਾ ਗਈ।
0: ਬਿਊਟੀਫੁਲ ਬਿਊਟੀਫੁਲ
1: ਬਈ, ਫਿਰ ਤਾਂ ਉਹਨਾਂ ਦਾ ਚੱਕਰ ਲਵਾਉਣਾ ਬਣਦਾ ਆਸਟ੍ਰੇਲੀਆ ਤੁਹਾਡਾ।
2: ਨਹੀਂ ਨਹੀਂ, ਕਿਸੇ ਹੋਰ ਦਾ ਘਰ ਬਰਬਾਦ ਕਰਨਗੇ,
1: ਲਕਸ਼ਮੀ
2: ਜਵਾਨ ਚ ਬਹੁਤ ਘੱਟ ਆਉਂਦੀ ਹੈ, ਪਰ ਬਹੁਤ ਚਲੋ ਬਹੁਤ ਵਧੀਆ ਕਰ ਗਏ ਆਂਟੀ ਸਾਡਾ, ਜਿੱਥੇ ਵੀ ਹੋਣ ਹੱਸਦੇ ਵਾਸਤੇ ਹੋਣ। ਤੇ ਉਹ ਤੁਸੀਂ ਟੋਪਿਕ ਛੇੜਿਆ ਸੀ ਰਬਿਸ਼ ਪਿੰਦਾ, ਉਹ ਗੱਲ ਯਾਦ ਆ ਗਈ ਮੈਨੂੰ, ਇਹ ਤਾਂ ਮੈਂ ਤੁਹਾਨੂੰ ਦੋਨਾਂ ਨੂੰ ਵਿਅੰਗ ਕਿਸੇ ਬਖਸ਼ੀ ਕਿਹਾ। ਮੈਨੂੰ ਇੱਕ ਗੱਲ ਦੱਸੋ, ਜਿੱਦਾਂ ਸਾਡੇ ਬਿੰਨ ਵੈਂਸੇ ਨੂੰ ਜਾਂਦਾ, ਜੇ ਤਾਂ ਮੈਂ ਟਿਊਜ਼ਡੇ ਰਾਤ ਨੂੰ ਰੱਖਦਾ, ਉਹ ਸ਼ਾਮੀ 3-4 ਵਜੇ ਚੱਕਣਗੇ, ਤੇ ਜੇ ਮੈਂ ਵੈਂਸੇ ਨੂੰ ਭੁੱਲ ਜਾ ਸਵੇਰੇ ਰੱਖਣਾ, ਉਹ 4:30-5 ਵਜੇ ਸਵੇਰੇ ਕਿਉਂ ਆਉਂਦਾ?
0: ਇਹ ਵੀ ਹੁੰਦਾ,
1: ਉਹਨਾਂ ਨੇ ਤੁਹਾਡੇ ਬਿੰਨ ਤੇ ਨਾ ਕੈਮਰੇ ਲਾਏ ਹੋਏ ਨੇ, ਉਹਨਾਂ ਨੇ ਤੁਹਾਨੂੰ ਟ੍ਰਿਕ ਕਰਨਾ ਹੀ ਕਰਨਾ ਆ।
2: ਜਿਦਾਂ ਆਪਾਂ ਸਿੰਗਲ ਰੋਡ ਤੇ ਜਾ ਰਹੇ ਹੁੰਦੇ ਆ ਨਾ, ਤੇ ਅੱਗੋਂ ਗਿੱਵੇ ਦੂਜੀ ਸੋਰੀ ਓਵਰਟੇਕ ਲੇਨ ਆਉਣੀ ਹੁੰਦੀ ਆ, ਅਗਲਾ ਸਟਾਪ ਦੇ ਜੋਨ ਚ ਸੱਟ ਤੇ ਜਾ ਰਿਹਾ ਹੁੰਦਾ, ਉਹਦੇ ਚ ਪਤਾ ਨੀ ਕਿਹੜੀ ਆਤਮਾ ਜਾਂਦੀ ਹੈ, ਓਵਰਟੇਕ ਲੇਨ ਥੋੜਾ ਸੋ ਤੇ ਹੋਜੇਗਾ, ਫਿਰ ਅੱਗੇ ਜਾ ਕੇ ਸੱਟ ਤੇ ਹੋਜੇਗਾ।
0: ਸ਼ਾਹਰੁਖ ਖਾਨ ਨੇ ਇਤਨੀ ਸ਼ਿੱਦਤ ਸੇ ਮੈਨੇ ਹਨਾ ਕਿਆ ਕਿਆ ਕੀਆ, ਹਰ ਜ਼ਰੇ ਨੇ ਮਿਲਾਨੇ ਕੀ ਸਾਜ਼ਿਸ਼ ਕੀ ਹੈ, ਤੁਹਾਡੇ ਨਾਲ ਇਨ ਰਿਵਰਸ ਹੈ, ਵਿਗਾੜਨੇ ਕੀ ਸਾਜ਼ਿਸ਼ ਕੀ ਹੈ, ਤੁਹਾਡੇ ਨਾਲ ਇਹ ਹੋ ਰਿਹਾ।
1: ਜਿਤਨੀ ਸ਼ਿੱਦਤ ਸੇ ਮੈਨੇ ਟਾਈਮ ਸੇ ਬਿਨ ਬਾਹਰ ਰੱਖਣੇ ਕੀ ਕੋਸ਼ਿਸ਼ ਕੀ ਹੈ, ਉਤਨੀ ਹੀ ਜਲਦੀ ਉਨ ਕਮੀਨੋ ਨੇ ਆਨੇ ਕੀ ਸਾਜ਼ਿਸ਼ ਕੀ ਹੈ।
0: ਸਹੀ ਹੈ, ਸਹੀ ਹੈ।
2: ਉਨੀ ਸ਼ਿੱਦਤ ਨਾਲ ਮੈਂ ਵੀ ਵੇਟ ਕੀਤਾ, ਬਾਈ ਨੇ ਮੈਨੂੰ ਕਿਹਾ ਅੱਧੇ ਘੰਟੇ ਬਾਅਦ 10 ਮਿੰਟ ਵੇਟ ਕਰੋ ਅਜੇ।
1: ਥੈਂਕ ਯੂ ਵੈਰੀ ਮਚ ਗੱਬਰ ਜੀ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ।
0: ਥੈਂਕ ਯੂ।
1: ਬਿਨਾਂ ਦੇ ਵੀ ਆਪਣੇ ਹੀ ਦੁੱਖ ਹੁੰਦੇ ਨੇ।
0: ਨਹੀਂ ਬਾਈ ਜੀ ਦੇਖੋ, ਅੱਕੇ ਪੂਰੇ ਭੇਜਦੇ, ਬਾਕੀ ਗੱਲਾਂ ਬਾਤਦੇ ਆ।
1: ਉਹਨਾਂ ਨੇ ਆਪਣੇ ਅੱਕੇ ਪੰਜ ਸਾਨੂੰ ਡਿਟੈਕਟਿਵ ਦਾ ਕਿਤਾਬ ਵੀ ਦਿੱਤਾ।
0: ਪਰ ਸਵੀਟ ਸਟੋਰੀ, ਪਰ ਇਹ ਨਾ ਇੱਕ ਡਾਇਲੋਗ ਖਰਾਬ ਕਰ ਗਿਆ ਆਪਣਾ। ਏਦਾਂ ਕਹਿਣਾ ਚਾਹੀਦਾ ਸੀ ਕਿ ਉਹਨਾਂ ਦੇ ਘਰ ਦੇ ਵੀ ਸ਼ਰੀਫ, ਮੇਰੇ ਘਰ ਦੇ ਸ਼ਰੀਫ, ਸਿਰਫ ਮੈਂ ਹੀ ਗੱਬਰ। ਹੈਵੀ ਡਾਇਲੋਗ ਮਿਸ ਕਰ ਗਏ ਤੇ ਆਪਾਂ ਹੁਣ ਛੋਟੀ ਜਿਹੀ ਬ੍ਰੇਕ ਲਵਾਂਗੇ, ਤੇ ਬ੍ਰੇਕ ਤੋਂ ਪਹਿਲਾਂ ਥੋੜੇ ਥੋੜੇ ਮੈਸੇਜਸ ਵੱਲ ਝਾਤ ਮਾਰ ਲਈਏ। ਜਸ ਅਮਰਜੀਤ ਜੀ ਕਹਿੰਦੇ ਨੇ, ਕ੍ਰਿਸ਼ਨਾ ਵੀਰ ਜੀ ਅੱਜ ਲਾ ਦਿਓ ਸੌਂਗ ਕੋਈ ਨੀਟੂ ਸ਼ਟਰਾਂ ਵਾਲੇ ਦਾ ਜਾਂ ਅੰਡਰਟੇਕਰ ਦਾ ਯਾਰ। ਅੱਗੇ ਨੀਚੇ ਫਿਰ ਮਤਲਬ ਪੂਰੇ ਹੱਕ ਨਾਲ ਭਰਾ ਨੇ ਲਿਖਿਆ, ਕਹਿੰਦੇ ਲਾ ਦੇ ਬਾਈ ਅੱਜ ਪੱਕਾ ਹੀ ਲਾਊਂਗਾ, ਅੱਜ ਤਾਂ ਮੈਂ ਅੰਡਰਟੇਕਰ ਲਗਾ ਕੇ ਜਾਊਂਗਾ। ਬਸ ਅੰਡਰਟੇਕਰ ਜੂਸ ਮੇਕਰ ਗਾਇਜ਼ ਪੱਕਾ। ਤੇ ਇੱਧਰ ਸੰਧੂ ਸਾਹਿਬ ਕਹਿੰਦੇ ਨੇ ਕਿ ਪਰ ਦੋ ਆਖੇ ਤਾਂ ਰੇਖਾ ਦੀ ਹੀ ਸੀ, ਇਹ ਨਾਲੇ ਸੈਡ ਨੇ ਥੋੜਾ, ਨਹੀਂ ਨਹੀਂ ਸਭ ਠੀਕ ਹੋਏਗਾ, ਕੋਈ ਗੱਲ ਨੀ। ਤੇ ਇੱਧਰੋਂ ਮੈਨੂੰ ਥੋੜਾ ਲੱਗ ਗਿਆ ਆਉਣਾ ਪੈਣਾ ਮੈਸੇਜ ਪੜ੍ਹਨ ਲਈ। ਸਿਮਰਨ ਜੀ ਕਹਿੰਦੇ ਨੇ ਚੀਮਾ ਮਸਟ ਕਲੀ ਹੁਲ ਹੁਲ ਟੂ ਨਿੱਕਾ ਜਿੰਨਾ, ਇਹ ਦਾ ਮਤਲਬ
1: ਵਟ
0: ਚੀਮਾ ਮਸਟ ਕਲੀ ਹੁਲ ਹੁਲ ਟੂ ਨਿੱਕਾ ਜਿੰਨਾ, ਇਹ ਮੇਰੇ ਖਿਆਲ ਨਾਲ ਬਾਕੀ ਦਾ ਇਹ ਬਾਕੀ ਦਾ ਮੈਸੇਜ ਆਣਾ ਹੈ ਨਹੀਂ ਆਣਾ, ਜਾਂ ਫਿਰ ਇਹਨਾਂ ਨੇ ਵੀ ਆਪਣੇ ਵੱਲੋਂ ਗੰਜੀ ਪਾਤੀ ਗਾਇਸ, ਆਈ ਡੋਂਟ ਨੋ। ਪਰ ਮੈਂ ਤੁਹਾਨੂੰ ਇਹ ਕਹੂੰਗਾ ਕਿ ਸੁਰਿੰਦਰ ਕੌਰ ਜੀ ਤੁਹਾਨੂੰ ਕੁਝ ਕਹਿਣਾ ਚਾਹੁੰਦੇ ਨੇ, ਤੁਸੀਂ ਉਹਨਾਂ ਦੀ ਗੱਲ ਸੁਣੋ। ਮੈਂ ਹੁਣੇ ਹੀ ਗਿਆ ਬ੍ਰੇਕ ਲੈ ਕੇ ਤੇ ਹੁਣੇ ਹੀ ਆਇਆ।
1: ਸੁਣਦੇ ਰਹੋ ਰੇਡੀਓ, ਹਾਂਜੀ 1674 AM।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ये तो सी सुना सी आजकल तेरे मेरे प्यार के चर्चे हर जबान पर ब्रह्मचारी फिल्म शम्मी कपूर ते मुमताज दे उते फिल्माया गया आवाज जिथे तक मैनू पता है आई एम प्रीटी मच श्योर मोहम्मद रफी साहब दी ते सुमन कल्याणपुर शंकर जयकिशन दा म्यूजिक वैसे एंड लिरिक्स जेडे प्लेफुल लिरिक्स ने शैलेंद्र दे लिखे हुए शंकर जयकिशन दा जेडा म्यूजिक है टकीला सॉन्ग है जेडा है ना उस तो थोड़ा रलदे मिलदे जी ना ओ भी सेटिंग ने ने ने ने इंस्पिरेशन इज द थिंग गाइस
1: ओपिनियर दे गाने च घोड़े दी टाप चलदी हुंदी है
0: एंड ऑन दैट नोट डुगड़ुम डुगड़ुम कर दो असी आ गए जी सेकंड सेगमेंट ते आज दे हां जी मेलबर्न दे खुले अखाड़े च क्योंकि आज फ्राइडे है आज तुसी सानू सारेयां नू वधिया वधिया जे गाने सुनाने हैं कवितावां सुनानी है थोड़ा ना हफ्ते च सब तो कैंट की होया भाई ये जरूर दसना ते इहदे अंदर आपां एक कॉलर जिन्हां दे नाल हफ्ते दे अंदर कैंट तां कुछ नहीं पर दस पाए हो पर उन्हां नाल ट्रैजेडी की हुंदी है बड़े फनी वे च दस के गए ने बिन दी ट्रैजेडी बिन दी
1: घर घर दी कहानी
0: है घर दी कहानी है हमने आपको सुनानी है ते सानू तुसी जे चाहनो कि असी थानू सुनाई तो साडे नाल फिर सांझा करो ना यार की होया बेस्ट इस वीक थोड़े नाल
1: कृष्ण जी आज जेड़ा गाना तुसी सुनाया ना मेनू बहुत ही नॉस्टैल्जिक जिहा कर गया
0: क्योंकि
1: क्योंकि जो गाना चलता हुंदा सी ना आजकल तेरे मेरे प्यार इहदा ना सी इक अपना वर्जन बनाया हुंदा सी बच्चियां दा
0: की सीगा
1: नहीं मैं नहीं दसूंगी सारे जने दसनगे उन्हां दा की वर्जन सी सब ने एक एक बनाना
0: चलो भाई जिन्ने भी अपने अपने लेवल ते शैलेंद्र
1: बाद चो मैं अपना दसूंगी आजकल तेरे मेरे प्यार नहीं ना तेरे
0: हां ये फिर तुसी दसो ना
1: तुसी तुसी दसो फिर देन आई विल टेल यू माइन
0: यस गुड हो गया भाई आज नोनिया जी थोन लोगों ने काम ते लाए रखनगे गाइस
1: देखो वेनिस कम टू मस्ती
0: या
1: आई एम ऑलवेज रेडी
0: यस चार्ज अप हमेशा की तरह That is good. ते हुन आपां इदा करदे कि आपां अपने कॉलर्स नूं भी थोड़ा फ्री करना शुरू करिए
1: yes, please.
0: आपां इदा करदे आपां अपना अगला कॉलर लैने हैं ते इस सैगमेंट का पहला कॉलर लैने हैं जिन्ना करके मैं गाना लगाया क्योंकि यह अज भी काफ़ी सारी खवातीन जो इन्हां दी जिंदगी च आंदियां ने जांदियां ने उन्हां नाल ए वाला गाने ते परफॉर्म करन दी काफी तौर तक मैं सुनने चाहे कोशिश करते ने साढ़े नाल जुड़ चुके ने रिचर्ड जी रिचर्ड जी तुसी ऑन एयर हो सत श्री अकाल
1: रिचर्ड जी
2: सत श्री अकाल नोनिया जी एंड कृष्णा जी
1: क्या हाल चाल
2: बस बल्ले बल्ले ते शावा शावा
0: मैंने सही इंट्रोडक्शन दी
1: आज हम ऊपर आसमां थले
2: बिल्कुल
0: नाइस
1: और मैं बल्ले बल्ले
2: वेरी वेरी नॉस्टैल्जिक सॉन्ग लाइक नोनिया जी सेड और मेरे मॉम डैड का फेवरेट था एंड मेरा भी फेवरेट है तो हमारे घर में यही सब ओल्ड वाइनल रिकॉर्ड बजते थे
1: यस
0: अरे हाँ है ना एक ओ भी दौर सीगा वाइनल की विनाइल की कहते हैं
1: वाइनल
0: रिकॉर्ड्स था है ना That's good. मैं इतने देखे ब्रंसविक के अंदर दो चार स्टोर्स ने बट दे ओनली हैव मतलब इंग्लिश स्टोर बट स्टिल जो वाइब है अंदर दी एंड ऑल दैट इट्स वेरी नाइस
1: वेरी नाइस यस
0: एक शार्म हर चीज का
2: बर्न वाइनल रिकॉर्ड नाउडेज सो यू कैन डिजिटली सो दे आर शॉप्स व्हिच बर्न इट फॉर यू
0: अच्छा वाह क्या बात
2: है या कट बोलते हैं या बर्न बोलते हैं कट
1: बर्न आई थिंक बर्न
2: बर्न होएगा
0: पुठे
1: तरीके नाल गाया एज अ किड
2: पुठे तरीके से नहीं नहीं हम उस समय बहुत इनोसेंट होते सब कुछ सीधा ही करते थे
1: हम बचपन से ही पुठे काम करते थे हमने PhD कर रखी है पुठे कामों में
2: पुठे काम में कर रखी है
1: जी
2: तो द बेसिक ऑफ द वीक एंड विल ऑलवेज बी फॉर आई थिंक द होल ईयर It's a very proud moment for Radio Hanji family and Victoria. Can you please tell me what it is? Guess karo.
0: Ki Pauline Hanson hun election nahi lad rahi hai? Okay.
2: Sports mein.
0: Sports mein?
2: Hamare Radio Hanji.
0: Achha nahi, mujhe nahi pata bhai kya hua.
1: Main aaj swere swere sunya Krishna ji cricket khedan di koshish kar rahe ne.
0: Ki assi Fateh Nal time paale match da?
2: No, so Nani ji represented Victoria in the Masters hockey tournament and they won the silver medal against
0: क्या बात है जी, बधाइयां बधाइयां
2: to Nani ji. तो कल मैं क्या कहते हैं फॉक्स रेडियो में लाइन में था टू अनाउंस दैट बिकॉज यस्टरडे द सेगमेंट वाज अबाउट व्हाट अचीवमेंट हैज समवन इन योर लाइफ डन एट अ लेटर स्टेज एंड आई कुडंट थिंक ऑफ एनीवन एल्स देन हर बिकॉज द मास्टर्स इज 65 इयर्स एंड अबव के एज ग्रुप में खेला नानी जी ने.
1: एंड
2: आप लोगों ने अगर उनको सी गेम में पता नहीं देखा एंड शी टुक द लैप ऑफ द ओवल जस्ट इतने कैजुअली, जैसे आधे लोग तो हाफ वे थे बट नानी जी जस्ट कैजुअली टुक अ जॉग एंड केम टू हर स्टैंड वेयरएवर शी हैड टू स्टैंड.
0: क्या बात है, क्या बात है. पर सॉरी, आपने कहा फॉक्स रेडियो पर ही बात कर रहे थे?
2: हाँ,
0: आवे साडे नाल जावे किसे होर ना बल्ले ओ चलाक सजना. ये तो गल ना
2: है, हमारे रेडियो का भी तो वो जाता है क्या कहते हैं एडवर्टाइजमेंट.
1: एडवर्टाइजमेंट
2: आई आल्सो से दैट शी इज अ आरजे विद रेडियो. हां जी,
0: उल्टा ना पक्का ही किस तरह कर लो, हफ्ते च ना हर रेडियो कॉल करता कहता गाइस गोइंग गुड पर रेडियो हां जी इज बेटर कह के फोन करता.
1: After some, I'm pretty sure after some time they'll block your call.
0: जिथे चाहो थे रा, देर ऑलवेज नवे नवे रेडियो स्टेशन इन्ने सारे ने, है ना,
1: जिथे चाहो बिस्कुट हुंदा पुजिया हुंदा है, रागी ने गया है,
0: बदाना पुजिया, रेली मिसिंग बदाना पुजिया. गाइस सानू ये भी दसो जे तुसी बदाना पुजिया मिस कर रहे हो कि नहीं. क्या बात है. ते रिचर्ड जी अज केड़ी कविता सुनाओगे सानू?
2: नहीं, नो कविता. फन फैक्ट, मेरा फ्रेंड के पास ये शोले का बाइक है.
0: अच्छा.
2: दिल्ली में दीज बाइक्स वर यूज्ड बाय द ब्रिटिश आर्मी for okay. carrying cannon.
1: So
2: okay. Yeah.
1: Oh.
2: So he has, my friend, he's a very senior commissioner in the customs. Mm-hmm. So bribe mein Lambretta scooters and bikes leta hai. He's got the largest collection, I think, in India.
1: Wow.
2: His name is Desh Deepak Singh. Naam itna bada Desh Deepak.
0: Desh Deepak.
2: Kaam जलेबी की तरह सीधा.
0: अरे मतलब रॉ द हेड है, मतलब डैड माइट बी इन 70s है.
2: या ही गॉट मेनी अवार्ड्स फ्रॉम द प्राइम मिनिस्टर फ्रॉम द प्रेसिडेंट.
0: तो रिचर्ड जी एक काम करो ना, तो आप वो अंकल जी से पता कराओ कि वो जो धुरंधर वाला जमाली था वो उन्होंने भेजा था. राकेश बिद्दी जी तो बता कर नहीं गए, आप ही पता करा दो, उनके एरा का ही होगा.
2: He is abhi 89 years old. He is not keeping too well. Just yesterday I spoke to him because he was in the ice. Not ice, he is recovering. So, but God bless him. But
1: God bless him. We'll pray for his health.
2: Thank you. Thank you very much. So, बस आज के लिए बस इतने ही.
0: Thank you, Richard जी.
2: Break के बाद.
0: Break के बाद मिलते हैं.
1: Break के बाद.
0: नाली दोबारा हूँ तो सी. किस वाले ने call करे को कि radio हंजी ते खुला खड़ा चल रहा. ओ सुनो.
1: उसमें चल रहा है आजकल तेरे मेरे नाप के कच्चे हर दुकान पर.
0: फिर तो पक्का ही ब्लॉक होंगे भाई.
2: फॉक्स गिव्स बेटर गिफ्ट्स देन किस.
0: अच्छा.
2: फॉक्स में अवार्ड बहुत अच्छे अच्छे मिलते हैं.
0: बस तुसी, मैं कह रहा जित्थों भी तुसी लिसनर पटना चाहते हो पट लो, बस गल खत्म. थोड़ी इच्छा. थैंक्स फॉर कॉलिंग. गॉड ब्लेस.
2: ओके जी. ओके.
1: थैंक यू वेरी मच रिचर्ड जी.
0: बात है भाई, रिचर्ड जी जो भी आंदे ना, मतलब कोई ना कोई घेंट जी गल जरूर दस के जाते
1: हैं.
0: तो इधरों लकी ऐसे जी कहते हैं कि टैलेंट तो मेरे में कूट कूट के भरा है.
1: आई नो भैया, आके दिखाओ तो.
0: नहीं अगे सुनो ना, कहते फर्क बस इतना है कि थोड़ा बारीक कूट दिया, अब निकल नहीं रहा.
1: ये सब गोल दी पुकी लो.
0: हुंदा है ना.
1: yes.
0: अगो उन्होंने गाना भी एक होर भेजा, कहते जब कोई बात बिगड़ जाए, जब कोई मुश्किल पड़ जाए, तो दूसरों पर इल्जाम लगाए और फिर वहां से खिसक
1: जाए.
0: क्या बात है. लाइफ लेसंस. एक लकी ऐसे जी सानू 11 बजे भेज रहे ने, ते सवेरे 4:15 बजे सानू जसवाल भाजी भेज देंदे ने. देखो थानू गाइस होर कित्थों मिलेगा ये सब. ਅਸੀਂ ਹੀ ਦੇ ਸਕਦੇ ਹਾਂ,
1: ਨੋਬਡੀ ਐਲਸ,
0: ਕਿ ਨਹੀਂ? ਤੇ ਇਧਰੋਂ 40 ਪਾਰ ਕੀ ਸਹੇਲੀਆਂ, ਨਹੀਂ ਇਹ ਮੈਂ ਆਪਣੀ ਕੋਈ ਗੱਲ ਨਹੀਂ ਕਰ ਰਿਹਾ ਗਾਇਸ, ਵੇਟ ਕਰੋ, ਰੁਕੋ ਰੁਕੋ ਜ਼ਰਾ, ਇਹ ਸਾਨੂੰ ਭੇਜਿਆ ਜੀ 40 ਪਾਰ ਕੀ ਸਹੇਲੀਆਂ ਲਿਖਤ ਭੇਜੀ ਹੈ ਸੁਖਵਿੰਦਰ ਕੌਰ ਜੀ ਨੇ, ਤੇ ਤੁਹਾਨੂੰ ਸੁਣਾਉਂਦੇ ਹਾਂ ਜੀ ਕਿ
1: ਮੇਰੇ ਨਾਲ ਤਾਂ ਰਿਲੇਟ ਕਰਦੀ ਨਹੀਂ, ਮੈਂ ਹਲੇ 40 ਕ੍ਰੋਸ ਨਹੀਂ
0: ਕੀਤੀ, ਹਾਂ ਯੂ ਆਰ ਜਸਟ 39 ਐਂਡ ਕੁਆਟਰ ਉਮਰ ਕੇ 40 ਸੇ ਪੈਦਾਨ ਪਰ ਆਕਰ ਜਬ ਜ਼ਿੰਮੇਦਾਰੀਓ ਕਾ ਸ਼ੋਰ ਕੁਛ ਥਮਤਾ ਹੈ ਤਬ ਆਈਨੇ ਕੇ ਸਾਹਮਣੇ ਖੜੀ ਹੋ ਕਰ ਇੱਕ ਔਰਤ ਪਹਿਲੀ ਬਾਰ ਖੁਦ ਸੇ ਆਪਣਾ ਹਾਲ ਪੁੱਛਦੀ ਹੈ। ਬਰਸੋ ਜੀਆ ਸਭ ਕੇ ਲੀਏ ਸਭ ਕੇ ਮੁਤਾਬਿਕ ਪਰ ਜਬ ਅਬ ਮਨ ਆਪਣੀ ਥੋੜੀ ਸੀ ਜ਼ਮੀਨ ਚਾਹਤਾ ਹੈ ਇਸ ਮੋੜ ਪਰ ਜਹਾਂ ਧੂਪ ਥੋੜੀ ਢਲਨੇ ਲਗੀ ਹੈ ਉਸੇ ਕੋਈ ਐਸਾ ਚਾਹੀਏ ਜੋ ਉਸਕੀ ਖਾਮੋਸ਼ੀ ਸਮਝਤਾ ਹੈ ਔਰ ਤਬ ਕਾਮ ਆਤੀ ਹੈ ਵੋ ਸਹੇਲੀਆਂ ਜਿਨਸੇ ਕੋਈ ਖੂਨ ਕਾ ਰਿਸ਼ਤਾ ਤੋ ਨਹੀਂ ਹੋਤਾ ਪਰ ਜੋ ਉਸੀ ਚੌਂਕੇ ਕੇ ਧੂਏ ਸੇ ਤਪ ਕਰ ਆਈ ਹੈ ਵੋ ਸਿਰਫ ਸਹੇਲੀਆਂ ਨਹੀਂ ਏਕ ਦੂਸਰੇ ਕੀ ਪਰਛਾਈ ਹੈ ਘੁਟਨੋ ਕਾ ਦਰਦ ਹੋ ਜਾਂ ਮਨ ਕੀ ਉਦਾਸੀ ਬਿਨਾਂ ਕਿਸੀ ਝਿਜਕ ਕੇ ਸਭ ਕਹਿ ਦਿਆ ਜਾਤਾ ਹੈ ਦੁਨੀਆਂ ਭਰ ਕੇ ਕਾਇਦੇ ਔਰ ਸਲੀਕੇ ਛੋੜ ਵਹੀ ਫਿਰ ਸੇ ਬਚਪਨ ਵਾਲਾ ਠਹਾਕਾ ਲਗਾਇਆ ਜਾਤਾ ਹੈ ਚਲੋ ਇਸ ਉਮਰ ਮੈਂ ਫਿਰ ਸੇ ਥੋੜ੍ਹਾ ਜੀ ਲੇਤੇ ਹੈ ਫਰਜ਼ ਬਹੁਤ ਨਿਭਾਏ ਅਬ ਥੋੜ੍ਹੀ ਦੋਸਤੀ ਪੀ ਲੇਤੇ ਹੈ ਸ਼ੁਕਰੀਆ ਉਨ ਸਹੇਲੀਓ ਕਾ ਜੋ ਇਸ ਮੋੜ ਪਰ ਮਿਲੀ ਜਿਨ੍ਹੋਂਨੇ ਪਰਾਈ ਹੋ ਕਰ ਵੀ ਜੀਨੇ ਕੀ ਨਈ ਵਜ੍ਹਾ ਦੀ ਬਹੁਤ ਸੁੰਦਰ ਥੈਂਕ ਯੂ ਸਾਡੇ ਨਾਲ ਸਾਂਝਾ ਕਰਨ ਲਈ ਸੁਖਵਿੰਦਰ ਭੈਣ ਜੀ
1: ਥੈਂਕ ਯੂ ਵੈਰੀ ਮਚ
0: ਐਂਡ ਇਟਸ ਅ ਰਿਐਲਿਟੀ ਬਹੁਤ ਬਹੁਤ ਸੋਹਣਾ ਵੈਰੀ ਨਾਈਸ
1: ਟਰੂ
0: ਕੀ ਬਾਤ ਹੈ
1: ਫਰੈਂਡ ਇਨ ਨੀਡ ਇਜ਼ ਫਰੈਂਡ ਇਨਡੀਡ
0: ਹਾਂ ਇਹ ਵੀ ਗੱਲ ਸਹੀ ਹੈ ਨਾ
1: ਯੈਸ
0: ਇਹ ਫਰੈਂਡ ਇਨ ਨੀਡ ਫਰੈਂਡ ਇਨ ਡੀਡ ਮੈਂ ਹਿੰਦੀ ਬੋਲ ਲਈ ਇੰਗਲਿਸ਼ ਖਰਾਬ ਹੋ ਗਈ ਗਾਇਸ
1: ਫਰੈਂਡ ਇਨ ਡੀਡ ਇਜ਼ ਫਰੈਂਡ ਇਨ ਫਰੈਂਡ ਇਨ
0: ਕੱਚਾ ਵਾਪੜ ਪੱਕਾ ਵਾਪੜ ਗਿਆ ਅੱਛਾ ਅੱਛਾ ਇੱਕ ਚੀਜ਼ ਤੁਸੀਂ ਨੋਟਿਸ ਕੀਤੀ ਇੰਗਲਿਸ਼ ਦੇ ਅੰਦਰ ਮੈਂ ਅਟਕਿਆ ਤੇ ਕਿਸੇ ਕਾਰਨ ਵਸ਼ ਆਉਣ ਵਾਲੇ ਕੁਛ ਮਹੀਨਿਆਂ 'ਚ ਮੈਨੂੰ ਆਇਲਸ ਦਾ ਐਗਜ਼ਾਮ ਕਰਨਾ ਪੈਣਾ ਦੁਬਾਰਾ ਹੈ ਨਾ ਇਟਸ ਨੋਟ ਮਤਲਬ ਕੋਈ ਇੱਦਾਂ ਮੈਨੂੰ ਕੋਈ ਟੈਨਸ਼ਨ ਜਾਂ ਕੁਛ ਉਹ ਨਹੀਂ ਹੈ ਕਿ ਹਾਈ ਕਰਨਾ ਪੈਣਾ ਐਂਡ ਐਵਰੀਥਿੰਗ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਮਾਇੰਡ ਸੈਟ ਇੱਥੇ ਦੀ ਗਵਰਨਮੈਂਟਸ ਦਾ ਇਹ ਹੈ ਕਿ ਬੰਦਾ ਜਦੋਂ ਪੰਜਾਬੀ ਸਪੀਕਿੰਗ ਨੇਸ਼ਨ ਜਾਂ ਹਿੰਦੀ ਸਪੀਕਿੰਗ ਨੇਸ਼ਨ ਦੇ ਅੰਦਰ ਆਇਲਸ ਦੇ ਬੈਂਡ ਲੈ ਆਇਆ ਇੱਥੇ ਆ ਗਿਆ ਇੱਥੇ ਆ ਕੇ ਉਹਦੀ ਇੰਗਲਿਸ਼ ਖਰਾਬ ਹੋ ਗਈ ਹੋਏਗੀ ਦੋ ਸਾਲਾਂ ਦੇ ਅੰਦਰ ਉਹਨੂੰ ਦੁਬਾਰਾ ਬੋਲਣੀ ਚਾਹੀਦੀ ਹੈ ਪੁਆਇੰਟ ਹੀ ਸਮਝ ਆਇਆ ਇੱਥੇ ਆ ਕੇ ਮੇਰੇ ਐਡਵਰਬ ਤੇ ਵਰਬ ਯਾਰਾ ਰਿਵਰ ਦੇ ਅੰਦਰ ਡਿੱਗ ਗਏ ਆ ਜੋ ਮੈਂ ਦੁਬਾਰਾ ਤੁਹਾਨੂੰ ਲੋਕਾਂ ਨੂੰ 500-600 ਦੇਵਾਂ ਪ੍ਰਾਈਸ ਤੇ ਆਪਣੇ ਆਪ ਨੂੰ ਮੈਂ ਖਿੱਚ ਕੇ ਬੋਲਿਆ ਮੈਂ ਕਿਹਾ ਮੈਂ ਗੱਡੀ ਜੇਬ ਚ ਪਾ ਕੇ ਲੈ ਜਾਂਦਾ
1: ਤੁਸੀਂ ਹਾਲਤ ਦੇਖੋ ਆਈ ਮਾਈ V8 ਕਾਰ ਫਸਟ ਟਾਈਮ ਮੇਰੀ ਲਵਡ ਵਨ ਮੈਂ ਸੈਲ ਕਿਉਂ ਕੀਤੀ ਸੀਗੀ ਕਿਉਂਕਿ ਪ੍ਰਾਈਜ਼ ਪੈਟਰੋਲ ਦਾ ਪ੍ਰਾਈਜ਼ ਆਈ ਥਿੰਕ ਆਈ ਐਮ ਟਾਕਿੰਗ ਅਬਾਊਟ ਸਮਵੇਅਰ ਕਲੋਜ਼ ਟੂ $2,000 ਤੇ ਚਲੇ ਗਿਆ ਸੀਗਾ
0: 200 ਵਾਲਾ 2.00 ਵਾਲਾ
1: ਨੋ $1
0: ਇੱਕ ਤੇ ਚਲਾ ਗਿਆ ਸੀਗਾ
1: 2007 ਦੀ ਗੱਲ ਕਰਦੀ
0: ਅੱਛਾ ਮੈਂ ਕਿਹਾ $2,000 ਹੋ ਗਿਆ ਮੈਨੂੰ ਫੇਰ ਡਰਾਉਂਗੇ
1: ਮੈਂ $1 ਤੇ ਚਲੇ ਗਿਆ ਅਸੀਂ ਜਿਹੜੀ ਕਾਰ ਚਲਾਉਣੀ ਬਹੁਤ ਮਹਿੰਗੀ ਹੋ ਜਾਣੀ ਮੈਂ ਆਪਣੀ V8 ਕਾਰ ਵੇਚ ਕਾਰ ਵੇਚ ਕੇ ਲਈ ਛੋਟੀ ਜਿਹੀ ਕਾਰ
0: ਅੱਛਾ
1: ਫਿਰ 3 ਦਿਨ ਚਲਾਈ ਫਿਰ ਉਹ ਵੀ ਵੇਚਣੀ ਪਈ ਕਿਉਂਕਿ 3 ਦਿਨ ਚਲਾ ਕੇ ਪਤਾ ਲੱਗਿਆ ਮੇਰੀ ਤਾਂ ਲੱਤ ਚ ਕਡਿੱਲੇ ਪੈਣੀ ਸ਼ੁਰੂ ਹੋ ਗਈ ਉਹਦਾ ਪੈਡਲ ਇੰਨਾ ਦੱਬਣਾ ਪੈਂਦਾ ਸੀ
0: ਉਹ ਤਾਂ ਵਿਚਾਰੀ V8 ਹੁਣ 20-64 ਹੋ ਗਈ ਹੋਣੀ ਆ ਅੱਗੇ ਤੱਕ ਵਧਦਾ ਗਿਆ ਉਹਦਾ ਸਿਲਸਿਲਾ ਤੇ ਅਸੀਂ ਕਾਲਰਸ ਦਾ ਵੀ ਸਿਲਸਿਲਾ ਇਸੇ ਤਰ੍ਹਾਂ ਅੱਗੇ ਵਧਾਉਂਦੇ ਹਾਂ ਜੀ ਤੇ ਸਾਡੇ ਨਾਲ ਨੈਕਸਟ ਕਾਲਰ ਜਿਹੜੇ ਜੁੜੇ ਨੇ ਉਹ ਨੇ 304
1: ਬੜੇ ਸੋਹਣੇ ਸਹਿਰੇ ਆ ਰਹੇ 201-304
0: ਹਾਂ ਸਹੀ ਹੈ ਸੱਟਾ ਖੇਲ ਲਓ ਅਜੇ
1: ਚਲੋ ਮੈਂ ਤੁਹਾਨੂੰ ਸੱਟ ਮਾਰਦੀ ਹਾਂ ਤੁਸੀਂ ਮਾਰੋ ਕਿਸੇ ਹੋਰ ਨੂੰ ਸਤਿ ਸ੍ਰੀ ਅਕਾਲ ਜੀ
3: ਪਹਿਚਾਣ
1: ਲਿਆ ਸੀ ਕਮਰ ਜੀ
3: ਸਭ
0: ਬੈਸਟ ਚੱਲ ਰਿਹਾ, ਜ਼ਿਆਦਾ ਬੈਸਟ ਹੋ ਜਾਏਗਾ ਜਦੋਂ ਤੁਸੀਂ ਸਾਨੂੰ ਇਹ ਦੱਸੋ ਕਿ ਇਸ ਹਫ਼ਤੇ ਸਭ ਤੋਂ ਬੈਸਟ ਕੀ ਗਿਆ। ਤੇ ਰੂਲ ਇਹ ਆ ਕਿ ਸਿਰਫ ਇਹ ਦੱਸਣਾ ਕਿ ਬੈਸਟ ਕੀ ਗਿਆ, ਇਹ ਨਹੀਂ ਕਹਿਣਾ ਕਿ ਯਾਰ ਸਭ ਵਧੀਆ, ਸਭ ਗੁੱਡ ਹੈ, ਲਾਈਫ ਇਜ਼ ਗ੍ਰੇਟ। ਨੋ,
1: ਲਾਈਫ ਝੰਡ ਹੈ ਫਿਰ ਵੀ ਘਮੰਡ ਹੈ।
0: ਚੀਜ਼ ਕਿਹੜੀ ਹੋਈ ਆਊਟ ਆਫ ਆਲ ਦਾ ਕੈਂਡ ਚੀਜ਼ਾਂ?
3: ਟੂ ਦਾ ਪੁਆਇੰਟ ਹੀ ਗੱਲ ਕਰਨੇ ਆ। ਲਾਸਟ ਸੈਟਰਡੇ ਸਾਡਾ ਕ੍ਰਿਕਟ ਦਾ ਫਸਟ ਮੈਚ ਸੀ, ਉਹ ਅਸੀਂ ਜਿੱਤ ਲਿਆ।
0: ਓਏ ਵਧਾਈਆਂ, ਕੀ ਬਾਤ ਹੈ, ਬੱਲੇ
1: ਬੱਲੇ ਸਵਾ ਸਵਾ
3: ਮਾਸ਼ਾਂ ਤਿੰਨਾਂ ਨੇ ਜਿੱਤ ਲਿਆ ਮੈਚ।
0: ਚਾਈਨਾ ਮੈਨ ਲੈਫਟੀ ਹੀ ਪਾ ਪਾਉਂਦੇ ਕਿ ਰਾਈਟ ਹੀ ਵੀ ਪਾ ਲੈਂਦੇ ਆ?
3: ਮਤਲਬ
0: ਇੱਕ ਚਾਈਨਾ ਮੈਨ ਬਾਲ ਵੀ ਹੈ ਨਾ ਕੁਲਦੀਪ ਯਾਦਵ ਪਾਉਂਦਾ, ਦੇਖੀ ਤੁਸੀਂ ਉਹਦੀ ਗ੍ਰਿਪ? ਮਿਡਲ ਫਿੰਗਰ ਥੋੜੀ ਟਵਿਸਟ ਕਰ ਲਈ ਨਾ ਗੁਗਲੀ ਵਾਸਤੇ, ਹਨਾ, ਤੇ ਉਹ ਜਿਸ ਆਪਾਂ ਬਾਹਰ ਨੂੰ ਘੁਮਾਓ ਦਈਦਾ, ਉਹ ਅੰਦਰ ਨੂੰ ਘੁਮਾਓ ਦਿੰਦਾ ਬਾਲ ਨੂੰ, ਤੇ ਉਹ ਮਤਲਬ ਓਬਵੀਅਸਲੀ ਇਟ ਇਜ਼ ਸਪੋਜ਼ਡ ਟੂ ਗੋ ਆਊਟ, ਪਰ ਉਹ ਡ੍ਰਿਫਟ ਕਰਕੇ ਅੰਦਰ ਆਉਂਦੀ ਆ। ਇਹ ਟਰਾਈ ਕਰਿਓ ਤੇ ਫਿਰ ਮਤਲਬ ਸ਼ੈਫੀਲਡ ਖੇਲੋਗੇ, ਮੈਂ ਗਰੰਟੀ ਦਿੰਦਾ।
1: ਸ਼ੈਫੀਲਡ ਓਏ ਹੋਏ ਹੋਏ,
0: ਸਹੀ ਕਿ ਨਹੀਂ?
3: ਚਲੋ ਮੈਂ ਜ਼ਰੂਰ ਚੈੱਕ ਕਰਾਂਗਾ।
1: ਮੈਂ ਤਾਂ ਸਤਿੰਦਰ ਸਰਤਾਜ ਦੇ ਗਾਣੇ 'ਚ ਸੁਣਿਆ ਸੀ ਅੱਖ ਚੀਨੀ, ਆ ਤੁਸੀਂ ਆ ਗੇਂਦ ਪਹਿਲੀ ਵਾਰੀ ਚੀਨੀ ਸੁਣਾਤੀ।
0: ਵੈਸੇ ਮੈਨੂੰ ਪਤਾ ਨਹੀਂ ਇਹਨਾਂ ਨੇ ਚਾਈਨਾ ਮੈਨ ਨਾਮ ਕਿਉਂ ਰੱਖਿਆ ਪਿਆ। ਕ੍ਰਿਕਟ ਵੈਸੇ ਇਨ ਅ ਵੇ ਨਾ ਇੱਦਾਂ ਇਸ ਗੱਲੋਂ ਬੜਾ ਰੇਸਿਸਟ ਜੀ ਟਰਮੀਨੋਲੋਜੀ ਨਹੀਂ ਆ। ਚਾਈਨਾ ਮੈਨ, ਚਾਈਨਾ ਵਾਲੇ ਵਿਚਾਰੇ ਖੇਲਦੇ ਨਹੀਂ ਆ, ਉਹਨਾਂ ਦੇ ਨਾਂ ਤੇ ਬੋਲਣਾ
1: ਪੈਂਦਾ। ਖੇਡ ਕੇ ਆਏ ਕਹਿੰਦੇ ਹੱਥੋਂ ਅਸੀਂ ਖੇਡਦੇ ਨਹੀਂ।
0: ਮੈਨੂੰ ਤਾਂ
1: ਫਤਿਹ ਨੇ ਸਾਰੇ ਅਡਲਟਾਂ ਨੂੰ ਫੇਲ ਕਰ ਦੇਣਾ।
3: ਸਹੀ ਹੋ ਗਿਆ ਜੀ। ਅੱਛਾ ਚਲੋ ਕਵਿਤਾ ਸਟਾਰਟ ਕਰਨੇ ਜੀ। ਇੱਕ ਮੈਂ ਤੁਹਾਨੂੰ ਆਪਣਾ ਲਿਖਿਆ ਹੋਇਆ ਸ਼ੇਅਰ ਸੁਣਾਵਾਂਗਾ ਜੀ, ਔਰ ਇਹ ਲਿਖਿਆ ਵੀ ਇਹਦੀ ਵੀ ਇੱਕ ਸਟੋਰੀ ਹੈ। ਯੂਨੀਵਰਸਿਟੀ ਲੈਵਲ ਦੇ ਅੰਦਰ ਨਾ ਮੁਸ਼ਾਇਰੇ ਦੇ ਕੰਪੀਟੀਸ਼ਨ ਹੁੰਦੇ ਸਨ, ਉੱਥੇ ਅਸੀਂ ਕੰਪੀਟ ਕਰ ਰਹੇ ਸਾਂ, ਮੈਂ ਤੇ ਮੇਰਾ ਪਾਰਟਨਰ ਸੀ। ਤੇ ਅਗਰ ਕੋਈ ਉਰਦੂ ਸਮਝਣ ਵਾਲੇ ਸਮਝਦੇ ਹੋਣਗੇ ਕਿ ਵਾਓ ਤੂੰ ਸ਼ੇਅਰ ਜਿਹੜੇ ਨੇ ਬਹੁਤ ਘੱਟ ਨੇ, ਔਰ ਬਾਜ਼ ਔਕਾਤ

0: ਹਿੰਮਤ
1: ਵਾਲਾ ਦੇ ਅੰਦਰ ਵੀ ਕੁਛ
0: ਰੰਗ ਬਿਰੰਗਾ ਹੁੰਦਾ
1: ਜਤਿੰਦਰ ਪਾਲ ਜੀ ਦੋਨੀਆ ਜੀ ਤੁਹਾਡੀ ਬਹੁਤ ਵਧੀਆ ਤਸਵੀਰ ਬਣਾ ਕੇ ਭੇਜਦੇ ਨੇ ਲਿਖਿਆ ਪਿਆ ਨਿੰਜਾ ਜੀ ਇਨ ਵੀ 8 ਤੇ ਵੀ 8 ਕਾਰ ਤਾਂ ਮਤਲਬ ਉਹ ਜਿਹੜੀ ਹੌਟ ਵੀਲਸ ਵਾਲੀ ਹੁੰਦੀ ਨਾ ਉਹਦਾ ਦੀ ਕਾਰ ਦੇ ਅੰਦਰ ਤੁਹਾਨੂੰ ਬਿਠਾਇਆ ਹੈ
0: ਓ ਵਾਓ
1: ਵੈਰੀ ਨਾਈਸ
0: ਥੈਂਕ ਯੂ ਵੈਰੀ ਮੱਚ
1: ਕਿਆ ਬਾਤ ਹੈ ਤੇ ਜੀ ਜਸਵਾਲ ਭਾਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਉਹਨਾਂ ਦੇ ਬੇਟੇ ਇਵਾਨ ਦਾ 9th ਬਰਥਡੇ ਹੈ ਬਾਈ ਬਹੁਤ ਬਹੁਤ ਮੁਬਾਰਕਾਂ ਜੀ
0: ਬਹੁਤ ਬਹੁਤ ਮੁਬਾਰਕਾਂ
1: ਕਹਿੰਦੇ ਨੇ ਕਿ ਉਸਨੂੰ ਵਿਸ਼ ਕਰੋ ਤੇ ਰੱਬ ਉਸਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਧੰਨਵਾਦ ਜੀ ਜੀ ਜ਼ਰੂਰ ਜੀ ਜ਼ਰੂਰ ਹੈਪੀ

0: hip hip
1: hooray
0: hip hip
1: hooray
0: hip hip
1: haan ji
2: very good ivan ji bahut bahut mubarakaan thonu 9ve janam din diyan tareek vi ajj 9 hai upro thoda 9th janam din as ta bhai bas full khilara pao fun shun cake shake chocolate coke matlab bakhshna nahi hai jaswal paaji bas ajj kharche te kharcha karan inna zyada ajj fun shun karo te sare parivar nu vi mubarakaan umeed karde han beta thoda khush rahe swasth rahe mast rahe anandit rahe sari umar
1: bahut sari ਮੁਬਾਰਕਾਂ ਇਵਾਨ ਨੂੰ ਪਰਮਾਤਮਾ ਕਰੇ ਇਵਾਨ ਨੂੰ ਬਹੁਤ ਸਾਰੀਆਂ ਤੰਦਰੁਸਤੀਆਂ ਖੁਸ਼ੀਆਂ ਕਾਮਯਾਬੀਆਂ ਮਿਲਣ ਹਮੇਸ਼ਾ ਹੱਸਦਾ ਮੁਸਕਰਾਉਂਦਾ ਰਹੇ ਸਾਡਾ ਪੁੱਤਰ ਔਰ ਮਾਂ ਬਾਪ ਦਾ ਨਾਮ ਰੋਸ਼ਨ ਕਰਦਾ ਰਹੇ ਔਰ ਜਵਾਨੀਆਂ ਮਾਣਦਾ ਰਹੇ ਦੈਟਸ ਆਰ ਹਾਰਟੀਐਸਟ ਵਿਸ਼ ਫਰੋਮ ਰੇਡੀਓ ਹਾਂਜੀ 1674 AM ਥੈਂਕ ਯੂ
2: ਜੀ ਜੀ ਜੀ ਬਹੁਤ ਬਹੁਤ ਵਧੀਆ ਤੇ ਹੁਣ ਤੁਹਾਡੇ ਬਾਕੀ ਦੇ ਮੈਸੇਜਸ ਤੇ ਬਾਕੀ ਦੇ ਕਾਲਸ ਆਪਾਂ ਹੁਣ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਆ ਕੇ ਮੈਂ ਪੱਕੀ ਗੱਲ
1: ਆਈ ਪ੍ਰਾਮਿਸ
2: ਕਿ ਮੈਂ ਸੁਣਾਉਂਗਾ
1: ਆਲਰਾਈਟ
2: ਨਹੀਂ ਸੁਣਾਉਂਗਾ ਨਹੀਂ ਮੈਂ ਤੇ ਕਾਲ ਕਰੂੰਗਾ ਨਾ ਮੈਂ ਜਿਹੜੀ ਕੀ ਕਹਿੰਦੇ ਆ ਗਾਣਾ ਵੀ ਸੁਣਾਉਂਗਾ ਪਹਿਲੇ ਹਨਾ ਫਿਰ ਬਾਅਦ ਚ ਤੁਹਾਡੀਆਂ ਕਾਲਾਂ ਸੁਣਾਂਗੇ ਤੇ ਏਦਾਂ ਹੀ ਜਿਹੜਾ ਮਾਹੌਲ ਚਾਲ ਹੈ ਹਨਾ ਉਹਨੂੰ ਅੱਗੇ ਵਧਾਉਂਦੇ ਰਵਾਂਗੇ ਤੇ ਮੈਂ ਚਾਹੁੰਦਾ ਕਿ ਬ੍ਰੇਕ ਤੇ ਜਾਣ ਤੋਂ ਪਹਿਲਾਂ ਜੋ ਤੁਸੀਂ ਕਹਿ ਰਹੇ ਸੀਗੇ ਕਿ ਤੁਸੀਂ ਵੀ ਇੱਕ ਵਰਜਨ ਬਣਾਇਆ ਹੋਇਆ ਗਾਣੇ ਦਾ ਉਹ ਪਲੀਜ਼ ਸਾਡੇ ਨਾਲ ਸਾਰਿਆਂ ਨਾਲ ਸਾਂਝਾ ਕਰਦੇ ਜਾਓ
1: रंग में और साइज में अवेलेबल
2: क्या बात है जी लक्स कोजी वाले नोनिया जी नाल कॉन्टेक्ट कर सकते ने जे वो कॉपीराइट चाहते ने इस एड दा ते हुन दिलजीत जोने मुड़ नु याद कर रहे हो तुसी सुनो मैं आया छेती यार छेती आया आ गया

0: आगे आगे आगे आगे यार आगे रुको आगे ब्रेक भी जरूरी है अंता गलास चुटते हुए तो पता लगा ही लिया होना की डॉक्टर ज़ूस दा है। डॉक्टर ज़ूस ने जिन्ने गिलास तोड़े ने गाइस मेनू पता नहीं है ते ए एक फीमेल परस्पेक्टिव तो है तो उपरो कमर साहब परवीन शाकिर जी दे दो शेर सांझे करके तो मैं क्या यार असी भी क्यों पिछे रहिए
1: मेरी बॉस ताए दी ती चली ते मैं क्यों रहा कली
0: एब्सोल्युटली राइट एदा जो भी मतलब है तुसी सानू प्लीज मैसेज करके ना दसो अपने मन च रख लो। परवीन शाकिर मतलब बहुत छोटी उम्र च दुनिया छड़ के चले गए एंड जो जो राइटिंग सी ना उन्होंने एक तो शायरा बहुत घट थानू वेखन नू मिलदी है ना जो इन्नी ज्यादा मकबूल हुई हैं एंड मैं थानू कुछ पांच सात शेर ने जेडे मैनू बहुत पसंद है मैं वखरे कर करके रखे हुए मैं थानू सुनाना
1: जी।
0: पहला शेर है जी कि मैं सच कहूंगी मगर फिर भी हार जाऊंगी
1: वाह
0: मैं सच कहूंगी फिर भी हार जाऊंगी वो झूठ बोलेगा और लाजवाब कर देगा
1: वाह वाह
0: मतलब इदा दा तुसी फीमेल परस्पेक्टिव तो ना मात्र है दरी है ना चीजा सुनने नु मिलन ते उस तो अगे यू देखना उसको कि कोई और ना देखे यू देखना उसको कि कोई और ना देखे इनाम तो अच्छा था मगर शर्त कड़ी थी
1: वाह वाह वाह
0: और एंड सब तो ज्यादा जो ना सब तो मशहूर है कि वो तो खुशबू है हवाओं में बिखर जाएगा वो तो खुशबू है हवाओं में बिखर जाएगा मसला तो फूल का है फूल किधर जाएगा
1: किधर जाएगा
0: क्या बात है क्या बात है। थैंक यू कमर साहब ਤੁਸੀਂ ਸਾਨੂੰ ਅੱਜ ਯਾਦ ਕਰਾਤਾ ਇੰਨਾ ਵਧੀਆ ਵਧੀਆ ਸ਼ਾਇਰ ਤੇ ਜੀ ਇਦਾਂ ਹੀ ਹੁਣ ਆਪਾਂ ਆਪਣਾ ਅੱਜ ਦਾ ਸ਼ੋਅ ਅੱਗੇ ਵਧਾਉਂਦੇ ਹਾਂ
1: ਜੀ
0: ਤੇ ਵਧਾਉਂਦੇ ਵਧਾਉਂਦੇ ਆਪਾਂ ਕਾਲਰ ਲੈਂਦੇ ਹਾਂ ਫਿਰ
1: ਯੈਸ ਪਲੀਜ਼
0: ਤੇ ਸਾਡੇ ਨਾਲ ਜਿਹੜੇ ਕਾਲਰ ਨੇ ਅੱਗੇ ਮੈਨੂੰ ਬਸ ਆਹੀ ਟੈਨਸ਼ਨ ਆ ਕਿ ਮੈਨੂੰ ਅੱਜ ਫਿਰ ਤੋਂ ਡਾਂਟ ਨਾ ਪਵੇ ਕਿਉਂਕਿ ਵੇਟ ਕਰ ਰਹੇ ਨੇ ਕਾਫੀ ਟਾਈਮ ਤੋਂ ਆਂਟੀ ਜੀ ਤੁਸੀਂ ਔਨ ਏਅਰ ਹੋ
1: हेलो सस्रीकाल जी
2: सस्रीकाल की हाल है
1: बहुत बढ़िया जी बिबो जी की हाल चाल
2: बढ़िया बढ़िया तुसा कुड़िया किवें
1: बहुत बढ़िया जी हुन तुसी आ गए हुन दा बस लहरां बहरां हो जानी ने
0: तो जस करा जोड़नी जी
2: आप ला लैन लहरां लहरां
1: यस
2: लहरां लहरां ला लैन
0: टू गुड
1: यस होर सुनाओ जी सेता किदा ने
2: आ सेता ठीक है आज चाह पानी पी के बह के
1: चाह पीनी
0: ठीक
2: है गड्डी जोड़ के
0: आ सही है
1: यस
0: बेस्ट बेस्ट इनविटेशन एवर
1: यप
0: क्या बात
2: आया गड्डी जोड़
1: और सुनाओ जी आज की सुनाओगे सानू जी
2: आज मैं सुना दू कुछ पहला मैं भी चंगी चंगी माड़ी दस दे कुछ की हो
1: यस प्लीज प्लीज प्लीज
0: सब तो बेस्ट की होया इस हफ्ते
2: मैनू पूछा ही कुछ नहीं गा देख लो
0: देखो है
1: भाई देखो थोड़ी हर गल चंगी चंगी होनी है ना इस करके असि क्या थोड़े पासे उधर नू पा लिए
2: मैं सोचा भी जे बैग जे लेके आवांगे ते ओ फिर पौनी पैनी है ते ओ च मिट्टी मिक्स करनी पैनी है ते आपा बजे सीधे जाके पंजाब गार्डन वालों दे
0: क्या बात
1: एड्रेस मेनू भी भेजो जरा
2: और मैं क्या पैसे कहते नहीं आंटी पैसे नहीं मैं क्या की गल है मैं मेरे न्याण कहा मैं जवाको जो थोड़े को मुंडे आन मैं भाई उन्होंने भी तुम उम्मीद करो उन्होंने मेनु इना मान तान
0: दिया
2: मैं भी आए सोच के गई नहीं सी मैं भी पैसे नहीं देने मैं तो आए सी चल भी मैं पॉट च मिट्टी पा लूंगी ते भी मुड़ के मैं घरे ला के ओनू बाल्टियां कढ के भी कुछ कर लांगे वह बड़ा सी बहुत ते उन्होंने बेचारे ने रख के भार के कार च तोरता मेनु
1: इन तो पता लगता है कि दुनिया च किन्ने दुनिया चलदी चंगे लोकां दे सिर ते
0: हां
2: ਪਹਿਲੀ ਵਾਰ ਆਈ ਮੈਂ ਚੱਲ ਜਿੰਨੇ ਲਊਗਾ ਮੈਨੂੰ ਕਿਹੜਾ ਹੁਣ ਪਤਾ ਸੀਗਾ ਕਿੰਨੇ ਲਊਗਾ ਮੈਂ ਕੁਛ ਲੈ ਲੂ ਚੱਲ ਤੇ ਓਹਨੇ ਬੇਚਾਰੇ ਨੇ ਨਾ ਚੈੱਕ ਚੁੱਕ ਕਰਕੇ ਤੇ ਕੋਈ ਵਿੱਚ ਰੋੜੀ ਜੀ ਫਸੀ ਹੋਈ ਸੀ ਤੇ ਕਹਿੰਦਾ ਜੀ ਕਹਿੰਦਾ ਮੈਂ ਉਹ ਸਾਇਨ ਆਉਂਦਾ ਸੀ ਹਵਾ ਠੀਕ ਸੀਗੀ ਕਾਰ ਦੇ ਮੂਹਰੇ ਸਾਇਨ ਆਉਂਦਾ ਸੀਗਾ ਤੁਹਾਡੇ ਵਿੱਚ ਕੋਈ ਕਿੱਲ ਫਸਿਆ ਹੋਵੇਗਾ ਤੇ ਮੈਂ ਕਿਤੇ ਆਏ ਨਾ ਹੋਵੇ ਤੇ ਓਹਨੇ ਵੀ ਭਾਈ ਮੈਨੂੰ ਆਈ ਮੋੜ
1: ਦੇਖੋ ਜੀ ਇਹ ਕਰਮ ਹੁੰਦੇ ਨੇ ਜਿੰਨੇ ਜਿੰਨੇ ਜਿੰਨੇ ਅਸੀਂ ਕੀਤੇ ਹੁੰਦੇ ਨੇ ਨਾ ਓਨੇ ਚੰਗੇ ਅੱਗੇ ਆਉਂਦੇ ਨੇ
0: ਤੁਹਾਡੀ ਪਰਸਨੈਲਿਟੀ ਐਸਾ ਦੀ ਹੈ ਕਹਿੰਦੇ ਪੈਸੇ ਨਹੀਂ ਲੈਣੇ
2: ਕਹਿੰਦਾ ਆਂਟੀ ਕੁਛ ਨਹੀਂ ਹੋਇਆ ਤੁਹਾਡੀ ਕਾਰ ਨੂੰ ਤੇ ਉਹ ਮੁੜ ਕੇ ਸਾਇਨ ਜੋ ਕਿ ਬਜਰੀ ਬੁਜਰੀ ਸੀ ਮੈਂ ਮਗਰੋਂ ਆਖਿਆ ਮੈਂ ਕਿਹਾ ਮੈਂ ਵਿਚਾਰੇ ਦਾ ਐਵੇਂ 10 ਮਿੰਟ ਖਰਾਬ ਕਰਾਏ ਤੇ ਮੈਂ ਕਿਹਾ ਉਹਨੇ ਵਿਚਾਰੇ ਨੇ ਉਹ ਕੱਢ ਕੇ ਉਹਨੇ ਪ੍ਰੈਸ਼ਰ ਜਾ ਮਾਰਤਾ ਤੇ ਉਹਦੇ ਨਾਲ ਵਿੱਚੋਂ ਨਿਕਲ ਗਈ
1: ਅਗੇਨ ਤੋਂ
0: ਇਹ ਗੁਣ ਮੈਨੂੰ ਵੀ ਸਿਖਾਓ ਮੈਂ ਪੈਟਰੋਲ ਪੰਪ ਤੇ ਤੇਲ ਦੇ ਪੈਸੇ ਨਹੀਂ ਦੇਣਾ ਚਾਹੁੰਦਾ
2: ਬਿਜਲੀ ਵਾਲੀ ਲੈ ਲਾ ਚਾਰਜਰ ਮੇਰੇ ਘਰੇ ਲਾ ਲਿਆ ਕਰੀ ਨਾਲੇ ਚਾਹ ਪਿਆ ਨਾਲੇ ਫ੍ਰੀ ਦੀ ਕਾਰ ਚਾਰਜ
0: ਕਰਕੇ ਹਾਂ ਠੀਕ ਹੈ ਮੈਂ ਲਾਈਕ ਕੀਤਾ
1: ਮੈਂ
0: ਲਾਈਕ ਕੀਤਾ ਆ ਤੁਹਾਡਾ ਆਈਡੀਆ ਡਨ ਹੋ ਗਿਆ
2: ਠੀਕ ਹੈ ਚਲੋ ਹੁਣ ਆਪਾਂ ਦੇਖ ਕੇ ਪਾਸੇ ਆਸੇ ਹਕੂਮਤਾਂ ਕੀ ਕਰਦੀਆਂ ਪਈਆਂ
1: ਚਲੋ ਠੀਕ ਹੈ ਦਿਖਾਓ
2: ਖੇਡ ਖੇਡ ਰਹੇ ਸਤਰੰਜ ਉਹ ਅੰਦਰੋਂ ਅੰਦਰੀ ਸੋਚ ਰਹੇ ਬਣ ਕੇ ਲੂੰਬੜ ਜਿਉਂਦੀਆਂ ਹੀ ਜੋ ਲਾਸਾਂ ਨੋਚ ਰਹੇ ਆਮ ਬੰਦੇ ਨੂੰ ਠੱਗ ਰਿਹਾ ਵਿਆਜ ਹਕੂਮਤ ਦਾ ਆਮ ਬੰਦੇ ਨੂੰ ਠੱਗ ਰਿਹਾ ਵਿਆਜ ਹਕੂਮਤ ਦਾ ਏਦਾਂ ਚੱਲਦਾ ਜਨਤਾ ਉੱਤੇ ਰਾਜ ਹਕੂਮਤ ਦਾ ਡਾਂਗਾ ਲੈ ਕੇ ਕਿਰਤੀ ਨੂੰ ਧਰਨੇ ਤੇ ਕੁੱਟ ਰਹੇ ਨੇ ਡਾਂਗਾ ਲੈ ਕੇ ਕਿਰਤੀ ਨੂੰ ਧਰਨੇ ਤੇ ਕੁੱਟ ਰਹੇ ਨੇ ਇੱਕ ਦੂਜੇ ਤੇ ਗੱਲੀ ਬਾਤੀ ਚਿੱਕੜ ਸੁੱਟ ਰਹੇ ਨੇ ਕਾਂ ਬਣ ਗੰਦ ਫਰੋਲ ਰਿਹਾ ਦਗੇਬਾਜ਼ ਹਕੂਮਤ ਦਾ ਏਦਾਂ ਚੱਲਦਾ ਜਨਤਾ ਉੱਤੇ ਰਾਜ ਹਕੂਮਤ ਦਾ ਪਿੰਜਰੇ ਪਾਏ ਤੋਤੇ ਰੱਟੀ ਬੋਲੀ ਬੋਲ ਰਹੇ ਬੀਰਮੀ ਅੰਦਰ ਨਾਗ ਬੈਠੇ ਨੇ ਬੀਰਮੀ ਅੰਦਰ ਨਾਗ ਬੈਠੇ ਜੋ ਜ਼ਹਿਰ ਵੀ ਘੋਲ ਰਹੇ ਅਫਵਾਹਾਂ ਵੰਡੀ ਜਾ ਰਿਹਾ ਕਲਾਬਾਜ਼ ਹਕੂਮਤ ਦਾ ਏਦਾਂ ਚੱਲਦਾ ਜਨਤਾ ਉੱਤੇ ਰਾਜ ਹਕੂਮਤ ਦਾ ਜਾਤਾਂ ਪਾਤਾਂ ਨੇ ਮਾਰਤੀ ਮੱਤ ਗਰੀਬਾਂ ਦੀ ਇਧਰ ਉਧਰ ਖਿੱਚ ਰਹੇ ਨੇ ਲੱਤ ਗਰੀਬਾਂ ਦੀ ਬੇਗੈਰਤ ਸਿਰ ਸਜਿਆ ਏ ਬਈ ਤਾਜ ਹਕੂਮਤ ਦਾ ਏਦਾਂ ਚੱਲਦਾ ਜਨਤਾ ਉੱਤੇ ਰਾਜ ਹਕੂਮਤ ਦਾ ਝੂਠੇ ਪਰਚੇ ਪਾ ਕੇ ਧੰਨਿਆ ਲੇਖਕ ਦਾ ਝੂਠੇ ਪਰਚੇ ਪਾ ਕੇ ਧੰਨਿਆ ਜੇਲੀ ਡੱਕ ਰਹੇ ਮਿਲੀ ਭੁਗਤ ਨਾਲ ਮਜ਼ਬਾਂ ਦੇ ਪਕੌੜੇ ਪੱਕ ਰਹੇ ਵਿੱਚ ਕੜੇਲ ਦੇ ਰਿਝ ਰਿਹਾ ਸਮਾਜ ਹਕੂਮਤ ਦਾ ਏਦਾਂ ਚੱਲਦਾ ਜਨਤਾ ਉੱਤੇ ਰਾਜ ਹਕੂਮਤ ਦਾ
1: ਵੈਰੀ ਵੈਰੀ ਨਾਈਸ
0: ਬਿਊਟੀਫੁਲ
1: ਬੇਬੋ ਕਮਾਲ ਕਰ ਦਿੱਤੀ ਆਪਨੇ ਅੱਜ
2: ਥੈਂਕ ਯੂ
1: ਤੁਸੀਂ ਗੱਲਾਂ ਸੁਣਾਈਆਂ ਨੇ ਨਾ ਉਹਨਾਂ ਨੇ ਤਾਂ ਬਹਿਜਾ ਕਰਾਤੀ ਦਿਲ ਗਾਰਡਨ ਹੋ ਗਿਆ
2: ਮੁੰਡੇ ਕੋਈ ਨਿਕਲੇ ਨੀ ਗੇ ਤੇ ਇੱਕ ਸੱਚਾ ਜੱਸੋਵਾਲ ਦੇ ਮੁੰਡੇ ਦੇ ਜਨਮ ਦਿਨ ਦੀਆਂ ਵਧਾਈਆਂ ਮੁੰਡਿਆ ਤੈਨੂੰ ਸਾਡੇ ਪੋਤੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ
1: ਥੈਂਕ ਯੂ ਵੈਰੀ ਮਚ ਇਵਾਨ ਜੀ ਦੇਖੋ ਤੁਹਾਨੂੰ ਆਂਟੀ ਜੀ ਮੁਬਾਰਕਬਾਦਾਂ ਭੇਜ ਰਹੇ ਨੇ ਪਿਆਰ ਭੇਜ ਰਹੇ ਨੇ ਬਲੈਸਿੰਗਸ ਭੇਜ ਰਹੇ ਨੇ ਪਲੀਜ਼ ਬੀ ਹੈਪੀ
2: ਓਕੇ ਜੀ ਥੈਂਕ ਯੂ ਕੱਟ ਦਿਓ ਇਧਰੋਂ ਮੈਂ ਕੋ ਨਹੀਂ ਹੁਣ ਕੱਟਿਆ ਜਾਣਾ
0: ਠੀਕ ਹੈ ਜੀ ਥੈਂਕ ਯੂ ਸੋ
1: ਐਡਾ ਵੱਡਾ ਮੇਰਾ ਦਿਲ ਨਹੀਂ ਮੈਂ ਕੱਟਦਾ ਫੋਨ
0: ਕੀ ਬਾਤ ਹੈ ਮੈਂ ਫੋਨ ਕੀ ਕੱਟਿਆ ਮੇਰਾ ਫੋਨ ਹੀ ਡਿੱਗ ਗਿਆ
1: ਕ੍ਰਿਸ਼ਨਾ ਜੀ ਇੰਨਾ ਨਹੀਂ ਮਸਤੀ ਚ ਝੁੰਮਣਾ
0: ਕੀ ਹੋ ਗਿਆ ਹੈ ਕੈਸੇ ਕੀ ਹੋ ਗਿਆ ਤੇਰੇ ਫੋਨ ਕਾਲ ਮੇ
1: ਹੋ ਗਿਆ
0: वाह
1: मैं तेरे प्यार में
0: बिहार में
1: प्यार में
0: अच्छा नीतीश कुमार मगर क्यों पैके बिना कर लो अगला चेलकार अगे की सियासत बारे गलबात करने साडे नाल विशेषज्ञ जिहड़े जुने जुड़े ने उन्हां दा नाम है जसोवाल साहब तुसी ऑन एयर हो
1: सत श्री अकाल जसवाल साहब सब तो पहला बहुत बहुत मुबारक जी थानू
0: नहीं नहीं जसवाल पाजी अलग ने जसोवाल पाजी
1: अच्छा अच्छा चलो इन दे बेटे दा भी जन्मदिन अज कल कितने ना कितने तो होगा ही उन्होंने दे देने बधाई
3: सत श्री अकाल नवनिया जी सत श्री अकाल कृष्णा जी ते बाकी सारे लिसनर्स नु मेरे वल्लों
1: सत श्री अकाल जसवाल साहब
3: कृष्णा जी ओ ना नोनिया जी ओनी तो पुराना जानते जदों तो रेडियो ते चुटकला सुनांदा हुंदा सी ना जी ओ ते मैं ही हुंदी सी वी $5 दऊंगा ते ओ सेव करदा सी डील ए सी वी जिन्ने ओने जोड़ने आ बर्थडे ते ओने ही मैं पाके ओनु ओ निंटेंडो वगैरा लेके देनी सी फिर दूजे बारी लैपटॉप वगैरा लेना सी चलो ओदे नाल चलो थोड़ी जी सेविंग हुंदी ਹੁਣ ਵੱਡਾ ਹੋ ਗਿਆ ਚਲੋ ਚੁਟਕਲਾ ਤਾਂ ਸੁਣਾਉਂਦਾ ਨੀ ਪਰ ਚਲੋ ਹੁਣ ਵੀਕਲੀ ਉਹਦੇ ਥੋੜੇ ਬਹੁਤ ਪੈਸੇ ਹੈਗੇ ਆ ਦੇਈ
1: ਹੁਣ ਲੋਨ ਮੋਇੰਗ ਤੇ ਲਾ ਦੋ ਨਾ
3: ਜਸਵਾਲ
1: ਸਾਹਿਬ ਉਹ ਇੱਦਾਂ ਹੀ ਦੇਣੀ ਹੁੰਦੀ ਹੈ ਆਈ ਯੂਸ ਟੂ ਡੂ ਦਾ ਸੇਮ ਥਿੰਗ ਮੇਰੀ ਬੇਟੀ ਹੁਣ ਮੈਨੂੰ ਪੁੱਛਦੀ ਮਮ ਆਈ ਡੋਂਟ ਅੰਡਰਸਟੈਂਡ ਵੈਨ ਯੂ ਹੈਵ ਟੂ ਮੋਪ ਇਟ ਅਗੇਨ ਵਾਈ ਯੂ ਆਸਕ ਅਸ ਟੂ ਮੋਪ ਇਟ
3: ਤੇ ਹੁਣ ਕ੍ਰਿਸ਼ਨ ਜੀ ਪੈਸੇ ਫੇਰ ਸੇਲ ਲੱਗ ਗਏ ਚਲੋ ਥੋੜੇ ਥੋੜੇ ਥੋੜੇ ਥੋੜੇ ਕਦੇ ਇਧਰੋਂ 5 ਲੈ ਲੈ ਕਦੇ ਉਧਰੋਂ 10 ਲੈ ਲੈ ਮੈਂ ਤੂੰ ਕਰਦਾ ਕੀ ਆ ਪੈਸੇ ਮੈਂ ਸੇਵਾ ਪ ਕਰਦਾ ਮੈਂ ਸੇਵਾ ਪ ਕਰਦਾ ਮਤਲਬ ਪੈਸੇ ਉਹਦੇ ਕੋਲ ਖਾਸੇ ਲੈ ਲਏ ਉਹਨੇ ਮੇਰੇ ਤੋਂ ਦੋ ਕੁ ਮਹੀਨੇ ਮੇਰੀ ਆਦਤ ਆ ਚੱਲ ਬੱਚੇ ਖਾਂਦੇ ਪੀਂਦੇ ਖਾ ਲਿਆ ਕੁਛ ਕਰ ਲਿਆ ਖਰਚੇ ਜਿੱਥੇ ਇਹਨਾਂ ਨੇ ਖਰਚੇ ਖਰਚੇ ਜਾਂਦੇ ਆ ਸਕੂਲ ਜਾਂਦੇ ਆ ਤੇ ਉਹ ਸੁਖਮਨ ਦੀ ਮੇਰੀ ਵਾਈਫ ਦੀ ਆਦਤ ਆ ਵੀ ਉਹ ਪੁੱਛਦੀ ਰਹਿੰਦੀ ਆ ਦੱਸੋ ਦੱਸ ਬਈ ਹਾਂ ਕਿੱਥੇ ਪੈਸੇ ਆ ਦਿਖਾ ਮੈਨੂੰ ਕਿੰਨੇ ਆ ਦਿਖਾ ਮੈਨੂੰ ਕਿੰਨੇ ਆ ਇੱਕ ਦਿਨ ਚੱਲ ਮੈਂ ਵੀ ਉਹਨੂੰ ਪ੍ਰੈਸ਼ਰਾਈਜ਼ ਕਰਕੇ ਮੰਨ ਲਿਆ ਦਿਖਾ ਅਕਾਊਂਟ ਦਿਖਾ ਤੇਰੇ ਕਿੰਨੇ ਪੈਸੇ ਦੇਖੋ ਪਏ ਆ ਚਲੀ ਜਾਂਦਾ ਹੀ ਸੇਵਾ ਹੋ ਦਿੱਤੇ ਹੋਣੇ ਹੁਣ 300-400 ਵੱਧ ਹੀ ਦਿੱਤਾ ਹੋਣਾ ਸ਼ਾਇਦ $16 ਸੀ
0: क्या बात है ग्रेट इन्वेस्टमेंट स्ट्रेटजी
3: कल परसों मैं कहना हूं मैं बहुत एक्साइटेड हाँ दोबारा सेवा कर ली मैं कहने ली हूं मैं समर वेकेशन ली सेवा कर रहा मैं
0: कोई सीड फंडिंग तो हैवी है तेरे को ਬਾਈ ਜੀ ਕੀ ਹੋਇਆ ਇਸ ਹਫਤੇ ਸਭ ਤੋਂ ਬੈਸਟ
3: ਇਸ ਹਫਤੇ ਸਭ ਤੋਂ ਬੈਸਟ ਦੋ ਚੀਜ਼ਾਂ ਹੋਈਆਂ ਸੀਗੀਆਂ ਇੱਕ ਤਾਂ ਮੈਂ ਬਹੁਤ ਦੇਰ ਬਾਅਦ ਪੰਜਾਬੀ ਮੂਵੀ ਘਰੇ ਦੇਖੀ
0: ਤੇ
3: ਮਤਲਬ ਚਲੋ ਬਹੁਤ ਵਧੀਆ ਤਾਂ ਨਹੀਂ ਬਟ ਕੁਆਇਟ ਡਿਫਰੈਂਟ ਸੀਗੀ ਮੈਨੂੰ ਵਧੀਆ ਲੱਗੀ ਮਤਲਬ ਥੋੜੀ ਜਿਹੀ ਡਿਫਰੈਂਟ ਸਟੋਰੀ ਸੀ ਆਮ ਪੰਜਾਬੀ ਫਿਲਮਾਂ ਨਾਲੋਂ ਹਟ ਕੇ
0: ਕੀ ਨਾਮ ਸੀ
3: ਇਹ ਬਹੁਤ ਵਧੀਆ ਇਹ ਸੀਗੀ ਲੁੱਟ ਮੁਬਾਰਕ
0: ਲੁੱਟ ਮੁਬਾਰਕ
3: ਹਰੀਸ਼ ਵਰਮਾ ਦੀ ਮਤਲਬ ਬਹੁਤ ਵਧੀਆ ਤਾਂ ਨੀ ਮੈਂ ਰਿਕਮੈਂਡ ਕਿਸੇ ਨੂੰ ਨੀ ਕਰੂੰਗਾ ਕਿਉਂਕਿ ਮੈਨੂੰ ਮੈਨੂੰ ਠੀਕ ਲੱਗੀ ਸੋਹਣੀ ਲੱਗੀ
0: ਮੈਨੂੰ ਵਧੀਆ
3: ਤੇ ਵੈਸੇ ਮੈਂ ਸ਼ੌਕੀਨ ਹੈਗਾ ਮੋਸਟਲੀ ਸਾਊਥ ਇੰਡੀਅਨ ਡੱਬ ਮੂਵੀਜ਼ ਦਾ ਤੇ ਸਪੈਸ਼ਲੀ ਸਸਪੈਂਸ ਥ੍ਰਿਲਰ ਜਿਹੜੇ ਹੁੰਦੇ ਆ ਤੇ ਉਹਨਾਂ ਦੀ ਉਹ ਮੈਨੂੰ ਜ਼ਿਆਦਾ ਵਧੀਆ ਲੱਗਦੀਆਂ ਤੇ ਉਹ ਇਸ ਲਈ ਮੈਂ ਪੰਜਾਬੀ ਹਿੰਦੀ ਦਾ ਮੈਨੂੰ ਪਤਾ ਲੱਗਦਾ ਨੀ ਕਿੰਨੀ ਦੇਰ ਹੋ ਗਈ ਉਹਨੇ ਕੋਈ ਦੇਖੀ ਨੀ ਮੈਨੂੰ ਤੇ ਇੱਕ ਇਹ ਸੀਗੀ ਦੂਜੀ ਹੈਗੀ ਆ ਵੀ ਮੈਂ ਕਦੇ ਕਦੇ ਸ਼ਾਮ ਨੂੰ ਵਾਕ ਕਰਨ ਜਾਂਦਾ ਹੁੰਦਾ ਤੇ ਪਿਛਲੇ ਹਫਤੇ ਤੋਂ ਮੈਂ ਆਪਣੀ ਘਰ ਵਾਲੀ ਨੂੰ ਵੀ ਨਾਲ ਲਾ ਲਿਆ ਤੇ ਉਹ ਵੀ ਆ ਜਾਂਦੀ ਆ ਥੋੜੀ ਬਹੁਤੀ ਉਹ ਵੀ ਚਲੋ ਕਰ ਲੈਂਦੀ ਆ ਮੈਨੂੰ ਕਹਿੰਦੀ ਸਾਡੀ ਕਦੇ ਤਮੰਨਾ ਹੁੰਦੀ ਸੀ ਜਦੋਂ ਪੁਰਾਣਾ 15 ਸਾਲ ਪਹਿਲਾਂ ਅਸੀਂ ਦੇਖਦੇ ਹੁੰਦੇ ਸੀ ਨਾ ਸਟਰਗਲਿੰਗ ਟਾਈਮ ਦੇ ਵਿੱਚ ਲੋਕਾਂ ਨੂੰ ਹਸਬੈਂਡ ਵਾਈਫ ਸੈਰ ਕਰਦੇ ਜਾਂਦੇ ਆ ਤੇ ਮੈਂ ਇਹਨੂੰ ਕਹਿੰਦਾ ਹੁੰਦਾ ਸੀ ਮੈਂ ਕਦੇ ਆਪਾਂ ਵੀ ਸ਼ਾਮ ਨੂੰ ਦੋਵੇਂ ਜਣੇ ਨੇ ਸੈਰ ਕਰਨ ਜਾਇਆ
0: ਕਰਾਂਗੇ
3: ਡ੍ਰੀਮ ਕਮ ਟਰੂ ਡ੍ਰੀਮ ਕਮਸ ਟੂ ਜਾਂਦੇ ਆ ਅਸੀਂ ਚਲੋ ਮੈਂ ਆਪਣੀ ਪਹਿਲਾਂ ਥੋੜੀ ਜਿਹੀ ਬੰਦ ਕਰ ਲੈਣਾ ਸੈਰ ਤੇ ਫਿਰ ਉਹ ਬਾਅਦ ਆ ਜਾਂਦੇ ਆ ਤੇ ਜੁਆਇੰਟ ਵੀ ਲੇਟਰ ਔਨ ਕਰਦੇ ਕੰਮ ਕਰਕੇ ਤੇ ਫੀਲਸ ਗੁੱਡ, ਵਧੀਆ ਲੱਗਦਾ ਜਿਹੜਾ ਇਹ ਖੁਸ਼ੀ ਵਾਲੀ ਗੱਲ, ਚੰਗੀ
1: ਚੰਗੀ ਇਟ ਇਜ਼, ਇਟ ਇਜ਼ ਅ ਵੈਰੀ ਵੈਰੀ ਫੀਲ ਗੁੱਡ ਫੈਕਟਰ.
3: ਮਤਲਬ ਤੁਹਾਡਾ ਹੁਣ ਵੀ ਮੈਂ ਕਈ ਵਾਰ ਅਸੀਂ ਗੱਲ ਕਰਦੇ ਹੁੰਦੇ 15 ਸਾਲ ਵੀ 18 ਸਾਲ ਪਹਿਲਾਂ ਸੋਚਦੇ ਹੁੰਦੇ ਸੀ ਇਹ ਚੀਜ਼ਾਂ ਵੀ ਕਦੇ ਆਪਾਂ ਜਾਇਆ ਕਰਾਂਗੇ ਜ਼ਿੰਦਗੀ ਦੇ ਵਿੱਚ ਮਹੀਨਿਆਂ ਚੋਂ ਸ਼ਾਮ ਨੂੰ ਕਦੇ ਟਾਈਮ ਨਿਕਲੂ, ਬਟ ਇਟਸ ਗੁੱਡ ਚਾਹੇ ਸਾਨੂੰ ਮਤਲਬ ਅੱਧਾ ਘੰਟਾ ਹੀ ਹੋਰ ਬਾਹਰ ਮਿਲਦਾ ਹੈਗਾ. ਚਲੋ ਟਾਈਮ ਤਾਂ ਬਥੇਰਾ, ਬੱਚੇ ਹੁਣ ਅਲੱਗ ਵੱਡੇ ਹੋ ਚੁੱਕੇ ਉਸ ਹਿਸਾਬ ਦਾ, ਪਰ ਸਟਿਲ ਉਹ ਫੀਲਸ ਬੈਟਰ ਵੀ ਤੁਸੀਂ ਬਾਹਰ ਹਵਾ ਦੇ ਵਿੱਚ ਖੁੱਲੇ ਮੌਸਮ ਦੇ ਵਿੱਚ ਜਾਂਦੇ ਹੋ, ਬੜਾ ਇੰਟਰਟੇਨਿੰਗ ਹੋ ਜਾਂਦਾ. ਜਿਹੜੀਆਂ ਜ਼ਿੰਦਗੀ ਚ ਨਾ ਜ਼ਰੂਰੀ ਚੀਜ਼ਾਂ ਨਾ ਉਹਨਾਂ ਲਈ ਸਟ੍ਰੈਸ ਨਾ ਲਓ. ਸ਼ੇਰੋ ਸ਼ਾਇਰੀ ਤੁਸੀਂ ਖੋਲ
1: ਮਸਲਨ
3: ਮਸਲਨ ਇਹ ਵੀ ਹਰ ਪਾਰਟੀ ਚ ਤੁਹਾਨੂੰ ਇੱਕ ਦੋ ਬੰਦੇ ਕਿਸ਼ਨਾ ਜੀ ਵਰਗੇ, ਉਪੀ ਸਾਹਿਬ ਵਰਗੇ ਮਿਲ ਜਾਣਗੇ ਜਿਹਨਾਂ ਨੇ ਸ਼ਾਇਰੀ ਲਿਖੀ ਹੁੰਦੀ ਆ, ਉਹਨਾਂ ਨੇ ਸੁਣਾ ਦੇਣੀ ਆ, ਤੇ ਤੁਸੀਂ ਉਹਨਾਂ ਦਾ ਉਹਨਾਂ ਦੀ ਕੰਪਨੀ ਕਰਕੇ ਜੁਆਇਨ ਕਰ ਸਕਦੇ ਹੋ. ਜੇ ਤੁਹਾਨੂੰ ਲੱਗਦਾ ਹੀ ਆ ਮੋਸਟ ਆਫ ਦਾ ਟਾਈਮ ਗੂਗਲ ਤੇ ਪਿਆ, ਤੁਸੀਂ ਉੱਥੋਂ ਪੜ੍ਹ ਕੇ ਸੁਣਾ ਦੋ. ਦਿਮਾਗ ਦਾ ਖਾਨਾ ਕਾਹਤੋਂ ਭਰਨਾ.
0: ਹਾਂ ਵੈਸੇ ਤਾਂ ਤੁਸੀਂ ਮੈਨੂੰ ਪਤਾ ਥੀਸਿਸ ਲਿਖ ਰਹੇ ਹੋ ਕੁਆਂਟਮ ਮੈਕੈਨਿਕਸ ਦੇ ਉੱਪਰ. ਆਇਨਸਟਾਈਨ ਤੁਹਾਨੂੰ ਦੇ ਕੇ ਗਏ ਆ ਭਾਰ ਸਾਰਾ.
3: ਮੈਂ ਤੁਹਾਨੂੰ ਸੱਚੀ ਦੱਸਦਾ, ਸਾਡੇ ਨਾਲ ਨਾ ਸਾਡੇ ਉਪੀ ਸਾਹਿਬ ਜਿਹੜੇ ਮਤਲਬ ਇੱਕ ਤਰ੍ਹਾਂ ਦਾ ਵਿਕੀਪੀਡੀਆ ਹੀ ਆ ਗੂਗਲ ਦਾ ਸਪੈਸ਼ਲੀ ਚੱਕੀ ਫਿਰਦੇ, ਉਹ ਸਾਨੂੰ ਬਹੁਤ ਇਨਫੋਰਮੇਟਿਵ ਗੱਲਾਂ ਦੱਸ ਜਾਂਦੇ ਆ. ਅੱਜ ਸਵੇਰੇ ਹੀ ਉਹਨਾਂ ਨੇ ਇੱਕ ਚੀਜ਼ ਦੱਸੀ ਆ, ਜਿਵੇਂ ਪਹਿਲਾਂ ਇੱਕ ਕੁਆਂਟਮ ਦੇ ਉੱਤੇ ਉਹਨਾਂ ਨੇ ਕੋਈ ਨੋਬਲ ਪ੍ਰਾਈਜ਼ ਮਿਲਿਆ ਸੀ ਨਾ ਗੋਡ ਪਾਰਟੀਕਲ ਦਾ.
0: ਜੀ ਜੀ ਜੀ
3: ਹਾਂਜੀ. ਤੇ ਹੁਣ ਲੇਟੈਸਟ ਕਿਸੇ ਨੂੰ ਮਿਲਿਆ ਹੈਗਾ ਗੋਸਟ ਪਾਰਟੀਕਲ ਦਾ, ਕਿਸੇ ਬੰਦੇ ਨੇ ਉਹ ਚੀਜ਼
1: ਕੀਤੀ
3: ਹੈਗੀ ਆ, ਤੇ ਸਾਨੂੰ ਨੀ ਸੀ ਪਤਾ. ਤੇ ਮੈਂ ਉਪੀ ਸਾਹਿਬ ਨੂੰ, ਸਾਡਾ ਜਿਵੇਂ ਸੁਭਾਅ ਆ, ਮੈਂ ਯਾਰ ਉਪੀ ਸਾਹਿਬ ਮੈਨੂੰ ਦੱਸੋ ਮੇਰੀ ਜ਼ਿੰਦਗੀ ਚ ਉਹਦਾ ਕੀ
0: ਫਾਇਦਾ. ਯਾਰ
1: ਇੱਕ ਪਾਸੋਂ ਦੇਖਿਆ ਜਾਵੇ ਗੱਲ ਹੈ ਵੀ ਸਹੀ ਆ.
0: ਸਹੀ ਗੱਲ ਆ.
3: ਕ੍ਰਿਸ਼ਨਾ ਜੀ ਮੈਂ ਨਾ ਇੱਕ ਸਟੇਟਸ ਡੇਲੀ ਵਟਸਐਪ ਤੇ ਪਾਉਣਾ, ਚਲੋ ਉਹ ਮੈਨੂੰ ਵਧੀਆ ਲੱਗਦਾ ਇੱਕ ਸਟੇਟਸ ਪਾਉਣਾ. ਕੱਲ ਦਾ ਸਟੇਟਸ ਹੀ ਬੜਾ ਇੰਟਰਸਟਿੰਗ, ਕਹਿੰਦਾ ਜਿਹੜੀ ਫਾਲਤੂ ਦੀਆਂ ਗੱਲਾਂ ਹੁੰਦੀਆਂ ਨਾ ਉਹ ਜ਼ਿੰਦਗੀ ਚ ਕੀਮਤੀ ਲੋਕਾਂ ਨਾਲ ਹੀ ਕੀਤੀਆਂ ਜਾਂਦੀਆਂ.
0: ਇਹ ਗੱਲ ਤੇ ਹੈ, ਇਹ ਗੱਲ ਤੇ ਹੈ.
3: ਇਹ ਫਿਰ ਸਾਡੇ ਲਈ ਫਾਲਤੂ ਹੁੰਦੀਆਂ, ਉਹਨਾਂ ਨੇ ਸਾਨੂੰ ਦੱਸਤੀ, ਅਸੀਂ ਉਹਦਾ ਮਾਸਾ ਮਜ਼ਾਕ ਉਡਾ ਲਿਆ. ਤਾਂ ਹੀ
0: ਹਾਏ ਵਿਚਾਰੇ ਬੀ ਭਾਈ ਤੁਹਾਨੂੰ ਕੁਆਂਟਮ ਮੇਨੀਆ ਸਮਝਾ ਰਹੇ ਹੈ.
3: ਨਹੀਂ ਉਹ ਬਹੁਤ ਮਤਲਬ ਚਲੋ ਸਾਡਾ ਪਿਆਰ ਆ ਉਹਨਾਂ ਨਾਲ ਕਾਫੀ. ਤੇ ਉਹ ਕਹਿੰਦੇ ਇੱਕ ਦਿਨ ਮੈਨੂੰ ਇੱਕ ਰੀਲ ਜੀ ਆ ਗਈ, ਕਹਿੰਦੇ ਦੁਨੀਆ ਦਾ ਕਹਿੰਦਾ ਆ ਵੀ ਰੀਲ ਉਸ ਬੰਦੇ ਨੂੰ ਭੇਜੋ ਜਿਹੜਾ ਹੈ ਤਾਂ ਚਵਲ ਜਿਹਾ ਵੀ ਉਹਦੇ ਬਿਨਾਂ ਸਰਦਾ
1: ਨਹੀਂ.
3: ਫਿਰ ਮੈਂ ਉਪੀ ਸਾਹਿਬ ਨੂੰ ਭੇਜੀ.
0: ਸਾਨੂੰ ਫਿਰ ਚੁਟਕਲਾ ਕੀ ਸੁਣਾਓਗੇ?
3: ਚੁਟਕਲਾ ਪਹਿਲਾਂ ਤਾਂ ਇੱਕ ਹੋਰ ਤੁਹਾਡੀ ਮੁਮਤਾਜ਼ ਦੀ ਗੱਲ ਕਰਦੇ ਸੀ ਦੁਨੀਆ ਜੀ. ਮੁਮਤਾਜ਼ ਦਾ ਮੇਰਾ ਫੇਵਰੇਟ ਗਾਣਾ ਹੈਗਾ ਉਹ ਵਾਲਾ,
1: ਕਿਹੜਾ?
3: ਹਮ ਤੇਰੇ ਇਸ਼ਕ ਮੇ
1: ਨੋਸਟੈਲਜਿਕ ਜਿਹਾ ਕਰਤਾ ਮੈਂ ਤੁਹਾਨੂੰ, ਯੂ ਨੋ ਜਿਹੜਾ ਪੁਰਾਣੇ ਪੁਰਾਣੇ ਪੁਰਾਣੇ ਟਾਈਮ ਦਾ ਫਿਰੋਜ਼ ਖਾਨ ਟਾਈਪ ਦਾ ਹੀਰੋ ਜਿਹਾ ਦੇਖਣ ਲੱਗ ਗਈ.
3: ਰਿਚਰਡ ਜੀ ਗੱਲ ਕਰਕੇ ਗਏ ਸੀ ਨਾ, ਮੈਨੂੰ ਪਹਿਲਾਂ ਤਾਂ ਅੱਖਰ ਸਮਝ ਨੀ ਆਇਆ, ਪਰ ਮੈਂ ਇੱਕ ਤਾਂ ਮੇਰਾ ਕਮੇਡੀ ਦਿਮਾਗ ਜਿਹੜਾ ਹੈਗਾ, ਜਿਵੇਂ ਉਹ ਕਹਿੰਦੇ ਨਾ ਵੀ ਹਮਾਰੇ ਘਰ ਮੇ ਵੋ ਵਾਲੇ ਗਾਣੇ ਐਸੇ ਚਲਤੇ ਰਹਿਤੇ ਥੇ, ਉਦੋਂ ਕਹਿਣ ਲੱਗਾ ਸੀ ਵੀ ਸਾਡੇ ਸਾਡੇ ਘਰ ਦੇ ਤਾਂ ਕਰਨ ਵਾਲੇ ਨਾ ਸਿੱਧੂ ਮੂਸੇ ਵਾਲਾ ਸੁਣ ਦਿੰਦੇ ਭਰਾ, ਉਦੋਂ ਚੱਲਦੇ ਹੀ ਉਹ ਹੁੰਦੇ ਸੀ, ਉਦੋਂ ਮੁਹੰਮਦ ਰਫੀ ਤੇ ਕਿਸ਼ੋਰ ਕੁਮਾਰ ਸੀ.
0: ਚਾਚੇ ਮਾਮਿਆਂ ਦੇ ਸਿਰਾਂ ਤੇ ਨੀ ਉੱਡਿਆ ਆਪ ਬਣਿਆ.
3: ਡੈਡ ਬਹੁਤ ਸ਼ੌਕੀਨ ਸੀ ਹਿੰਦੀ ਗਾਣਿਆਂ ਦੇ, ਤੇ ਮੈਂ ਵੀ ਬਹੁਤ ਸ਼ੌਕੀਨ, ਮੈਨੂੰ ਵੀ ਬਹੁਤ ਵਧੀਆ ਲੱਗਦੇ ਹਿੰਦੀ ਗਾਣੇ ਪੁਰਾਣੇ, ਸਪੈਸ਼ਲੀ ਕਿਸ਼ੋਰ ਕੁਮਾਰ ਤੇ ਮੁਹੰਮਦ ਰਫੀ. ਇਟਸ ਅਮੇਜ਼ਿੰਗ, ਜਦੋਂ ਵੀ ਤੁਸੀਂ ਜਾਂਦੇ ਹੋ ਯਾਦ ਸੁਣਦੇ ਹੋ ਤਾਂ ਤੁਸੀਂ ਦੂਸਰੀ ਦੁਨੀਆਂ ਚ ਕਿਤੇ ਪਹੁੰਚ ਜਾਂਦੇ
0: ਹੋ. ਜੀ ਭਾਈ, ਅੱਜ ਦਾ
3: ਚੁਟਕਲਾ ਇਹ ਆ, ਚੁਟਕਲਾ ਕਹਿ ਲਓ ਜਾਂ ਕਹਿ ਲਓ ਵੀ ਮੈਨੂੰ ਮੇਰੀ ਘਰ ਵਾਲੀ ਕੱਲ ਕਹਿੰਦੀ ਮੈਨੂੰ ਪਤਾ ਕਹਿੰਦੀ ਤੁਸੀਂ ਮੈਨੂੰ ਕਿਉਂ ਬਹੁਤ ਪਿਆਰ ਕਰਦੇ ਹੋ, ਮੈਂ ਕਿਹਾ ਕਿਉਂ, ਕਹਿੰਦੀ ਤੁਹਾਡਾ ਬਾਹਰ ਚੱਕਰ ਹੋਣਾ ਵੀ ਇਸ ਲਈ ਤੁਸੀਂ ਕਰਦੇ ਹੋ ਮੈਨੂੰ ਪਿਆਰ, ਵੀ ਇਹਨੂੰ ਸ਼ੱਕ ਨਾ ਪਏ ਸ਼ੱਕ ਦਿਮਾਗ ਲਈ ਮੈਨੂੰ ਜ਼ਿਆਦਾ ਪਿਆਰ
0: ਨਵੀਂ ਚੀਜ਼ ਆਈ ਹੈ ਬਈ ਮਾਰਕੀਟ ਚ ਕਿਆ ਬਾਤ ਹੈ
1: ਦੈਟਸ ਅ ਫੈਕਟ
0: ਵਾਹ
3: ਲਾਲ ਜੀ ਤੇ ਨੀਤਾ ਭਾਬੀ ਇੱਕ ਦਿਨ ਗੱਲਾਂ ਕਰਨ ਲੱਗੇ ਹੋਏ, ਨੀਤਾ ਭਾਬੀ ਕਹਿੰਦੇ ਲਾਲ ਜੀ ਨੂੰ, ਕਹਿੰਦੇ ਲਾਲ ਜੀ ਕੌਣ ਕਹਿਤਾ ਹੈ ਸ਼ਾਦੀ ਕੇ ਬਾਅਦ ਕੁਛ ਜੁੜਤਾ ਨਹੀਂ ਹੈ, ਕੌਣ ਕਹਿਤਾ ਹੈ ਸ਼ਾਦੀ ਕੇ ਬਾਅਦ ਕੁਛ ਜੁੜਤਾ ਨਹੀਂ ਹੈ, ਕਹਿੰਦੀ ਦੇਖੋ ਮੇਰੇ ਤੋਂ ਹਰ ਵਕਤ ਤੁਹਾਰੇ ਆਗੇ ਹੱਥ ਜੁੜੇ ਰਹਿੰਦੇ ਹੈ ਕਹਿੰਦੇ ਕੁਛ ਨੀ, ਕਹਿੰਦੇ ਆਹੀ ਤੂੰ ਕੱਲ ਕਿਹਾ ਸੀ, ਕਹਿੰਦੇ ਕੱਲ ਮੈਂ ਜਿਆਦਾ ਬਣ ਗਿਆ
0: ਸੀਗਾ ਸਾਡੇ ਨਾਲ ਹੁਣ ਸਾਡੇ ਅੱਜ ਦੇ ਲਾਸਟ ਕਾਲਰ ਨੇ ਜੀ ਲੱਕੀ ਆਸੀ ਜੀ, ਤੁਸੀਂ ਔਨ ਏਅਰ ਹੋ ਜੀ।
1: ਸਤਿ ਸ਼੍ਰੀ ਅਕਾਲ ਲੱਕੀ ਆਸੀ ਜੀ, ਇਹ ਮੈਨੂੰ ਲੱਗਦਾ ਇੱਕ ਸਾਈਡ ਤੇ ਲਾਉਣ ਲੱਗੇ ਨੇ ਬਣਾਉਣ,
4: ਮੈਂ ਕਹਿਣ ਹੀ ਲੱਗਾ ਸੀ ਬਈ ਲਾ ਲੈ ਇੱਕ ਮਿੰਟ।
0: ਹਾਂ ਨਹੀਂ ਕੋਈ ਨਹੀਂ, ਲਗਾਓ ਲਗਾਓ ਲਗਾਓ, ਡੋਂਟ ਡਰਾਈਵ ਐਂਡ ਟਾਕ ਗਾਇਸ, ਇੱਦਾਂ ਦਾ ਕੰਮ ਨਾ ਕਰਿਆ ਕਰੋ
4: ਪਲੀਜ਼,
0: ਇਹ ਦੱਸਣਾ ਜ਼ਰੂਰੀ ਹੈ। ਨੀਨਾ ਸਰਬ ਜੀ ਭੇਜਦੇ ਨੇ ਕਿ ਵੈਰੀ ਪ੍ਰੋਡਕਟਿਵ ਟਾਕ, ਆਈ ਇੰਜੋਏ ਐਟ ਮਾਈ ਰੋਡ ਡਿਊਰਿੰਗ ਕਮਿਊਨਿਟੀ ਨਰਸਿੰਗ, ਕਿਆ ਬਾਤ ਹੈ, ਥੈਂਕਸ, ਕੀਪ ਇਟ ਅਪ। ਮੈਂ ਕਮਿਊਨਿਟੀ ਨਰਸਿੰਗ ਦੀਆਂ ਲਾਈਆਂ ਹੋਈਆਂ ਪਲੇਸਮੈਂਟਾਂ, ਸਭ ਤੋਂ ਫਨ ਸੀਗਾ, ਇਟ ਵਾਜ਼ ਸੋ ਗੁੱਡ। ਹਾਂ ਮੈਂ ਪੂਰਾ ਸ਼ਹਿਰ ਘੁੰਮਿਆ ਸੀਗਾ ਬੇਂਸਡੇਲ, ਤੇ ਐਂਡ ਇੰਨੀ ਵਧੀਆ ਨਰਸਿਸ ਸੀਗੀਆਂ ਸਾਰੀਆਂ, ਉਹਨਾਂ ਨੇ ਮੈਨੂੰ ਫੈਰੀ ਕਹਿੰਦੇ ਹੋ ਗਏ, ਕਹਿੰਦੇ ਬਸ ਇੰਨੇ ਕੁ ਪੇਸ਼ੈਂਟ ਹੀ ਹੈ, ਕਹਿੰਦੇ ਰੋਜ਼ ਹੀ ਥੋੜ੍ਹਾ ਦੇਖੀਆਂ ਨੇ। ਮੈਨੂੰ ਸਪੈਸ਼ਲੀ ਫੋਰੈਸਟ ਟ੍ਰੇਲ ਤੇ ਲੈ ਕੇ ਕੁਆਲਾ ਕੂਲਾ ਦਿਖਾਇਆ, ਮੈਂ ਕਿਹਾ ਵੈਰੀ ਨਾਈਸ ਯਾਰ,
1: ਵਾਹ
0: ਬਹੁਤ ਵਧੀਆ
1: ਕ੍ਰਿਸ਼ਨਾ ਜੀ।
0: ਤੇ ਇੱਧਰੋਂ ਨੀਤੂ ਗਿੱਲ ਜੀ ਭੇਜਦੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਲਾਈਵ ਸੁਣ ਰਹੇ ਨੇ, ਤੇ ਕਹਿੰਦੇ ਨੇ ਕਿ ਆਪਣਾ ਨੀਤੂ ਜੀ ਨੂੰ ਕਹੋ ਪਿਆਰ ਦੇ ਚਰਚੇ ਦਾ ਤਾਂ ਪਤਾ ਨਹੀਂ, ਰੇਡੀਓ ਹਾਂਜੀ ਦਾ ਚਰਚਾ ਮੈਂ ਆਲ ਇੰਡੀਆ ਚ ਕਰ ਦਿੱਤਾ ਆ ਜੀ, ਰੇਡੀਓ ਹਾਂਜੀ ਜ਼ਿੰਦਾਬਾਦ, ਮਿਸਿੰਗ ਯੂ ਆਲ ਜੀ। ਨੀਤੂ ਜੀ ਅਸੀਂ ਵੀ ਤੁਹਾਨੂੰ ਕਾਫੀ ਟਾਈਮ ਤੋਂ ਮਿਸ ਕਰ ਰਹੇ ਹਾਂ, ਛੇਤੀ ਛੇਤੀ ਆਓ ਤੇ ਫਿਰ ਸਾਨੂੰ ਕਹਾਣੀਆਂ ਸੁਣਾਓ ਆਪਣੀਆਂ। ਤੇ ਜਤਿੰਦਰ ਪਾਲ ਜੀ ਭੇਜਦੇ ਨੇ ਕਿ ਨੋਨੀਆ ਚੱਲੀ V8 ਤੇ ਧੂੜ ਉਡਾਈ ਜਾਵੇ, ਪੈਟਰੋਲਾਂ ਦੇ ਰੇਟਾਂ ਦੀ ਪਰਵਾਹ ਨਾ ਕੋਈ, ਦਿਲ ਵਿੱਚ ਵੀ ਮੁਸਕਾਈ ਜਾਵੇ, ਵਾਹ ਅੱਖਾਂ ਉੱਤੇ ਐਨਕ ਕਾਲੀ, ਸੜਕਾਂ ਉੱਤੇ ਚਰਚੇ ਹੁੰਦੇ ਜਿੱਧਰੋਂ ਨੋਨੀਆਂ ਚੱਲੇ, ਵਾਹ V8 ਦੀ ਗੂੰਜ ਸੁਣ ਕੇ ਸਾਰੇ ਪਾਸੇ ਵੇਖਣ, ਨੋਨੀਆਂ ਦੀ ਸਵੈਗ ਅੱਗੇ ਵੱਡੇ ਵੱਡੇ ਵੀ ਲੱਗਣ ਫਿੱਕੇ, ਗੱਡੀ ਛੋਟੀ ਰੌਲਾ ਵੱਡਾ ਨਖਰਾ ਪੂਰਾ ਨਵਾਬੀ, ਸਟੇਅਰਿੰਗ ਉੱਤੇ ਬੈਠੀ ਲੱਗੇ ਜਿਵੇਂ ਦੁਨੀਆਂ ਦੀ ਰਾਣੀ, ਵਾਹ ਜ਼ਿਆਦਾ ਕਰ ਗਏ ਯਾਰ,
1: ਵੈਰੀ ਨਾਈਸ,
0: ਪੈਟਰੋਲ ਭਾਵੇਂ 100 ਤੋਂ ਟੱਪੇ ਭਾਵੇਂ 200 ਹੋ ਜਾਵੇ, ਨੋਨੀਆ ਦੇ ਚਿਹਰੇ ਉੱਤੇ ਫਰਕ ਨਾ ਕੋਈ ਆਵੇ, ਹੱਸਦੀ ਹੱਸਦੀ ਗੇਰ ਪਾ ਦੇਵੇ V8 ਦੌੜ ਲਗਾਵੇ, ਪਿੱਛੇ ਛੱਡ ਕੇ ਦੁਨੀਆ ਸਾਰੀ ਆਪਣੀ ਟੌਰ ਬਣਾਵੇ, ਵਾਹ ਵਾਹ ਵਾਹ, ਥੈਂਕ ਯੂ ਜੀ, ਥੈਂਕ ਯੂ ਨੋਨੀਆ ਜੀ,
1: ਥੈਂਕ ਯੂ ਵੈਰੀ ਮੱਚ ਜੀ,
0: ਕਿਆ ਬਾਤ,
1: ਕਿਹਨਾਂ ਨੇ ਭੇਜਿਆ,
0: ਜਤਿੰਦਰ ਪਾਲ ਜੀ ਨੇ ਸਾਨੂੰ ਭੇਜਿਆ ਜੀ,
1: ਵਾਹ ਜਤਿੰਦਰ ਪਾਲ ਜੀ, ਥੈਂਕ ਯੂ ਵੈਰੀ ਮੱਚ।
0: ਤੇ ਸਤਿ ਸ਼੍ਰੀ ਅਕਾਲ ਸਾਨੂੰ ਅਮਿਤਾ ਜੀ ਵੱਲੋਂ ਵੀ ਆਉਂਦੀ ਹੈ, ਤੇ ਕਹਿੰਦੇ ਨੇ ਕਿ ਗਾਣਾ ਲਾ ਦੋ ਜੀ, ਜ਼ਰੂਰ ਲਾ ਦਾਂਗੇ ਜੀ, ਇਸ ਤੋਂ ਬਾਅਦ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਹੈ।
1: ਤੇ
0: HS ਚੰਡੀ ਜੀ ਵੀ ਕਹਿੰਦੇ ਨੇ ਕਿ ਅੱਜ ਕੱਲ ਤੇਰੇ ਮੇਰੇ ਪਿਆਰ ਕੇ ਚਰਚੇ ਆਸਮਾਂ ਪਰ ਤੁਮਸੇ, ਅੱਛਾ ਤੁਮਸੇ ਦੇ ਅੱਗੇ ਉਹਨਾਂ ਨੇ ਲਿਖਿਆ ਨੀ, ਚਲੋ ਠੀਕ ਹੈ ਜੀ, ਗਾਣਾ ਘੈਂਟ ਹੈ ਬੇਸਿਕਲੀ, ਮੇਰੇ ਹਿਸਾਬ ਨਾਲ ਇਹੀ ਕਹਿਣਾ ਚਾਹ ਰਹੇ ਸੀਗੇ। ਤੇ ਇੱਧਰ 000 ਵਾਲੇ ਬਜਾਜ ਸਾਹਿਬ ਉਹ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਰ ਨੂੰ, ਨਾਈਸ ਸ਼ੋਅ ਐਜ਼ ਆਲਵੇਜ਼, ਅਤੇ ਕਹਿੰਦੇ ਇਸ ਵੀਕ ਸਭ ਤੋਂ ਘੈਂਟ ਗੱਲ ਇਹ ਹੋਈ ਕਿ ਉਹਨਾਂ ਨੇ ਗ੍ਰੇਟੈਸਟ ਰੇਡੀਓ ਹਾਂਜੀ 'ਤੇ ਪਹਿਲੀ ਵਾਰੀ ਕਾਲ ਲਾਈ। ਹਾਂਜੀ, ਕੱਲ੍ਹ ਅਸੀਂ ਇਹਨਾਂ ਨਾਲ ਪਹਿਲੀ ਵਾਰੀ ਗੱਲ ਕੀਤੀ ਆ, ਅਤੇ ਦੇਖ ਲਓ, ਅਤੇ ਕਹਿੰਦੇ ਹੁਣ ਮੈਂ ਬਹੁਤ ਕੰਫਰਟੇਬਲ ਫੀਲ ਕਰਦਾ, ਅਤੇ ਮੇਰੇ ਲਈ ਬਹੁਤ ਵੱਡੀ ਅਚੀਵਮੈਂਟ ਸੀ ਜੀ। ਬਿਲਕੁਲ, ਦੇਖੋ ਕੋਈ ਵੀ ਚੀਜ਼ ਹੋਵੇ, ਬਸ ਪਹਿਲੇ ਪਹਿਲੀ ਥੋੜ੍ਹਾ ਫੀਲ ਹੁੰਦਾ ਕਿ ਯਾਰ ਮੈਂ ਕਰਾਂ ਨਾ ਕਰਾਂ, ਅਦਰਵਾਈਜ਼ ਹੈ ਨਾ ਕਿ ਆਲ ਗੁੱਡ ਹੀ ਆ। ਤੇ ਇਧਰੋਂ ਰਾਧੇ ਰਾਧੇ ਭੇਜਦੇ ਨੇ ਸਾਨੂੰ, ਜਤਿੰਦਰ ਚੱਡਾ ਜੀ ਵਾਲਟ ਤੋਂ ਕਹਿੰਦੇ ਨੇ ਸਭ ਕਾ ਦਿਨ ਮੰਗਲਮੇ ਹੋ, ਬਹੁਤ ਬਹੁਤ ਥੈਂਕ ਯੂ, ਥੈਂਕ ਯੂ। ਤੇ ਆਪਾਂ ਫਿਰ ਪਤਾ ਕਰਦੇ ਹਾਂ, ਲੱਕੀ ਜੀ ਤੁਸੀਂ ਆ ਗਏ ਹੋ ਜੀ? ਲੱਕੀ ਜੀ, ਆਰ ਯੂ ਔਨ ਏਅਰ?
1: ਨਹੀਂ, ਇਹ ਪੁੱਛੋ ਲੱਕੀ ਜੀ, ਸੌਰੀ ਲੱਕੀ ਜੀ,
0: ਕਿ ਤੁਸੀਂ ਆਰ ਯੂ ਪਾਰਕਡ? ਔਨ ਏਅਰ ਨਹੀਂ ਹੋਣੇ ਚਾਹੀਦੇ ਬਾਈ ਜੀ।
2: ਨੋਨੀਆ
0: ਜੀ ਦੇ ਇਸ ਬਿਹੇਵੀਅਰ ਨੂੰ ਤੁਸੀਂ ਲੋਕ ਪ੍ਰਮੋਟ ਨਾ ਕਰਿਆ ਕਰੋ।
1: ਮੈਂ ਕੀ ਕਰਾਂ, ਮੈਂ ਹਰ ਚੀਜ਼ ਨੂੰ ਨਾ ਬ੍ਰੇਨ ਚੋਂ ਦੇਖਦੀ ਆ
0: ਜੀ।
4: ਮੈਂ ਕਿਹਾ ਤੁਸੀਂ ਜਿਹੜੇ ਨਵੇਂ ਹੋ, ਮੈਂ ਕਿਹਾ ਸਾਨੂੰ ਬਹੁਤ ਚਿਰ ਹੋ ਗਿਆ ਭੈਣ ਜੀ ਨਾਲ
0: ਬੋਲ ਜਾਂਦੇ। ਨਹੀਂ, ਮੈਨੂੰ ਇਹ ਟੈਨਸ਼ਨ ਹੋ ਰਹੀ ਹੈ ਹੁਣ ਜਦੋਂ ਇਹਨਾਂ ਨੂੰ ਕੈਬ ਨੇ ਲੈਣ ਆਉਣਾ, ਉਹਨੂੰ ਇਹ ਨਾ ਕਹਿਣ ਕੈਰੀਅਰ ਹੈ ਨਹੀਂ ਤੇਰੀ ਗੱਡੀ ਦਾ।
4: ਮਤਲਬ
0: ਕੀ ਬੈਸਟ ਹੋ ਰਿਹਾ ਇਸ ਵੀਕ ਦੇ ਅੰਦਰ, ਜੋ ਹੁਣ ਵੀ ਹੋ ਰਿਹਾ ਬੈਸਟ, ਉਹ ਦੱਸ ਦੋ, ਜੋ ਕੁਛ ਬੀਤ ਗਿਆ ਉਹ ਵੀ ਦੱਸ ਦੋ।
4: ਨਹੀਂ, ਕੱਲ ਦਾ ਸ਼ੁਰੂ ਹੋਇਆ, ਹਲੇ ਇੱਕ ਦੋ ਦਿਨ ਹੋਰ ਚੱਲਣਾ ਬੈਸਟ।
0: ਅੱਛਾ,
4: ਬਾ ਕਾਫੀ ਲੰਬਾ ਬੈਸਟ ਹੈ। ਹਾਂਜੀ,
0: ਐਸਾ ਕੀ ਹੈ ਬਈ?
1: ਇਟਸ ਗੁੱਡ।
4: ਐਕਚੁਅਲੀ ਮੇਰੇ ਸਿਸਟਰ ਆਏ ਕੱਲ ਤੇ ਹਨਾ,
1: ਵਾਹ,
4: ਮੈਨੂੰ ਨਹੀਂ ਤੇ ਉਹ ਹੁਣ ਦੋ ਤਿੰਨ ਦਿਨ ਹੈਗੇ ਨੇ ਇੱਥੇ, ਤਾਂ ਫਿਰ ਵਿਚ ਇਜ਼ ਦ ਬੈਸਟ ਗੁੱਡ ਥਿੰਗ ਫॉर ਮੀ ਥਿਸ ਵੀਕ।
0: ਬਿਊਟੀਫੁਲ ਜੀ, ਬਿਊਟੀਫੁਲ, ਦੈਟ ਇਜ਼ ਸੋ ਨਾਈਸ।
1: ਜਦੋਂ ਨਾ ਪਹਿਲਾਂ ਛੋਟੇ ਹੁੰਦੇ ਜਿੰਨੇ ਮਰਜ਼ੀ ਲੜ ਲਈਏ, ਜਦੋਂ ਵੱਡੇ ਹੋ ਕੇ ਮਿਲਦੇ ਆ ਨਾ, ਫਿਰ ਇਦਾਂ ਲੱਗਦਾ ਇੱਕ ਇੱਕ ਮੂਮੈਂਟ ਨੂੰ ਨਾ ਐਨ ਬਸ ਸੈਲੀਬ੍ਰੇਟ ਕਰੀਏ, ਇੰਜੋਏ ਕਰੀਏ।
4: ਆਫ ਕੋਰਸ, ਪਰ ਆਪਾਂ ਤੁਸੀਂ ਯਕੀਨ ਨੀ ਕਰਨਾ, ਅਸੀਂ ਲੜੇ ਨੀ ਕਦੇ, ਕਿਉਂਕਿ ਮੇਰਾ ਤੇ ਦੀਦੀ ਦਾ ਡਿਫਰੈਂਸ ਬਹੁਤ ਹੈਗਾ, 8.5 ਸਾਲ ਦਾ ਡਿਫਰੈਂਸ ਆ ਸਾਡਾ।
1: ਆਂਟੀ ਜੀ ਨੇ ਕਿੰਨੀ ਸੋਹਣੀ ਖਬਰ ਸੁਣਾਈ, ਐਂਡ ਦੈਨ ਲੱਕੀ ਜੀ ਆ ਕੇ ਕਿੰਨੀ ਸੋਹਣੀ ਗੱਲ ਸ਼ੇਅਰ ਕਰ ਰਹੇ ਨੇ। ਗੋਡ ਬਲੈਸ ਪਰਮਾਤਮਾ, ਥੈਂਕ ਯੂ ਵੈਰੀ ਮਚ।
0: ਤੇ ਸਾਡੇ ਨਾਲ ਸਾਂਝਾ ਕੀ ਕਰੋਗੇ ਬਾਈ ਜੀ?
4: ਪਹਿਲਾਂ ਤਾਂ ਥੈਂਕ ਯੂ ਕਰਨਾ ਤੁਹਾਡਾ ਬਾਜੀ।
0: ਕਿਸ ਚੀਜ਼ ਦਾ?
4: ਜਿਹੜੇ ਤੁਸੀਂ ਗਾਣੇ ਲਾਏ ਯਾਰ, ਭੰਗੜੇ ਵਾਲੇ, ਕਾਲੇ ਚੇਤੇ ਕਰਾਤੇ ਮੈਨੂੰ ਤਾਂ, 7.5 ਮਿੰਟ ਸਟੇਜ ਵਾਲੇ ਚੇਤੇ ਆ ਗਏ ਪੂਰਾ ਨਾਲ ਚੰਗੇ ਦੇ ਪੈਰ, ਮਤਲਬ ਜਦੋਂ ਸਟੇਜ ਲਾਉਣੀ ਭੰਗੜੇ ਤੇ, ਭੰਗੜਾ ਮੈਂ ਪਾਉਂਦਾ ਹੁੰਦਾ ਸੀ ਪਹਿਲਾਂ ਹਨਾ ਕਾਲਜ ਵਿੱਚ, ਚਲੋ ਇੱਥੇ ਵੀ ਪਾਉਂਦੇ ਰਹੇ, ਤੇ ਉਹ ਮਤਲਬ 7.5 ਮਿੰਟ ਜਿਹੜੇ ਚੇਤੇ ਆ ਜਾਣਗੇ, 7.5 ਮਿੰਟ ਦੀ ਸਟੇਜ ਹੋਣੀ ਤੇ ਨਜ਼ਾਰਾ ਆ ਜਾਣਾ ਉੱਥੇ ਜ਼ੋਰ ਲਾ ਕੇ ਪੂਰਾ। ਤੇ ਸਪੈਸ਼ਲ ਖਾਸ ਕਰ ਜਿਹੜਾ ਸਵੇਰੇ ਤੁਸੀਂ ਲਾਇਆ ਸੀ ਆ ਭੰਗੜੇ ਵਾਲਾ, ਤੇ ਉਹਦੇ ਵਿੱਚ ਮੇਰੀ ਫੇਵਰਿਟ ਬੋਲੀ ਸੀ,
0: ਕਿਹੜੇ ਵਾਲੀ?
1: ਵਿਚ ਵਨ?
0: ਤੁਸੀਂ ਮੈਨੂੰ ਮੇਰਾ ਕਾਲਜ ਯਾਦ ਕਰਾ ਦਿੱਤਾ ਬਾਈ ਜੀ, ਕਿਆ ਬਾਤ ਹੈ, ਅਸੀਂ ਭੰਗੜੋ ਭੰਗੜੀ ਹੋ ਗਏ ਅੱਜ ਆਪਸ ਚ, ਵੈਰੀ ਨਾਈਸ।
1: ਭੰਗੜੇ ਚ ਹੀ ਮਿਲ ਗਏ ਨੇ ਅੱਜ,
4: ਦੇਖੋ ਸੱਪ ਖੁੰਡੇ ਨਾ ਖੜਕ ਜਾਣ।
0: ਭਲਵਾਨੀ ਚਾਲ ਕਰ, ਭਲਵਾਨੀ ਚਾਲ। ਅਸ਼ਕੇ ਦਾ ਇੰਨਾ ਵਧੀਆ ਸੀ ਨਾ,
4: ਅਸ਼ਕੇ ਵਾਲਾ ਭਲਵਾਨੀ ਚਾਲ, ਕਹਿੰਦਾ ਮੇਰੀ ਮਾਂ ਤੁਸੀਂ
0: ਜੀ ਬਾਈ ਕੀ ਸੁਣਾਓਗੇ?
4: ਹੁਣ ਸੁਨਾਮ ਗਿਆ ਸੀ, ਹੁਣ ਹਾਸੇ ਤੋਂ ਇੱਕ ਵਾਰੀ ਸਿੱਧਾ ਸੈਡ ਮੋਡ ਤੇ ਆ ਜਾਂਦੇ ਇੱਕ ਵਾਰੀ
0: ਹਨਾ।
4: ਮੈਂ ਕਿਹਾ ਚਲੋ,
1: ਇਹ ਵੀ ਜ਼ਿੰਦਗੀ ਦੇ ਰੰਗ ਨੇ, ਇਹਨਾਂ ਨੂੰ ਵੀ ਮੰਨਣਾ ਚਾਹੀਦਾ।
4: ਲੱਭ ਗਈ ਜ਼ਿੰਦਗੀ ਹੋਈ ਕਾਫੀ ਪੁਰਾਣੀ, ਮੇਰੇ ਖਿਆਲ ਪਤਾ ਨੀ ਉਹਨੂੰ ਸ਼ੋਅ ਪਹਿਲਾਂ ਸੁਣਾਈ ਕਿ ਨਹੀਂ, ਤੇ ਇਸ ਕਰਕੇ ਥੋੜਾ ਸੀਰੀਅਸ ਮੂਡ ਹੈ
1: ਜੀ।
4: ਹਾਂ, ਕਦੇ ਕਦੇ ਮੈਨੂੰ ਲੱਗਦਾ हां कदे कदे मेनू लगदा है मेरा जमीर मर चुका है, चुकी फिरदा हां जिंदा लाश, विचला इंसान मर चुका है। हां कदे कदे मेनू लगदा है सहजे नहीं सी मरिया, सहजे नहीं सी मरिया, कई मौत हां मरिया मैं, उस वेले होया जख्मी जद पहला झूठ बोलिया सी, उस वेले होया जख्मी जद पहला झूठ बोलिया सी, फिर जख्म बने नसूर जदो मुड़ मुड़ बोलिया सी। वड्डे गए कई अंग मेरे, वड्डे गए कई अंग मेरे, जदो कीती मैं गद्दारी सी, किते पिठ ते उना दे वार जिना नाल ही गूढ़ी जारी सी, सी रोग भी लगे कई इनू, सी रोग भी लगे कई इनू, किता भांत भांत दा नशा जदों, इन्ना काला भी हो सकदा है लगा पता सी विगड़ी दशा जदों। बेशर्म सी पूरा, बेशर्म सी पूरा, ढहिंदा किवें अजे होर जलील जो होना सी, रब रब जेनू दुनिया कहंदी है मां प्यो दा दिल भी दिखाउणा सी।
0: वाह वाह वाह,
4: लो हो गई मौत मेरे जमीर दी, लो हो गई मौत जमीर मेरे दी, आखरी साह भी आ किरिया, लक्की ना उठना हुण मुड़के अज अपनियां नजरां विच्चों जो गिरिया।
0: बहुत सोना, बहुत सोना।
4: हां हो गया अज यकीन मैनू मेरा जमीर मर चुका है, मेरा जमीर मर चुका है।
0: बहुत खूब भाई जी, थैंक यू सो मच सांझा करने लिए, बहुत सोना,
1: बहुत
0: बहुत गहरा, थैंक यू सो मच,
4: थैंक यू भाई जी, थैंक यू भाई जी।
0: And you have
4: so, a, जी, रब रखा next week.
0: Have a great weekend, yes. जी. करो मौजा weekend ते.
1: ध्यान नाल stand तो लाइयो ट्रक.
4: Point to be noted, my lord.
0: थैंक यू जी, थैंक यू, थैंक यू, थैंक यू, थैंक यू, क्या बात है जी, स्टैंड तो ला लो जी अपना ट्रक, ते साडी भी बाहर कैब आके खड़ी हो गई है, टल्लियां बजा रही है। असली जान दा प्रोग्राम करिए ते जी जांदे जांदे थोड़े प्यारे प्यारे मैसेजेस जी। नितिन प्रशर जी कहंदे ने कि मॉर्निंग शो नोनिया जी एंड क्रिश शो गोइंग ऑसम, कीप इट अप, थैंक यू जी, थैंक
1: यू,
0: थैंक यू जीजा जी, थैंक यू, लव यू,
1: लव यू।
0: ते इधरों 660 हले अपना जसपाल जी कहंदे ने कि गुड मॉर्निंग रेडियो, हां जी फैमिली, ते बलजीत फरवाली जी कहंदे ने कि आज दा कैंट सी प्रोग्राम,
1: थैंक यू जी,
0: थैंक यू जी, थैंक यू सो मच। ते हुन समा हो चुका है थोड़े तो विदा लैन दा, आस करदे आं थोड़ा अज दा जिहड़ा शो आ बहुत वधिया लग्या होएगा, कोई गलती नाल उपर नीचे कोई शब्द बोलिया गया होवे तो उस लई माफ करना। मैं साइन आउट करदा, तो हुन नोनिया जी थानू बाय बाय करनगे, फिर आपां बाय बाय टाटा करके सुंदर दा गाना सुनांदे जावांगे थानू।
1: एग्जैक्टली, और मेरे वल्लों भी जी सत श्री अकाल है, उम्मीद करदे आं थोड़ा फ्राइडे बहुत सोहना गुजरूगा, और वीकेंड तुसीं फुल टू फुल इंजॉय करोगे, और मस्त मारते रहोंगे, इंजॉय करते रहोंगे अपनी लाइफ नू, और इसे मस्तियां च याद रखो हमेशा सुनते रहना रेडियो, हां जी 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਅਕਤੂਬਰ ਮਹੀਨੇ ਦੀ 9 ਤਾਰੀਖ ਸਾਲ 2026 ਤੇ ਸ਼ੁੱਕਰਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਨਿਊਜ਼ ਬੁਲੇਟਿਨ ਦੇ ਇਸ ਹਿੱਸੇ ਦੇ ਵਿੱਚ ਲੈ ਕੇ ਆਏ ਹਾਂ। ਨਿਊਜ਼ ਰੂਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਪੁਲਾੜ ਤੋਂ ਪਹਿਲੀ ਖਬਰ, ਜਿੱਥੇ 4 ਪੁਲਾੜ ਯਾਤਰੀ ਲੰਘੀ ਕੱਲ੍ਹ ਕੌਮਾਂਤਰੀ ਪੁਲਾੜ ਸਟੇਸ਼ਨ ਯਾਨੀ ISS ਤੋਂ 8 ਮਹੀਨਿਆਂ ਬਾਅਦ ਧਰਤੀ ਦੇ ਉੱਤੇ ਵਾਪਸ ਪਰਤ ਆਏ ਨੇ। 8 ਮਹੀਨਿਆਂ ਦੇ ਇੱਕ ਲੰਮੇ ਸਮੇਂ ਤੋਂ ਬਾਅਦ ਉਹਨਾਂ ਦਾ ਧਰਤੀ ਦੇ ਉੱਤੇ ਪਰਤਣ ਦਾ ਇੱਕ ਵਜ੍ਹਾ ਇਹ ਵੀ ਸੀ ਕਿ ਉਹਨਾਂ ਦਾ ਇੱਕ ਸਾਥੀ ISS ਦੇ ਵਿੱਚ ਬਿਮਾਰ ਹੋ ਗਿਆ ਸੀ। ਸਪੇਸ ਐਕਸ ਨੇ ਅਮੈਰੀਕਾ, ਫਰਾਂਸ ਅਤੇ ਰੂਸ ਦੇ ਇਹਨਾਂ ਪੁਲਾੜ ਯਾਤਰੀਆਂ ਨੂੰ ਲੋਸ ਏਂਜਲਸ ਦੇ ਤੱਟ ਤੋਂ ਦੂਰ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਉਤਾਰ ਕੇ ਧਰਤੀ ਦੇ ਉੱਤੇ ਵਾਪਸ ਪਹੁੰਚਾਇਆ। ਨਾਸਾ ਦੇ ਜੈਸਿਕਾ ਮੀਰ, ਜੈਕ ਹੈਥਵੇ, ਫਰਾਂਸ ਦੀ ਸੋਫੀ ਐਡਨੋਨੈਟ ਅਤੇ ਰੂਸ ਦੇ ਆਂਦਰੇਈ ਫੈਦਿਆਦੇਵ, ਇਹਨਾਂ ਨੂੰ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਣ ਤੋਂ ਪਹਿਲਾਂ ਉੱਥੇ ਦੂਸਰੇ ਪੁਲਾੜ ਯਾਤਰੀਆਂ ਨੂੰ ਕੰਮਕਾਜ ਸੰਭਾਲ ਕੇ ਆ ਗਏ ਨੇ। ਦੱਸ ਦਈਏ ਕਿ ਕੌਮਾਂਤਰੀ ਪੁਲਾੜ ਸਟੇਸ਼ਨ ਜਿਹੜਾ ਉਸ ਦੀ ਰੱਖ ਰਖਾਵ ਜਿਹੜਾ ਧਰਤੀ ਤੋਂ ਜਿਹੜੇ ਪੁਲਾੜ ਯਾਤਰੀ ਕਰਨ ਜਾਂਦੇ ਨੇ, ਵੈਸੇ ਕੈਪਸੂਲ ਜਿਹੜਾ ਕਿ ਪੁਲਾੜ ਹਨ ਉਸਦੀ ਮੁਰੰਮਤ ਦੇ ਕਾਰਨ ਉਹਨਾਂ ਦੀ ਜਗ੍ਹਾ ਲੈਣ ਵਾਲੇ ਪੁਲਾੜ ਯਾਤਰੀ 3 ਹਫ਼ਤੇ ਦੀ ਦੇਰੀ ਦੇ ਨਾਲ ਪਹੁੰਚੇ ਨੇ, ਜਿਸ ਕਰਕੇ ਇਹਨਾਂ ਦੇ ਧਰਤੀ ਦੇ ਉੱਤੇ

ਅਧਿਕਾਰੀਆਂ ਨੇ ਸਕੂਲ ਬੰਦ ਕਰਨ ਦੇ ਹੁਕਮ ਤੱਕ ਦੇ ਦਿੱਤੇ ਨੇ। ਇਸ ਸਾਲ ਇੰਡੋਨੇਸ਼ੀਆ ਦੇ ਜੰਗਲਾਂ ਦੇ ਵਿੱਚ ਅੱਗ ਲੱਗਣ ਦੇ ਚੱਲਦਿਆਂ ਮੌਸਮ ਪਿਛਲੇ ਸਾਲਾਂ ਦੇ ਤੁਲਨਾ ਦੇ ਵਿੱਚ ਕਾਫੀ ਜ਼ਿਆਦਾ ਖਰਾਬ ਦੱਸਿਆ ਗਿਆ। ਇਸ ਦੀ ਪ੍ਰਮੁੱਖ ਵਜ੍ਹਾ ਕਿਸਾਨਾਂ ਅਤੇ ਕੰਪਨੀਆਂ ਦੀ ਤਰਫ ਤੋਂ ਵਨਸਪਤੀ ਸਾਫ਼ ਕਰਨ ਦੇ ਲਈ ਅਪਣਾਇਆ ਜਾਣ ਵਾਲਾ ਗੈਰ ਕਾਨੂੰਨੀ ਸਲੈਸ਼ ਐਂਡ ਬਰਨ ਤਰੀਕਾ। ਇਸ ਦੇ ਵਿੱਚ ਜ਼ਮੀਨ ਸਾਫ਼ ਕਰਨ ਦੇ ਲਈ ਪੇੜ ਪੌਦਿਆਂ ਨੂੰ ਕੱਟ ਕੇ ਜਲਾਇਆ ਜਾਂਦਾ ਹੈ। ਔਰ ਹਾਲਾਂਕਿ ਤੁਲਨਾਤਮਕ ਤੌਰ 'ਤੇ ਉੱਤੇ ਇਹ ਸਸਤਾ ਤਰੀਕਾ, ਪਰ ਇਸ ਦੇ ਚੱਲਦਿਆਂ ਇੰਡੋਨੇਸ਼ੀਆ ਦੇ ਵਿੱਚ ਸਾਹ ਲੈਣ ਦੀਆਂ ਵੀ ਸਮੱਸਿਆਵਾਂ ਖੜੀਆਂ ਹੋ ਗਈਆਂ। ਜੁਲਾਈ ਤੋਂ ਸਪਤੰਬਰ ਮਹੀਨੇ ਦੇ ਦਰਮਿਆਨ ਇੰਡੋਨੇਸ਼ੀਆ ਦੇ ਹੀ ਸਿਹਤ ਮੰਤਰਾਲੇ ਨੇ ਅੱਗ ਦੇ ਨਾਲ ਜੁੜੇ ਉੱਠੇ ਧੂੰਏ ਤੋਂ ਬਾਅਦ ਸਾਹ ਲੈਣ ਦੇ ਨਾਲ ਜੁੜੀਆਂ ਜਿਹੜੀਆਂ ਸ਼ਿਕਾਇਤਾਂ ਸੀ ਉਹਨਾਂ ਦੇ ਵਿੱਚ ਤਕਰੀਬਨ 2.25 ਲੱਖ ਮਾਮਲੇ ਦਰਜ ਕਰ ਲਏ ਨੇ। ਮਾਹਰਾਂ ਦਾ ਕਹਿਣਾ ਹੈ ਕਿ ਇਸ ਸਾਲ ਅਲਨੀਨੋ ਦੇ ਕਾਰਨ ਤੇਜ਼ੀ ਦੇ ਨਾਲ ਸੋਕੇ ਦੀ ਸਮੱਸਿਆ ਜਿਹੜੀ ਉਹ ਹੋਰ ਵੀ ਜ਼ਿਆਦਾ ਵੱਧ ਗਈ ਹੈ। ਉੱਥੇ ਮੈਕਸੀਕੋ ਦੀ ਸਿਨਲੋਆ ਸੂਬੇ ਦੇ ਵਿੱਚ ਇੱਕ ਜੇਲ੍ਹ ਦੇ ਅੰਦਰ ਵੀਰਵਾਰ ਦੇ ਦਿਨ ਹੋਏ ਦੰਗਿਆਂ 'ਚ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ, 16 ਹੋਰ ਜ਼ਖਮੀ ਹੋਏ ਨੇ। ਸੁਰੱਖਿਆ ਅਧਿਕਾਰੀਆਂ ਦੇ ਮੁਤਾਬਕ ਮ੍ਰਿਤਕਾਂ ਦੇ ਵਿੱਚ ਵਿਅਕਤੀ ਇੱਕ ਜੇਲ੍ਹ ਦੇ ਵਿੱਚ ਬੈਠੇ ਜਾਂ ਕੈਦ ਵਿਅਕਤੀ ਨੂੰ ਮਿਲਣ ਆਇਆ ਸੀ, ਜਦਕਿ ਬਾਕੀ ਦੇ 9 ਜੇਲ੍ਹ ਦੇ ਹੀ ਕੈਦੀ ਸੀ। ਹਿੰਸਾ ਦੇ ਉੱਤੇ ਕਾਬੂ ਪਾਉਣ ਦੇ ਲਈ ਨੈਸ਼ਨਲ ਗਾਰਡ ਨੂੰ ਤੈਨਾਤ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਸਥਿਤੀ ਕੰਟਰੋਲ ਦੇ ਵਿੱਚ ਦੱਸੀ ਜਾ ਰਹੀ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਦੰਗਾ ਕਿਸ ਵਜ੍ਹਾ ਦੇ ਚੱਲਦਿਆਂ ਹੋਇਆ। ਸਿਨਲੋਆ ਨੂੰ ਮੈਕਸੀਕੋ ਦਾ ਸਭ ਤੋਂ ਖਤਰਨਾਕ ਸੂਬਾ ਮੰਨਿਆ ਜਾਂਦਾ ਹੈ। ਇਹ ਖਤਰਨਾਕ ਸਿਨਲੋਆ ਡਰੱਗ ਕਾਰਟਲ ਦਾ ਪ੍ਰਮੁੱਖ ਗੜ੍ਹ ਵੀ ਹੈ। ਉਧਰ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੇ ਹਵਾਈ ਅੱਡਿਆਂ ਦੇ ਉੱਤੇ ਹਮਲੇ ਜਿਹੜੇ ਜਾਰੀ ਰੱਖੇ ਨੇ, ਉਸ ਨੂੰ ਲੈ ਕੇ ਅਲੱਗ ਅਲੱਗ ਦੇਸ਼ਾਂ ਦੀ ਤਰਫ ਤੋਂ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਨੇ। ਮੌਜੂਦਾ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆਂ ਸਾਊਦੀ ਅਰਬ ਜਾਣ ਵਾਲੀਆਂ ਬਹੁਤ ਸਾਰੀਆਂ ਕੌਮਾਂਤਰੀ ਫਲਾਈਟਸ ਜਿਹੜੀਆਂ ਨੇ ਫਿਲਹਾਲ ਰੋਕ ਦਿੱਤੀਆਂ ਗਈਆਂ ਨੇ। ਸਾਊਦੀ ਅਰਬ ਦੇ ਲਈ ਇਹ ਕੋਈ ਚੰਗੀ ਖ਼ਬਰ ਨਹੀਂ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਈਰਾਨ ਦੇ ਨਾਲ ਸਕਾਰਾਤਮਕ ਦਿਸ਼ਾ ਦੇ ਵਿੱਚ ਗੱਲਬਾਤ ਦੇ ਲਈ ਅੱਗੇ ਵੱਧ ਰਿਹਾ। ਹਾਲਾਂਕਿ ਈਰਾਨ ਦੇ ਉੱਤੇ 3 ਨਵੰਬਰ ਨੂੰ ਹੋਣ ਵਾਲੀਆਂ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਕੋਈ ਵੀ ਹਮਲਾ ਨਹੀਂ ਕੀਤਾ ਜਾਏਗਾ, ਇਹ ਵੀ ਟਰੰਪ ਨੇ ਮੰਨਿਆ। ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਹੈ ਕਿ ਇਸਲਾਮੀ ਗਣਰਾਜ ਈਰਾਨ ਦੇ ਨਾਲ ਸਾਡੀ ਗੱਲਬਾਤ ਪੋਜ਼ਿਟਿਵਲੀ ਅੱਗੇ ਵੱਧ ਰਹੀ ਹੈ ਔਰ ਮੈਂ ਸਭ ਨੂੰ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਈਰਾਨ ਆਰਥਿਕ, ਫੌਜੀ ਅਤੇ ਦੋਹਾਂ ਹੀ ਮੋਰਚਿਆਂ ਦੇ ਉੱਤੇ ਬੁਰੇ ਹਾਲਾਤ ਦੇ ਵਿੱਚ ਹੈ। ਇਸ ਦੇ ਬਾਵਜੂਦ ਨਾਕੇਬੰਦੀ ਪੂਰੀ ਤਰ੍ਹਾਂ ਦੇ ਨਾਲ ਲਾਗੂ ਰਹੇਗੀ। ਹੋਰਮੋਸ ਸਟ੍ਰੇਟ ਦੇ ਵਿੱਚ ਰਿਕਾਰਡ ਮਾਤਰਾ 'ਚ ਤੇਲ ਗੁਜ਼ਰ ਰਿਹਾ, ਸਿਰਫ ਕੱਲ੍ਹ ਦੇ ਦਿਨ ਹੀ 2.25 ਕਰੋੜ ਬੈਰਲ ਤੇਲ ਉੱਥੋਂ ਗੁਜ਼ਰਿਆ, ਟਰੰਪ ਦਾ ਦਾਅਵਾ ਹੈ। ਉਹਨਾਂ ਵੀ ਕਿਹਾ ਕਿ ਅਸੀਂ ਅਮਰੀਕਾ ਦੇ ਵਿੱਚ ਹੋਣ ਵਾਲੀਆਂ 3 ਨਵੰਬਰ ਦੀਆਂ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਕਿਸੇ ਵੀ ਸਮੇਂ ਈਰਾਨ ਦੇ ਉੱਤੇ ਕੋਈ ਵੀ ਨਵਾਂ ਹਮਲਾ ਨਹੀਂ ਕਰਾਂਗੇ। ਈਰਾਨ ਦੇ ਕੋਲ ਪਰਮਾਣੂ ਹਥਿਆਰ ਵੀ ਨਹੀਂ ਹੈ ਔਰ ਇਸ ਨੂੰ ਹਾਸਲ ਵੀ ਨਹੀਂ ਹੋਣ ਦਿੱਤਾ ਜਾਏਗਾ। ਦੱਸਦੀ ਹੈ ਕਿ ਅਮਰੀਕਾ ਨੇ ਅਚਾਨਕ ਇਜ਼ਰਾਈਲ ਦੇ ਨਾਲ ਰਲ ਕੇ ਇਸ ਸਾਲ 28 ਫਰਵਰੀ ਨੂੰ ਆਪਰੇਸ਼ਨ ਫਿਊਰੀ ਦੇ ਤਹਿਤ ਈਰਾਨ ਦੇ ਉੱਤੇ ਹਮਲਾ ਬੋਲ ਦਿੱਤਾ ਸੀ। ਉਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਹਾਲਾਤ ਖਰਾਬ ਹੋਏ ਨੇ, ਆਰਥਿਕ ਤੌਰ 'ਤੇ ਤਾਂ ਹੋਏ ਨੇ ਪਰ ਮੱਧ ਪੂਰਬ ਦੇ ਵਿੱਚ ਜਿਹੜੇ ਹਾਲਾਤ ਇਸ ਵਕਤ ਬਣੇ ਨੇ ਉਸਦਾ ਖਾਮਿਆਜ਼ਾ ਕਈ ਮੁਲਕ ਭੁਗਤ ਰਹੇ ਨੇ। ਉੱਥੇ ਫਲਾਈ ਦੁਬਈ ਦੇ ਜਹਾਜ਼ ਦੇ ਕਾਕਪਿਟ ਦੇ ਵਿੱਚ ਕੋ ਪਾਇਲਟ ਦੇ ਹਮਲੇ ਦੇ ਬਾਵਜੂਦ ਆਪਣੀ ਬਹਾਦਰੀ ਦੇ ਨਾਲ 174 ਯਾਤਰੀਆਂ ਅਤੇ ਕਰੂ ਮੈਂਬਰਸ ਦੀ ਜਾਨ ਬਚਾਉਣ ਵਾਲੇ ਭਾਰਤੀ ਮੂਲ ਦੇ ਪਾਇਲਟ ਸਮਿਤ ਮਿਛੜ ਨੂੰ ਇਜ਼ਰਾਈਲ ਦਾ ਸਿਖਰਲਾ ਪੁਰਸਕਾਰ ਦਿੱਤਾ ਜਾਏਗਾ। ਇਜ਼ਰਾਈਲ ਦੇ ਰਾਸ਼ਟਰਪਤੀ ਇਜ਼ਾਗ ਹਰਜ਼ੋਗ ਨੇ ਕਿਹਾ ਕਿ ਭਾਰਤੀ ਪਾਇਲਟ ਦੇ ਠੀਕ ਹੋਣ ਤੋਂ ਬਾਅਦ ਇਜ਼ਰਾਈਲ ਦਾ ਸਿਖਰਲਾ ਸਨਮਾਨ ਉਹਨਾਂ ਨੂੰ ਦਿੱਤਾ ਜਾਣਾ। ਉਹਨਾਂ ਕਿਹਾ ਕਿ ਅਸੀਂ ਜਿੰਨੇ ਵੀ ਇਜ਼ਰਾਈਲੀ ਨਾਗਰਿਕ ਹਾਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਔਰ ਉਸਦੇ ਨਾਲ ਨਾਲ ਭਾਰਤ ਦੇ ਕੈਪਟਨ ਸਮਿਤ ਮਿਛੜ ਨੂੰ ਪੂਰੀ ਤਰ੍ਹਾਂ ਦੇ ਨਾਲ ਜਲਦ ਠੀਕ ਹੋਣ ਦੀ ਕਾਮਨਾ ਵੀ ਕਰਦੇ ਹਾਂ। ਕੈਪਟਨ ਮਿਛੜ ਨੇ ਜ਼ਬਰਦਸਤ ਬਹਾਦਰੀ ਅਤੇ ਬਿਹਤਰੀਨ ਪ੍ਰੋਫੈਸ਼ਨਲਿਜ਼ਮ ਦੀ ਇੱਕ ਉਦਾਹਰਨ ਦਿੱਤੀ ਸੀ ਜਦੋਂ ਫਲਾਈ ਦੁਬਈ ਦੀ ਇਸ ਉਡਾਨ ਦੇ ਵਿੱਚ ਉਹਨਾਂ ਦੇ ਕੋ ਪਾਇਲਟ ਨੇ ਜਹਾਜ਼ ਨੂੰ ਕਰੈਸ਼ ਕਰਨ ਦੀ ਕੋਸ਼ਿਸ਼ ਕੀਤੀ। ਭਾਰਤੀ ਕੈਪਟਨ ਸਮਿਤ ਮਿਛੜ ਨੇ ਓਮਾਨੀ ਕੋ ਪਾਇਲਟ ਨੂੰ ਕਰੈਸ਼ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ। ਹਾਲਾਂਕਿ ਇਸ ਦਰਮਿਆਨ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ, ਜਿਸ ਦੇ ਵਿੱਚ ਉਹ ਖੁਦ ਜ਼ਖਮੀ ਹੋਏ। ਇਸ ਵਕਤ ਹਸਪਤਾਲ 'ਚ ਭਰਤੀ ਨੇ। 174 ਕਰੂ ਮੈਂਬਰਸ ਅਤੇ ਯਾਤਰੀ ਉਸ ਜਹਾਜ਼ ਦੇ ਉੱਤੇ ਸਵਾਰ ਸੀ ਉਸ ਵਕਤ। ਉੱਥੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੇਨਸ ਨੇ 8 ਟੈਕਨੋਲੋਜੀ ਕੰਪਨੀਆਂ ਨੂੰ ਗ੍ਰੀਨ ਕਾਰਡ ਅਮਰੀਕਾ ਦੇ ਵਿੱਚ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਦੇ ਤਹਿਤ ਬਾਹਰ ਰੱਖਣ ਦੇ ਫੈਸਲੇ ਦਾ ਬਚਾਅ ਕੀਤਾ। ਉਹਨਾਂ ਨੇ ਆਲੋਚਕਾਂ ਦੇ ਉੱਤੇ ਦੋਸ਼ ਲਗਾਇਆ ਕਿ ਉਹ ਕੰਪਨੀਆਂ ਨੂੰ ਸਸਤੇ ਵਿਦੇਸ਼ੀ ਲੇਬਰ ਜਿਹੜੀ ਹੈ ਉਹ ਲਗਾਤਾਰ ਉਪਲਬਧ ਕਰਵਾਉਣਾ ਜਾਰੀ ਰੱਖਣਗੇ, ਪਰ ਇਸ ਦੇ ਵਿੱਚ ਅਮਰੀਕੀ ਕਾਨੂੰਨਾਂ ਨੂੰ ਛਿੱਕੇ ਟਾਂਕੇ ਨਹੀਂ। ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਪ੍ਰਮੀਲਾ ਜੈਪਾਲ ਦੀ ਤਰਫ ਤੋਂ ਇਸ ਫੈਸਲੇ ਦੇ ਉੱਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਜੇਡੀ ਵੈਂਸ ਨੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਲਿਖਿਆ ਕਿ ਲੱਗਦਾ ਹੈ ਕਿ ਸਮਾਜਵਾਦ ਦਾ ਮਤਲਬ ਵੱਡੀ ਵੱਡੀ ਕੰਪਨੀਆਂ ਨੂੰ ਸਸਤੀ ਲੇਬਰ ਨੂੰ ਵੀ ਖਤਮ ਕਰਨ ਵਾਲੀ ਅਤੇ ਸਪਲਾਈ
ਜਿਹੜੀ ਹੈ ਉਹ ਸਪਲਾਈ ਚੇਨ ਨੂੰ ਤਾਂ ਵੀ

ਸੁਰੱਖਿਅਤ ਨਾ ਕਰਨ ਵਾਲੀ ਜਿਹੜੀ ਇੱਕ ਧਾਰਨਾ ਹੈ ਉਹ ਦੁਨੀਆ ਨੂੰ ਦਿੱਤੀ ਜਾ ਰਹੀ ਹੈ ਔਰ ਇਸ ਨੂੰ ਕਈ ਲੋਕ ਮੰਨ ਰਹੇ ਨੇ। ਇਸ ਬਿਆਨ ਤੋਂ ਬਾਅਦ 8 ਟੈਕਨੋਲੋਜੀ ਕੰਪਨੀਆਂ ਨੂੰ ਜਿਹੜਾ ਇਸ ਅਮਰੀਕਾ ਦੇ ਵਿੱਚ ਲੇਬਰ ਲਾਇਸੈਂਸ ਤੋਂ ਵਾਂਝੇ ਰੱਖਣ ਦਾ ਜਿਹੜਾ ਫੈਸਲਾ ਉਸ ਦੇ ਉੱਤੇ ਲਗਾਤਾਰ ਸਵਾਲ ਉੱਠ ਰਹੇ। ਹਾਲਾਂਕਿ ਇਸ 2 ਅਮਰੀਕਾ ਦੀਆਂ ਵੀ ਕੰਪਨੀਆਂ ਨੇ, ਮਾਈਕਰੋਸਾਫਟ ਤੇ ਐਡੋਬੀ। ਇਸ ਤੋਂ ਇਲਾਵਾ ਕੋਗਨੀਜੈਟ, ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਸ ਨੂੰ TCS ਕਹਿ ਲਿਆ ਜਾਂਦਾ ਹੈ, ਵਿਪਰੋ, HCL ਤੇ ਕੈਪਜੈਮਿਨੀ ਸ਼ਾਮਲ ਨੇ। ਅਮਰੀਕੀ ਲੇਬਰ ਡਿਪਾਰਟਮੈਂਟ ਨੇ ਇਹਨਾਂ ਕੰਪਨੀਆਂ ਨੂੰ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਤੋਂ ਬਾਅਦ ਰੱਖਿਆ ਹੈ। ਵਿਭਾਗ ਦੀ ਇਸ ਕਾਰਵਾਈ ਦੇ ਚੱਲਦਿਆਂ ਪਿਛਲੀਆਂ ਕਈ ਫੈਡਰਲ ਜਾਂਚ ਕਾਰਵਾਈਆਂ ਨੂੰ ਜ਼ਿੰਮੇਦਾਰ ਦੱਸਿਆ ਗਿਆ ਹੈ ਕਿ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੇ ਖਿਲਾਫ਼ ਜਾਂਚ ਹੋ ਰਹੀ ਸੀ, ਇਸੇ ਕਰਕੇ ਫੈਸਲਾ ਲਿਆ ਗਿਆ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖ਼ਬਰਾਂ ਦੀ ਸਾਂਝ ਪਾਈਏ। ਫਰਾਂਸ ਦੇ ਵਿੱਚੋਂ ਤਾਂ ਸਿੱਖਿਆ ਅਦਾਰਿਆਂ ਦੇ ਬਾਹਰ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਸਾਹਮਣੇ ਆ ਹੀ ਰਹੀਆਂ ਨੇ। ਭਾਰਤ ਦੇ ਵਿੱਚ ਵੀ ਸਿੱਖਿਆ ਦਾ ਢਾਂਚਾ ਜਿਹੜਾ ਉਹ ਕਿੰਨਾ ਲਾਚਾਰ ਹੈ, ਕਿੰਨਾ ਕਮਜ਼ੋਰ ਆ, ਉਸ ਦੇ ਖਿਲਾਫ਼ ਕਦੇ ਵੀ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਹੋ ਸਕਦੇ ਨੇ। ਪਰ ਮੌਜੂਦਾ ਸਮੇਂ ਦੇ ਵਿੱਚ ਸੁਪਰੀਮ ਕੋਰਟ ਨੇ ਅਪਰਾਧ ਦੀ ਪਛਾਣ ਕਰਨ ਅਤੇ ਇਸ ਨੂੰ ਰੋਕਣ ਦੇ ਮਹੱਤਵ ਦੇ ਉੱਤੇ ਜ਼ੋਰ ਦਿੰਦਿਆਂ ਰਾਜਧਾਨੀ ਦਿੱਲੀ ਦੇ ਵਿੱਚ ਸਰਕਾਰ ਨੂੰ ਅਤੇ ਪੁਲਿਸ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਗਸ਼ਤ ਵਧਾਉਣ, ਖਾਸ ਤੌਰ ਦੇ ਉੱਤੇ ਸਿੱਖਿਆ ਸੰਸਥਾਵਾਂ ਦੇ ਆਲੇ ਦੁਆਲੇ। ਇਸ ਦੀ ਵਜ੍ਹਾ ਇਹ ਨਹੀਂ ਹੈ ਕਿ ਕੋਈ ਪ੍ਰਦਰਸ਼ਨ ਹੋ ਜਾਣਗੇ, ਬਲਕਿ ਇਸ ਕਰਕੇ ਕਿਉਂਕਿ ਸਿੱਖਿਆ ਸੰਸਥਾਵਾਂ ਦੇ ਵਿੱਚੋਂ ਲੜਕੀਆਂ ਦੇ ਨਾਲ ਹੋ ਰਹੇ ਜਬਰ ਜਨਾਹ ਦੀਆਂ ਖ਼ਬਰਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਆਮ ਹੋ ਗਈਆਂ ਨੇ, ਜਿਹੜੀਆਂ ਕਿ ਹੋਣੀਆਂ ਨਹੀਂ ਸੀ ਚਾਹੀਦੀਆਂ। ਇਸ ਦੇ ਨਾਲ ਹੀ ਅਦਾਲਤ ਨੇ ਪੁਲਿਸ ਨੂੰ ਜਨਤਕ ਆਵਾਜਾਈ ਦੇ ਵਾਹਨਾਂ, ਡਰਾਈਵਰਾਂ, ਕੰਡਕਟਰਾਂ, ਹੈਲਪਰਸ ਦੀ ਵੀ ਸਖ਼ਤੀ ਦੇ ਨਾਲ ਵੈਰੀਫਿਕੇਸ਼ਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਚੱਲਦੀਆਂ ਬੱਸਾਂ ਦੇ ਵਿੱਚ ਲੜਕੀਆਂ ਦੇ ਨਾਲ ਜਿਸ ਕਿਸਮ ਦੇ ਨਾਲ ਜਬਰ ਜਨਾਹ ਹੋ ਰਹੇ ਨੇ ਦਿੱਲੀ ਦੇ ਵਿੱਚ, ਉਹ ਘਟਨਾਵਾਂ ਸੁਰੱਖਿਅਤ ਨਹੀਂ ਨੇ। ਦਿੱਲੀ NCR ਦੇ ਵਿੱਚ ਜਬਰ ਜਨਾਹ ਦੀਆਂ ਹਾਲੀਆ ਘਟਨਾਵਾਂ ਵਾਲੀ ਇਸ ਲੇਖ ਦੀ ਇੱਕ ਰਿਪੋਰਟ ਦੇ ਉੱਤੇ ਸਿਖਰਲੀ ਅਦਾਲਤ ਸੁਣਵਾਈ ਕਰ ਰਹੀ ਸੀ। ਕਿਹਾ ਕਿ ਬਿਨਾਂ ਮਨਜ਼ੂਰੀ ਤੋਂ ਚੱਲ ਰਹੀਆਂ ਸ਼ਰਾਬ ਦੀਆਂ ਦੁਕਾਨਾਂ ਅਤੇ ਹੋਰਨਾਂ ਅਦਾਰਿਆਂ ਦੀ ਪਛਾਣ ਕਰਕੇ ਉਹਨਾਂ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ। ਅੱਜ ਵੈਸਟ ਬੰਗਾਲ, ਤਮਿਲਨਾਡੂ, ਪੰਡੂਚੇਰੀ ਦੀਆਂ 5 ਵਿਧਾਨ ਸਭਾ ਹਲਕਿਆਂ ਦੀਆਂ ਅਤੇ ਆਮ ਆਸਾਮ ਦੇ 1 ਲੋਕ ਸਭਾ ਸੀਟ ਦੀਆਂ ਚੋਣਾਂ ਜਿਹੜੀਆਂ ਹੋਈਆਂ ਸੀ 6 ਅਕਤੂਬਰ ਨੂੰ, ਉਹਨਾਂ ਦੇ ਨਤੀਜੇ ਐਲਾਨੇ ਜਾਣੇ ਨੇ। ਇਹਨਾਂ ਬਾਏ ਇਲੈਕਸ਼ਨ ਯਾਨੀ ਉਪ ਚੋਣਾਂ ਦੇ ਵਿੱਚ ਵੈਸਟ ਬੰਗਾਲ ਦੀ ਨੰਦੀਗ੍ਰਾਮ, ਰੇਜੀ ਨਗਰ ਵਿਧਾਨ ਸਭਾ ਸੀਟ ਹੈ, ਉੱਧਰ ਤਮਿਲਨਾਡੂ ਦੀ ਚੇਂਗਲਪੱਟੂ ਅਤੇ ਤਿਰੂਪੁਰ ਜ਼ਿਲ੍ਹੇ ਦੀ ਦਾਰਾਪੁਰਮ ਸੀਟ ਹੈ। ਜ਼ਿਕਰਯੋਗ ਹੈ ਕਿ ਨੰਦੀਗ੍ਰਾਮ ਸੀਟ ਉਦੋਂ ਖਾਲੀ ਹੋ ਗਈ ਸੀ ਜਦੋਂ ਸੁਵੇਂਦੂ ਅਧਿਕਾਰੀ, ਜੋ ਕਿ ਇਸ ਸਮੇਂ ਸੂਬੇ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਆ ਪਿੱਛੇ ਜੇ ਹੋਈਆਂ ਵੈਸਟ ਬੰਗਾਲ ਦੀਆਂ ਸੂਬਾਈ ਚੋਣਾਂ ਦੇ ਵਿੱਚ 2-2 ਸੀਟਾਂ ਤੋਂ ਚੋਣ ਲੜੀ ਸੀ, ਦੋਵੇਂ ਸੀਟਾਂ ਉਹ ਜਿੱਤ ਗਏ ਸੀ। ਇਸ ਦੇ ਨਾਲ ਹੀ ਸਾਲ ਦੇ ਸ਼ੁਰੂ ਦੇ ਵਿੱਚ ਰਾਜ ਵਿਧਾਨ ਸਭਾ ਚੋਣਾਂ ਦੇ ਵਿੱਚ 1 ਹਲਕਾ ਜਿਹੜਾ ਉਹਨਾਂ ਨੂੰ ਜਿੱਤ ਕੇ ਰੱਖਣਾ ਜ਼ਰੂਰੀ ਸੀ ਸੰਵਿਧਾਨ ਦੇ ਮੁਤਾਬਕ, ਦੂਜੀ ਸੀਟ ਉਹਨਾਂ ਨੇ ਛੱਡ ਦਿੱਤੀ, ਇਸ ਕਰਕੇ ਨੰਦੀਗ੍ਰਾਮ ਦੀ ਸੀਟ ਖਾਲੀ ਪਈ ਹੈ। ਉੱਧਰ ਰੇਜੀ ਨਗਰ ਸੀਟ ਹੈ ਜਿਹੜੀ, ਇਹ ਆਮ ਜਨਤਾ ਯੂਨੀਅਨ ਪਾਰਟੀ ਜਿਹਨੂੰ AGUP ਕਹਿ ਲਿਆ ਜਾਂਦਾ, ਉਸ ਦੇ ਸੰਸਥਾਪਕ ਹਮਾਯੂ ਕਬੀਰ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ। ਉਹ ਨਾਉਦਾ ਤੋਂ ਵੀ ਜਿੱਤੇ ਸੀ ਅਤੇ ਇੱਥੋਂ ਵੀ ਜਿੱਤੇ ਸੀ, ਇਸ ਕਰਕੇ ਉਹਨਾਂ ਨੇ ਰੇਜੀ ਨਗਰ ਸੀਟ ਨੂੰ ਛੱਡ ਦਿੱਤਾ। ਨਾਉਦਾ ਤੋਂ ਹਾਲੇ ਵੀ ਉਹਨਾਂ ਦੀ ਜਿਹੜੀ MLA ਨੇ ਉਹ ਬਣੇ ਰਹਿਣਗੇ। ਉੱਧਰ ਕੇਂਦਰ ਸ਼ਾਸਿਤ ਪ੍ਰਦੇਸ਼ ਪੰਡੂਚੇਰੀ ਦੇ ਵਿੱਚ ਵੀ ਹਡਨਾ ਚਾਵੜੀ ਵਿਧਾਨ ਸਭਾ ਹਲਕਾ ਹੈ ਜਿਹੜਾ, ਉੱਥੇ ਵੋਟਿੰਗ ਹੋਈ ਸੀ ਔਰ ਉੱਥੇ ਵੀ ਨਤੀਜੇ ਆਉਣੇ ਨੇ। ਆਸਾਮ ਦੀ ਨਗਾਓਂ ਲੋਕ ਸਭਾ ਸੀਟ ਦੇ ਉੱਤੇ ਵੀ ਵੋਟਿੰਗ ਹੋਈ ਹੈ, ਜਿੱਥੇ ਭਾਜਪਾ, ਕਾਂਗਰਸ ਅਤੇ AIUDF ਦੇ ਵਿਚਕਾਰ ਤਿਕੋਨਾ ਮੁਕਾਬਲਾ ਦੇਖਣ ਨੂੰ ਮਿਲਿਆ ਸੀ। ਉੱਥੇ ਹੀ ਭਾਰਤ ਦੀਆਂ ਸੀਟਾਂ, ਭਾਰਤ ਦੀਆਂ ਖ਼ਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖ਼ਬਰਾਂ ਦੇ ਵੱਲ ਵੀ ਸਾਹਮਣੇ ਆ ਜਾਂਦੇ ਹਾਂ, ਜਿੱਥੇ ਆਸਟ੍ਰੇਲੀਆ ਦੇ ਵਿੱਚ ਆਖਿਰਕਾਰ 2 ਵੱਡੇ ਫੈਸਲੇ, 2 ਵੱਡੇ ਬਦਲਾਅ ਜਿਹੜੇ ਦੇਖਣ ਨੂੰ ਮਿਲੇ ਨੇ। ਪਹਿਲਾ ਫੈਸਲਾ ਤਾਂ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਦੇ ਨਾਲ ਜੁੜਿਆ ਹੋਇਆ, ਜਿੱਥੇ ਲੰਮੇ ਚਿਰ ਤੋਂ ਇਹ ਗੱਲਬਾਤ ਹੋ ਰਹੀ ਸੀ ਕਿ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਦੀ ਤਰਫ ਤੋਂ 30 ਨਵੰਬਰ ਤੋਂ ਬਾਅਦ ਜਿਹੜੀਆਂ ਟੈਕਸ ਪੇਮੈਂਟਸ ਨੇ ਉਹ ਕ੍ਰੈਡਿਟ ਕਾਰਡ ਦੇ ਜ਼ਰੀਏ ਨਹੀਂ ਹੋਣਗੀਆਂ। ਹਾਲ ਫਿਲਹਾਲ ਫੈਡਰਲ ਸਰਕਾਰ ਨੇ ਇਸ ਦੇ ਵਿੱਚ ਦਖਲ ਅੰਦਾਜ਼ੀ ਕਰਦਿਆਂ ਹੋਇਆਂ ATO ਦੇ ਇਸ ਫੈਸਲੇ ਨੂੰ ਅੱਗੇ ਪਾ ਦਿੱਤਾ ਹੈ। ਦੱਸ ਦਈਏ ਕਿ ਅਗਲੇ ਸਾਲ ਇਸ ਦੇ ਉੱਤੇ ਮੁੜ ਫੈਸਲਾ ਲਿਆ ਜਾਏਗਾ। ਉਂਝ ਇਸ ਦੇ ਨਾਲ ਹੀ ATO ਨੇ ਇਹ ਵੀ ਐਲਾਨ ਕੀਤਾ ਸੀ ਕਿ ਜਦੋਂ RBA ਨੇ ਇਹ ਐਲਾਨ ਕੀਤਾ ਸੀ ਕਿ ਕਾਰਡ ਸਰਚਾਰਜ ਨਹੀਂ ਲੱਗੇਗਾ, ਉਸ ਦੇ ਨਾਲ ਦੀ ਨਾਲ ATO ਨੇ ਵੀ ਐਲਾਨ ਕਰ ਦਿੱਤਾ ਕਿ ਉਹ ਟੈਕਸ ਪੇਮੈਂਟਸ ਜਿਹੜੀਆਂ ਨੇ ਉਹਨਾਂ ਨੂੰ ਕ੍ਰੈਡਿਟ ਕਾਰਡ ਦੇ ਜ਼ਰੀਏ ਸਵੀਕਾਰ ਨਹੀਂ ਕਰਨਗੇ। ਹੁਣ ATO ਦੇ ਕਮਿਸ਼ਨਰ ਰੌਬ ਹਾਫਿਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਫਿਲਹਾਲ ਬਿਜ਼ਨਸਿਸ ਦੇ ਨਾਲ ਗੱਲਬਾਤ ਜਿਹੜੀ ਹੈ ਚੱਲ ਰਹੀ ਹੈ, ਪਰ ਇਸ ਦੇ ਉੱਤੇ ਟ੍ਰੈਜਰ ਜਿਮ ਚਾਮਸ ਜਿਹੜੇ ਅੱਜ ਦੇ ਦਿਨ ਉਹਨਾਂ ਨੇ, ਕਿਉਂਕਿ ਪਹਿਲਾਂ ਜਾਪਾਨ ਪਹੁੰਚੇ ਸੀ, ਉਹਨਾਂ ਨੇ ਕਿਹਾ ਕਿ ਫਿਲਹਾਲ ਇਸ ਦੇ ਉੱਤੇ ਅਗਲੇ ਸਾਲ ਦਾ ਜਿਹੜਾ ਵਿੱਤੀ ਵਰ ਹੈ 30 ਜੂਨ ਤੱਕ ਇਹ ਕੋਈ ਫੈਸਲਾ ਨਹੀਂ ਲਿਆ ਜਾਏਗਾ, ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਏਗਾ। ਉੱਧਰ ਦੂਸਰੇ ਪਾਸੇ ਦੂਜੀ ਵੱਡੀ ਖਬਰ ਜਿਹੜੀ ਉਹ NSW ਸਰਕਾਰ ਦੀ ਤਰਫ ਤੋਂ ਹੁਣ ਸਿਟੀ ਆਫ ਸਿਡਨੀ ਦਾ ਇੱਕ ਜਿਹੜਾ ਟਾਊਨ ਹਾਲ ਸਕੁਅਰ ਪ੍ਰੋਜੈਕਟ ਹੈ ਉਸ ਦੇ ਵਿੱਚ ਕੰਟਰੋਲ ਲੈ ਲਿਆ ਗਿਆ।
ਦੱਸ ਦਈਏ ਕਿ ਪਿਛਲੇ ਲੰਮੇ ਅਰਸੇ ਤੋਂ ਇਹ ਬਹਿਸ ਔਰ ਇਹ ਵਿਵਾਦ ਚੱਲ ਰਿਹਾ ਸੀ ਕਿ ਸਿਟੀ ਆਫ ਸਿਡਨੀ ਦੀ ਟਾਊਨਹਾਲ ਸਕੁਅਰ ਦੀਆਂ ਕਈ ਇਮਾਰਤਾਂ, ਜਿਸ ਦੇ ਵਿੱਚ ਦੇਸ਼ ਦਾ ਸਭ ਤੋਂ ਵਿਅਸਤ ਵੂਲਵਰਸ ਵੀ ਸ਼ਾਮਲ ਹੈ, ਇਹਨਾਂ 7 ਇਮਾਰਤਾਂ ਨੂੰ ਢਾਹ ਕੇ ਇੱਕ ਪੱਧਰਾ ਮੈਦਾਨ ਬਣਾ ਦਿੱਤਾ ਜਾਏਗਾ। ਪਲੈਨਿੰਗ ਮਿਨਿਸਟਰ ਪਾਲ ਸਕਲੀ ਦੀ ਤਰਫ ਤੋਂ ਪਿਛਲੇ ਮਹੀਨੇ ਇਸ 4500 ਸਕੁਅਰ ਮੀਟਰ ਦੇ ਸਿਵਿਕ ਪਲਾਜ਼ਾ ਦੇ ਵਿੱਚ ਦਖਲ ਅੰਦਾਜ਼ੀ ਵੀ ਦਿੱਤੀ ਗਈ। ਹਾਲਾਂਕਿ ਇੰਡੀਪੈਂਡੈਂਟ ਪਲੈਨਿੰਗ ਕਮਿਸ਼ਨ ਯਾਨੀ IPC ਦੀ ਸਲਾਹ ਇਸ ਦੇ ਉੱਤੇ ਬਾਕੀ ਹੈ ਕਿ ਇਹ ਪ੍ਰੋਜੈਕਟ ਸਿਰੇ ਚੜ੍ਹਾਇਆ ਜਾਣਾ ਹੈ ਕਿ ਨਹੀਂ, ਪਰ ਸਿਟੀ ਆਫ ਸਿਡਨੀ ਦੀ ਤਰਫ ਤੋਂ ਜਿਹੜੇ ਮੇਅਰ ਨੇ ਕਲੋਵਰ ਮੁਰੇ, ਉਹਨਾਂ ਨੇ ਇਹ ਇੱਕ ਜਿਹੜਾ ਇੱਕ ਆਪਣਾ ਪ੍ਰੋਜੈਕਟ ਆ, ਆਪਣਾ ਇੱਕ ਡ੍ਰੀਮ ਪ੍ਰੋਜੈਕਟ ਦੱਸ ਕੇ ਇਸ ਨੂੰ ਸਿਰੇ ਚੜ੍ਹਾਉਣਾ ਚਾਹੁੰਦੇ ਨੇ। ਫਿਲਹਾਲ ਸੂਬਾਈ ਸਰਕਾਰ ਇਸ ਪ੍ਰੋਜੈਕਟ ਦਾ ਕੰਟਰੋਲ ਲੈ ਲਵੇਗੀ, ਇਹ ਵੀ ਇੱਕ ਵਿਲੱਖਣ ਔਰ ਨਿਵੇਕਲੀ ਗੱਲ ਹੈ। ਉੱਥੇ ਹੀ ਹੁਣ NSW ਸਰਕਾਰ ਐਂਟੀ ਸੈਮੇਟਿਜ਼ਮ ਤੋਂ ਡਰੀ ਹੋਈ ਯਹੂਦੀ ਭਾਈਚਾਰਿਆਂ ਨੂੰ, ਯਹੂਦੀ ਅਦਾਰਿਆਂ ਨੂੰ ਖੁੱਲ੍ਹੇ ਗੱਫੇ ਵੰਡਣ ਲੱਗੀ ਹੋਈ ਹੈ ਬੰਡਾਈ ਹਮਲੇ ਦੇ ਨਾਂ ਦੇ ਉੱਤੇ। ਬੰਡਾਈ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ ਜਦੋਂ ਪਿਛਲੇ ਸਾਲ, ਉਸ ਦੇ ਵਿੱਚ ਆਸਟ੍ਰੇਲੀਆ ਨੇ ਜਿਹੜਾ ਸੰਤਾਪ ਝੱਲਿਆ ਸੀ, ਖਾਸ ਤੌਰ ਦੇ ਉੱਤੇ ਯਹੂਦੀ ਭਾਈਚਾਰੇ ਦੇ ਆਲੇ ਦੁਆਲੇ ਸਾਰੀਆਂ ਨਿਗਾਹਾਂ ਚਲੀਆਂ ਗਈਆਂ ਸੀ ਜਦੋਂ ਸਾਜਿਦ ਤੇ ਨਾਵੀਦ ਅਕਰਮ ਨਾਮ ਦੇ ਪਿਓ ਪੁੱਤ ਨੇ ਹਨੁੱਕਾ ਫੈਸਟੀਵਲ ਦੇ ਦਰਮਿਆਨ ਬੰਡਾਈ ਬੀਚ ਦੇ ਉੱਤੇ ਜਦੋਂ ਇਹ ਫੈਸਟੀਵਲ ਮਨਾਇਆ ਜਾ ਰਿਹਾ ਸੀ ਤਾਂ ਗੋਲੀਬਾਰੀ ਚਲਾ ਦਿੱਤੀ ਸੀ। ਹੁਣ NSW ਸਰਕਾਰ ਦੀ ਤਰਫ ਤੋਂ ਪ੍ਰੀਮੀਅਰ ਕ੍ਰਿਸ ਮਿੰਸ ਨੇ ਕਿਹਾ ਹੈ ਕਿ ਉਹ ਇਸ ਹਮਲੇ ਤੋਂ ਪ੍ਰਭਾਵਿਤ ਜਿਹੜੀ ਕਮਿਊਨਿਟੀ ਹੈ ਉਹਨਾਂ ਨੂੰ $2 million ਦੀ ਯਾਨੀ $20 lakh ਦੀ ਇੱਕ ਹੋਰ ਗ੍ਰਾਂਟ ਦੇਣਗੇ। ਹਾਲਾਂਕਿ ਹਮਲੇ ਦੀ ਲਪੇਟ ਦੇ ਵਿੱਚ ਆਏ ਕੁਝ ਲੋਕਾਂ ਦਾ ਇਹ ਮੰਨਣਾ ਹੈ ਕਿ ਇਸ ਦੇ ਨਾਲ ਕੀ ਫਾਇਦਾ, ਜਿਹੜੇ ਲੋਕ ਚਲੇ ਗਏ ਉਹਨਾਂ ਦੀ ਭਰਪਾਈ ਤਾਂ ਨਹੀਂ ਹੋਣ ਲੱਗੀ, ਪਰ ਦੂਜੇ ਪਾਸੇ ਇੰਨਾ ਜ਼ਰੂਰ ਮੰਨਿਆ ਜਾ ਰਿਹਾ ਹੈ ਕਿ ਛੋਟੇ ਵਪਾਰਕ ਅਦਾਰਿਆਂ ਨੂੰ ਅਤੇ ਮੈਂਟਲ ਹੈਲਥ ਸਪੋਰਟ ਦੇ ਨਾਂ ਦੇ ਉੱਤੇ ਸਰਕਾਰ ਨੇ ਇਹ ਰਕਮ ਦਿੱਤੀ ਹੈ। ਹੁਣ ਤੱਕ ਲਗਭਗ $83 lakh NSW ਸਰਕਾਰ ਯਹੂਦੀ ਭਾਈਚਾਰੇ ਦੇ ਸਾਂਭ ਸੰਭਾਲ ਦੇ ਖਾਤਰ ਦੇ ਚੁੱਕੀ ਹੈ ਅਤੇ ਹਾਲੇ ਹੋਰ ਵੀ ਕਿੰਨੀਆਂ ਗ੍ਰਾਂਟਾਂ ਦਿੱਤੀਆਂ ਜਾਣਗੀਆਂ ਨਹੀਂ ਪਤਾ, ਪਰ ਇਹ ਗ੍ਰਾਂਟਾਂ ਕਿਵੇਂ ਵਰਤੀਆਂ ਜਾਣ, ਇਸ ਦੇ ਵਾਸਤੇ ਵੇਵਰਲੀ, ਵਲਹੂਰਾ ਅਤੇ ਰੈਂਡਵਿਕ ਕੌਂਸਲਸ ਨੂੰ ਅਲੱਗ ਤੌਰ ਦੇ ਉੱਤੇ $7 lakh ਦੀਆਂ ਗ੍ਰਾਂਟਾਂ ਵੀ ਦਿੱਤੀਆਂ ਗਈਆਂ ਸੀ। ਕੁਝ ਇੱਕ ਕਮਿਊਨਿਟੀ ਗ੍ਰਾਂਟਸ ਦਿੱਤੀਆਂ ਗਈਆਂ ਸੀ ਕਮਿਊਨਿਟੀ ਆਰਗਨਾਈਜੇਸ਼ਨ ਨੂੰ ਜਿਹੜੀਆਂ ਨੋਟ ਫਾਰ ਪ੍ਰੋਫਿਟ ਸੀ, ਜਿਨ੍ਹਾਂ ਨੂੰ $10-10 lakh ਤੱਕ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਨੇ $50,000 ਤੋਂ ਲੈ ਕੇ। ਅਤੇ ਹੁਣ ਇਹ ਸਾਰੀਆਂ ਗ੍ਰਾਂਟਾਂ ਜਿਹੜੀਆਂ ਨੇ ਇਹ ਨਾਕਾਫੀ ਵੀ ਮੰਨੀਆਂ ਜਾ ਰਹੀਆਂ ਨੇ, ਪਰ ਇੰਜ ਵੀ ਲੱਗ ਰਿਹਾ ਹੈ ਕਿ ਸੂਬਾਈ ਸਰਕਾਰ ਕੁਝ ਇੱਕ ਖਾਸ ਸੰਸਥਾਵਾਂ ਨੂੰ ਰਿਝਾਨ ਦੇ ਵਿੱਚ ਲੱਗੀ ਹੋਈ ਹੈ ਟੈਕਸਪੇਅਰਸ ਦੀ ਜੇਬ ਦਾ ਪੈਸਾ ਉਹਨਾਂ ਨੂੰ ਦੇ ਕੇ। ਉੱਥੇ ਨਿਊ ਕਾਸਲ ਨਾਈਟਸ, ਹਾਲਾਂਕਿ ਇਸ ਸਾਲ ਦਾ ਰਗਬੀ ਮੁਕਾਬਲਾ ਜਿੱਤਣੋਂ ਟਰਾਫੀ ਜਿੱਤਣੋਂ ਰਹਿ ਗਈ ਸੀ, ਪਰ ਨਿਊ ਕਾਸਲ ਦੇ ਫੈਨਸ ਜਿਹੜੇ ਸੀ ਉਸ ਫਿਨਾਲੇ ਤੋਂ ਇੱਕ ਦਿਨ ਪਹਿਲਾਂ ਸੜਕਾਂ ਦੇ ਉੱਤੇ ਘੁੰਮ ਰਹੇ ਸੀ ਜਦੋਂ ਇੱਕ ਪੀ ਪਲੇਟਰ ਦੀ ਤਰਫ ਤੋਂ ਗਲਤ ਢੰਗ ਦੇ ਨਾਲ ਗੱਡੀ ਚਲਾਉਂਦਿਆਂ ਹੋਇਆਂ ਨਿਊ ਕਾਸਲ ਨਾਈਟਸ ਦੇ ਕੁਝ ਫੈਨਸ ਨੂੰ ਕੁਚਲ ਦਿੱਤਾ ਗਿਆ ਸੀ। ਇੰਦਿਕਾ ਬਾਂਬਿਕਾ ਸਮਰਾ ਸਿੰਘੇ ਨਾਮ ਦੀ ਇੱਕ ਛੋਟੀ ਬੱਚੀ ਦਾ ਤਾਂ ਮੌਤ ਵੀ ਹੋ ਗਈ ਸੀ, ਹਾਲਾਂਕਿ ਹੁਣ 18 ਸਾਲਾਂ ਇਸ ਡਰਾਈਵਰ ਨੂੰ ਬੇਲ ਦੇ ਦਿੱਤੀ ਗਈ ਹੈ, ਜ਼ਮਾਨਤ ਦੇ ਦਿੱਤੀ ਗਈ ਹੈ। ਇਹ ਫਿਲਹਾਲ ਅਦਾਲਤ ਦੇ ਵਿੱਚ ਨਹੀਂ ਦੱਸਿਆ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਉਸਨੂੰ ਆਖਿਰਕਾਰ ਅਦਾਲਤ ਨੇ ਉਸਦੀ ਸਜ਼ਾ ਰਕਮੀ ਰੱਖੀ ਹੈ ਕਿ ਨਹੀਂ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਏਗੀ। ਪਰ ਅਦਾਲਤ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਸਟ੍ਰਿਕਟ ਬੇਲ ਕੰਡੀਸ਼ਨਸ ਦੇ ਤਹਿਤ ਹੀ ਇਸ ਨੂੰ ਬੇਲ ਦਿੱਤੀ ਗਈ ਹੈ, ਜਿਸ ਦੇ ਵਿੱਚ ਅੱਗੇ ਤੋਂ ਗੱਡੀ ਨਾ ਚਲਾਉਣ ਦੀ ਹਦਾਇਤ ਵੀ ਹੈ। ਉੱਥੇ ਹੀ ਨਿਊ ਸਾਊਥ ਵੇਲਸ ਦੀਆਂ ਟ੍ਰੇਨਾਂ ਦੇ ਵਿੱਚ, ਮੈਟਰੋ ਸਰਵਿਸਿਜ਼ ਦੇ ਵਿੱਚ ਗੱਡੀਆਂ ਦੇ ਅੰਦਰ, ਰੇਲ ਗੱਡੀਆਂ ਦੇ ਅੰਦਰ ਜਿਹੜੇ ਪੈਸੈਂਜਰਸ ਨੇ ਉਹ ਆਪਣੇ ਪਾਲਤੂ ਜਾਨਵਰ ਨੂੰ ਲੈ ਕੇ ਜਾ ਸਕਦੇ ਨੇ। ਇਸ ਨੂੰ ਲੈ ਕੇ ਪਟੀਸ਼ਨਰਸ ਦੀ ਤਰਫ ਤੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਇੱਕ ਵਿਲੱਖਣ ਕਿਸਮ ਦੀ ਪਟੀਸ਼ਨ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਰੇਲ ਗੱਡੀਆਂ ਦੇ ਵਿੱਚ ਵੀ ਪੈਟ ਮਾਲਕਸ ਨੇ ਜਿਹੜੇ ਉਹਨਾਂ ਨੂੰ ਆਪਣੇ ਪੈਟਸ ਨੂੰ ਲਿਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਬਹਿਰਾਲ ਇਸ ਦੇ ਉੱਤੇ ਅਲੱਗ ਅਲੱਗ ਸੂਬਿਆਂ 'ਚ ਅਲੱਗ ਅਲੱਗ ਨਿਯਮ ਹੈਗੇ ਨੇ, NSW 'ਚ ਹਾਲੇ ਤੱਕ ਇਸ ਦੇ ਬਾਰੇ ਕੋਈ ਨਿਯਮ ਨਹੀਂ ਬਣਿਆ ਹੈ। ਉੱਥੇ ਕੈਨਬਰਾ ਦੇ ਵਿੱਚ ਅੱਜ ਦੇ ਦਿਨ 5 ਲੋਕਾਂ ਨੂੰ ਕੂਲਮੈਨ ਕੋਰਟ ਨਾਮ ਦਾ ਜਿਹੜਾ ਇੱਕ ਸ਼ੋਪਿੰਗ ਸੈਂਟਰ ਹੈ, ਕੈਨਬਰਾ ਦਾ ਦੱਖਣੀ ਇਲਾਕਾ ਹੈ ਵੈਸਟਰਨ, ਉੱਥੇ ਇੱਕ ਗੱਡੀ ਬੇਕਾਬੂ ਹੋਈ, 5 ਲੋਕਾਂ ਦੇ ਉੱਤੇ ਚੜ੍ਹ ਗਈ। ਵੈਸੇ ਤਾਂ ਹੋਰ ਕਈ ਲੋਕਾਂ 'ਤੇ ਸੀ, ਪਰ ਇਹਨਾਂ 5 ਲੋਕਾਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ। ਹਾਲਾਂਕਿ ਐਮਰਜੈਂਸੀ ਸੇਵਾਵਾਂ ਦੀ ਤਰਫ ਤੋਂ 3 ਦੀ ਹਾਲਤ ਕਾਫੀ ਗੰਭੀਰ ਦੱਸੀ ਗਈ ਹੈ, ਇਹਨਾਂ ਦੇ ਵਿੱਚੋਂ 2 ਦੀ ਹਾਲਤ ਸਥਿਰ ਹੈ, ਪਰ ਬਾਕੀ 5 ਜਿਹੜੇ ਨੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਹੈ। ਦੱਸ ਦਈਏ ਕਿ ਕਾਰ ਹਾਊਸ ਆਫ ਹਾਰਮੋਨੀ ਟ੍ਰੀ ਨਾਮ ਦੇ ਇੱਕ ਥਰੈਪੈਟਿਕ ਮਸਾਜ ਅਤੇ ਡੇ ਸਪਾ ਸੈਂਟਰ ਦੇ ਵਿੱਚ ਵੜ ਗਈ ਸੀ। ਪੁਲਿਸ ਦੀ ਤਰਫ ਤੋਂ ਫਿਲਹਾਲ ਪੜਤਾਲ ਇਸ ਮਾਮਲੇ ਦੀ ਹੋਰ ਕੀਤੀ ਜਾ ਰਹੀ ਹੈ, CCTV ਕੈਮਰੇ ਖੰਗਾਲੇ ਜਾ ਰਹੇ ਨੇ।
ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ। ਧੰਨਵਾਦ।

ਰਵਿੰਦਰ ਗਰੇਵਾਲ ਦਾ ਨਵਾਂ ਗਾਣਾ ਹੈਗਾ ਜੀ, ਤੁਸੀਂ ਸੁਣ ਲਓ ਕਿਉਂਕਿ ਅੱਜ ਖਬਰਾਂ ਦੇ ਇਸ ਸੈਗਮੈਂਟ ਤੋਂ ਬਾਅਦ ਥੋੜੀ ਦੇਰ ਦੇ ਬਾਅਦ ਇੱਕ ਨਵਾਂ ਤਾਂ ਨਹੀਂ ਇੱਕ ਇੰਟਰਵਿਊ ਤੁਹਾਡੇ ਤੱਕ ਲੈ ਕੇ ਆਣੀ। ਅੱਜ ਪੜਦਾ ਪੇ ਪੜਦਾ ਸ਼ਾਇਦ ਓਨਾ ਲੰਬਾ ਨਾ ਲੈ ਕੇ ਆ ਸਕੀ, ਫਿਰ ਵੀ ਨਵੇਂ ਨਕੋਰ ਗਾਣੇ ਜ਼ਰੂਰ ਤੁਹਾਡੇ ਤੱਕ ਲੈ ਕੇ ਆਵਾਂਗੇ। ਅਤੇ ਇਸ ਦਰਮਿਆਨ ਉਹ ਇੰਟਰਵਿਊ ਜਿਹੜੀ ਉਹ ਖਾਸ ਤੌਰ ਦੇ ਉੱਤੇ ਭਾਈਚਾਰੇ ਦੇ ਨਾਲ ਜੁੜੇ ਟਰੱਕਿੰਗ ਇੰਡਸਟਰੀ ਦੇ ਨਾਲ ਜਿਹੜੇ ਜੁੜੇ ਹੋਏ ਨੇ ਉਹ ਜ਼ਰੂਰ ਧਿਆਨ ਦੇ ਨਾਲ ਸੁਣਨ। ਅਗਲੇ ਸੈਗਮੈਂਟ ਦੇ ਵਿੱਚ ਸਾਂਝਾ ਪਾਉਂਦੇ ਹਾਂ ਫਿਲਹਾਲ ਰਵਿੰਦਰ ਗਰੇਵਾਲ ਦਾ ਵਾਹ ਵਾਹ।

ਅੱਜਕੱਲ੍ਹ ਥੋੜ੍ਹਾ ਜਿਹਾ ਹਿਪ ਹੋਪ ਸਟਾਰ ਦੇ ਮੈਂ ਮਗਰ ਪਿਆ ਹੋਇਆ, ਵਧੀਆ ਗਾਣੇ ਆ ਰਹੇ ਹੈਗੇ ਨੇ, ਵਧੀਆ ਆਰਟਿਸਟ ਹੈਗੇ ਨੇ। ਸੋ ਜੀ ਇਹ ਇੰਟਰਵਿਊ ਤੁਸੀਂ ਸੁਣ ਰਹੇ ਸੀ ਥੋੜ੍ਹੀ ਦੇਰ ਪਹਿਲਾਂ ਪੀਟਰ ਐਂਡਰਸਨ, ਜਿਹੜੇ ਵਿਕਟੋਰੀਅਨ ਟਰਾਂਸਪੋਰਟ ਐਸੋਸੀਏਸ਼ਨ ਤੋਂ ਨੇ, ਸੀਈਓ ਨੇ, ਅਤੇ ਚੰਗੀਆਂ ਗੱਲਾਂ ਬਾਤਾਂ ਕੀਤੀਆਂ ਹੈਗੀਆਂ। ਔਰ ਇੱਕ ਗੱਲ ਜਿਹੜੀ ਚੰਗੀ ਜਿਹੜੀ ਮੈਂ ਸੁਣਨੀ ਚਾਹੁੰਦਾ ਸੀਗਾ, ਉਹ ਐਂਡ ਦੇ ਉੱਤੇ ਹੋ ਵੀ ਗਈ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਟਰੱਕਿੰਗ ਦਾ ਵੀ ਇੱਕ ਕੋਰਸ ਜਿਹੜਾ ਵਿਕਟੋਰੀਆ ਦੇ ਵਿੱਚ ਇੰਟਰੋਡਿਊਸ ਹੋਣ ਜਾ ਰਿਹਾ ਹੈਗਾ। ਸੋ ਬਿਹਤਰ ਹੈਗਾ ਜੇ ਉਹ ਕਰਕੇ, ਉਹ ਸਮਝ ਕੇ, ਉਹ ਪੜ੍ਹ ਕੇ ਅਤੇ ਫਿਰ ਇੰਡਸਟਰੀ ਦੇ ਵਿੱਚ ਆਓ ਤਾਂ ਚੰਗੀ ਗੱਲ ਹੈ। ਕਿਸੇ ਵੀ ਇੰਡਸਟਰੀ ਦੇ ਲਈ ਚੰਗੀ ਕੋਈ ਚੀਜ਼ ਹੁੰਦੀ ਹੈ ਕਿ ਸਕਿਲਡ ਯਾਨੀ ਹੁਨਰਮੰਦ ਲੋਕ ਜਿਹੜੇ ਨੇ ਉਹ ਇੰਡਸਟਰੀ ਦੇ ਵਿੱਚ ਹੋਣ। ਰੇਡੀਓ ਹਾਂਜੀ 1674 AM ਦੇ ਉੱਤੇ ਅੱਜ ਹੁਣ ਪਰਦਾ ਬੇ ਪਰਦਾ ਤਾਂ ਨਹੀਂ ਕਰ ਸਕਦੇ ਹੈਗੇ, ਪਰ ਕੁਛ ਨਵੇਂ ਨਕੋਰ ਗਾਣੇ ਜ਼ਰੂਰ ਤੁਹਾਨੂੰ ਸੁਣਾ ਦਿੰਦੇ ਹੈਗੇ ਚਾਰ ਕਪੀਟਰ।

ਮੈਨੂੰ ਲੱਗਿਆ ਵਧੀਆ ਗਾਣਾ ਹੋਊਗਾ ਕੁਲਵੀਰ ਝਿੰਜਰ ਦਾ, ਤਾਂ ਕਰਕੇ ਮੈਂ ਚਲਾਤਾ, ਸੌਰੀ। ਕੁਛ ਹੋਰ ਗਾਣੇ ਵੀ ਹੈਗੇ ਨੇ ਬੈਕ ਟੂ ਬੈਕ ਸੁਣਾ ਦੀਏ ਤੁਹਾਨੂੰ ਜੀ, ਫਿਰ ਉਸ ਤੋਂ ਬਾਅਦ ਬੋਇਜ਼ ਮੀਟ ਅਪ ਸ਼ੋਅ ਲੈ ਕੇ ਆਵਾਂਗੇ ਤੁਹਾਡੇ ਤੱਕ। ਅਤੇ ਰੇਡੀਓ ਹਾਂਜੀ 1674 AM ਦੇ ਉੱਤੇ ਤੁਸੀਂ ਬੈਕ ਟੂ ਬੈਕ ਪ੍ਰੋਗਰਾਮ, ਬੈਕ ਟੂ ਬੈਕ ਗਾਣੇ ਜ਼ਰੂਰ ਸੁਣਦੇ ਰਹੋ।

0: ਚੰਗਾ ਲੱਗ ਰਿਹਾ ਸੀਗਾ ਗਾਣਾ, ਕਿਉਂ ਇਹੋ ਜਿਹੀਆਂ ਗੱਲਾਂ ਕਰਤੀਆਂ। ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਹੁੰਦੇ ਆ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
2: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
4: दिवाली रोशनी का त्योहार, तो चलो शान के साथ जायके से लगाएं इसमें चार चांद। रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियाँ बने और भी रोशन शान के साथ।
5: This autumn, laugh out loud with Ayushman Khurana and Saad Ali Khan in Urda Teer.
6: Ek Pakistani jasoos Hindustan jayega.
7: Desh bhakti to yaad aa gayi.
8: Desh kaun sa hai? Ye bhul gaya.
5: A spy mission gone wrong with hilarious moments.
9: Woh ye border chal rahi hai.
5: Nahi ji, ye to Urda Teer chal raha hai from October 9th at cinemas near you.
10: Suno ji, gaddi Akshara Jewelers wal le lo.
11: Oh jo hukam meri sarkar.
10: Oh aa kidhar? Harry's Park wal jana. Tusi aa kithe ja rahe ho?
11: Akshara Jewelers di dooji location.
10: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन से मिलेंगे।
11: आहो जी आहो।
10: अक्षरा ज्वेलर, अपनी दूजी लोकेशन 56 गारफील्ड रोड, ईस्ट रिवर्स्टन विच वी तुहाडी सेवा विच।
12: Hi, man. I'm Saiko Mirbai from Manipur. I'm a Commonwealth champion, gold medalist. Sunte rahiye radio, Hanji.
11: Bale bale bale.
12: Bale bale bale.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਕੱਲ ਪਰਸੋਂ ਹੋਈ ਹੈ ਕਿਤੇ
1: ਕਿ
0: ਅਰਜਨ ਨੇ ਵੈਸੇ ਪਹਿਲੇ ਵੀ ਇੱਦਾਂ ਕੀਤਾ ਹੋਇਆ ਕਿ ਇੱਕੋ ਦਿਨ ਦੋ ਐਲਬਮਾਂ ਸੁੱਟੀਆਂ, ਪਹਿਲੀ ਵਾਰੀ ਵੇਖਿਆ ਕਿ ਸਿੰਗਰ ਨੇ ਇੱਕੋ ਦਿਨ ਦੋ ਸਿੰਗਲ ਟਰੈਕ ਸੁੱਟੇ,
1: ਉਹ ਇੱਦਾਂ ਹੀ ਆ ਫਿਰ ਉਹ ਵੱਖਰਾ ਹੀ ਕਰਦਾ ਨਾ
0: ਹਾਂ ਕੁਝ ਡਿਫਰੈਂਟ ਕਰਦਾ। ਗਾਣੇ ਆਏ
1: ਚੱਲਣਾ,
0: ਇੱਕ ਆਇਆ ਸੈਡ ਐਂਡ ਡਨ ਐਂਡ ਦੂਸਰਾ ਆਇਆ ਬੈਡ ਐਸ, ਮੈਨੂੰ ਬੈਡ ਐਸ ਬਹੁਤ ਵਧੀਆ ਲੱਗਾ,
1: ਮੈਨੂੰ ਦੂਜਾ ਵੀ ਵਧੀਆ ਲੱਗਾ, ਕਈ ਲਿਰਿਕਸ ਉਹਦੇ ਇੱਦਾਂ ਦੇ ਵਿੱਚੋਂ ਨਾਈਸ ਨੇ, ਮਤਲਬ ਹਾਲੇ ਕਿ ਉਹ ਸਾਰੇ ਜਾਣੇ ਕਹਿ ਰਹੇ ਨੇ ਇੰਟਰਨੈਟ ਦੇ ਉੱਤੇ ਵਾਇਰਲਿਟੀ ਚੱਲਣ ਦੀ ਇਹਨੂੰ ਲੈ ਕੇ ਕਿ ਬਿਲਕੁਲ ਡਿਫਰੈਂਟ ਹੀ ਅਰਜਨ ਦਾ ਇਹ ਜੋਨਰ ਨਹੀਂ ਸੀ, ਅਰਜਨ ਨੇ ਬਾਹਰ ਹੋ ਕੇ ਕੰਮ ਕੀਤਾ ਹੈ ਨਾ, ਵਰਸਟੈਲਿਟੀ ਦੇ ਉੱਤੇ ਕੰਮ ਕੀਤਾ। ਕਈ ਕਹਿਣ ਡੇ ਆ ਜੀ ਵੀਡੀਓ ਵਧੀਆ ਬਣੀ ਆ ਪਰ ਮਿਊਜ਼ਿਕ ਨਹੀਂ ਵਧੀਆ ਹੋਇਆ, ਕੋਈ ਕਹਿਣ
0: ਡੇ ਮਰਸੀ ਤੋਂ ਬਗੈਰ ਨਾ ਤਾਂ ਕਰੀ ਕਹਿੰਦੇ ਆ,
1: ਕਹਿ ਲਓ ਤੁਸੀਂ ਇੱਦਾਂ ਕਹਿ ਲਓ, ਭਾਵੇਂ ਉਹ ਕਰਨ ਵਾਲੀ ਕੰਮ ਤੇ ਵਧੀਆ ਕੀਤਾ ਮੁੰਡੇ ਨੇ
0: ਤਾਂ ਓਕੇ,
1: ਪਰ ਜਿਹੜੇ ਡਿਫਰੈਂਟ ਕਰਨਾ ਤੇ ਫਿਰ ਤੁਹਾਨੂੰ ਓਬਵੀਅਸਲੀ ਕਿਸੇ ਨਾਲ ਹੀ ਕਰਨਾ ਪਊਗਾ ਨਾ, ਕਿਉਂਕਿ ਹੁਣ ਇੱਕ ਬੰਦੇ ਦਾ ਜੋਨਰ ਹੋ ਸਕਦਾ ਕਿ ਉਹਦੀ ਜਿਹੜੀ ਪਿੱਚ ਆ ਜਾਂ ਉਹਦੀ ਕਹਿ ਲਓ ਕਿ ਕੁਆਲਿਟੀ ਉਹ ਇੱਕੋ ਤਰ੍ਹਾਂ ਦੀ ਹੀ ਹੋ ਸਕਦੀ
0: ਹੈ, ਹਰ ਕਿਸੇ ਨੇ ਆਪਣੀ ਨੀਚ
1: ਚੇਂਜ ਕਰਨੀ ਆ ਤੇ ਫਿਰ ਓਬਵੀਅਸਲੀ ਤੁਹਾਨੂੰ ਟੀਮ ਚੇਂਜ ਕਰਨੀ ਪੈਣੀ।
0: ਅੱਛਾ ਇੱਕ ਇਹ ਵੀ ਚੱਕਰ ਆ, ਮੈਂ ਨੋਟਿਸ ਕੀਤਾ ਇਹ ਸਾਡੀ ਸਾਰੀ ਲਾਈਫ 'ਤੇ ਵੀ, ਸਾਡੇ ਸਾਰਿਆਂ ਦੀ ਲਾਈਫ 'ਤੇ ਵੀ ਢੁੱਕ ਜਾਂਦੀ ਹੈ ਚੀਜ਼ ਹੈ ਨਾ, ਕਿ ਆਪਾਂ ਕੋਈ ਚੀਜ਼ ਕਰਦੇ ਹੋਏ ਕਿਸੇ ਨੂੰ ਵੇਖੀਏ ਜਾਂ ਫਿਰ ਆਪ ਵੀ ਕਰਦੇ ਹੋਈਏ ਤਾਂ ਸਾਨੂੰ ਟੋਕ ਟਕਈਆ ਹੋ ਜਾਂਦਾ ਕਿ ਯਾਰ ਸੇਮ ਚੀਜ਼ ਕਿਉਂ ਕਰੀ ਜਾਂਦੇ ਹੋ ਨਾ, ਕੁਝ ਡਿਫਰੈਂਟ ਕਰੋ,
1: ਨਾਲੇ ਉਹ ਸਾਦਾ ਮਰਸੀ ਸਾਹਿਬ ਇੱਧਰ ਬਿਜ਼ੀ ਹੋਣੇ ਨਾ ਕਰਨ ਵਾਲਾ ਸੀਜ਼ਨ ਵਿੱਚ।
0: ਪਰ ਮੈਂ ਉਹੀ ਤਾਂ ਮੈਂ ਗੱਲ 'ਤੇ ਆ ਰਿਹਾ ਕਿ ਉਹ ਹੁਣ ਲੋਕੀ ਕਹਿੰਦੇ ਆ ਕਿ ਪਹਿਲੇ ਕਹਿੰਦੇ ਰਹੇ ਕਿ ਮਰਸੀ ਨੂੰ ਛੱਡਦੇ ਹੈ ਨਾ, ਕਿ
1: ਸਾਰੇ ਉਹਦੇ ਤੋਂ ਬਿਨਾਂ,
0: ਹੁਣ ਇੱਕ ਗਾਣਾ ਆਇਆ ਤਾਂ ਲੋਕੀ ਕਹਿ ਰਹੇ ਕਿ ਯਾਰ ਮਰਸੀ ਤੋਂ ਬਗੈਰ ਕਿਉਂ ਕੀਤਾ,
1: ਲੋਕ ਫਿਰ ਉਹ ਗੱਲ ਲੋਕੀ ਨੇ ਨਾ
0: ਕਹੇਗੇ, ਜਾਣ ਕੇ ਨਹੀਂ ਸੀਗਾ ਸੱਚੀ ਖਾਂਸੀ ਆ,
1: ਆਪਣਾ ਹੋਤਾ ਪਕੜ ਲੇਤੇ ਲੋਕ ਹੈ ਤੋ ਛੋੜ ਦਿਆ,
0: ਵਾਹ
1: ਸਮਝੇ ਨਾ,
0: ਬਿਊਟੀਫੁਲ ਮੇਰੇ ਗਾਲਿਬ, ਕਿਆ ਬਾਤ ਹੈ,
1: ਯੇ ਹੈ
0: ਕਿਆ
1: ਡੁਪਲੀਕੇਟ ਗਾਲਿਬ,
0: ਡੁਪਲੀਕੇਟ ਗਾਲਿਬ, ਗਾਲਿਬ ਫਰੋਮ ਸੇਡ ਐਲਬਮਸ ਗਾਇਸ,
1: ਯੇ ਡੇ ਟਾਈਮ ਤੇ। ਸੋ ਗਾਇਸ ਗੱਲ ਇਦਾਂ ਵਾ ਕਿ ਟੂ ਮੈਨੀ ਗਾਣੇ ਆ ਚੁੱਕੇ ਨੇ ਮਾਰਕੀਟ ਦੇ ਵਿੱਚ, ਚਾਹੇ ਉਹ ਕਰਨ ਔਜਲੇ ਦਾ ਸੀਜ਼ਨ 1 ਆ, ਉਸ ਤੋਂ ਵੀ ਪਹਿਲਾਂ ਜੇ ਗੱਲ ਕਰੀਏ ਤੇ ਆਈ ਐਮ ਐਨ ਆਰਟਿਸਟ, AEIOU ਦੇ ਨਾਲ ਐਨ ਲੱਗਦਾ ਗਾਇਸ, ਤੁਹਾਨੂੰ ਪਤਾ ਕੀ ਹੈ ਜੇ ਤੁਸੀਂ ਗ੍ਰਾਮਰ ਪੜ੍ਹੀ ਹੋਵੇ ਤੇ,
0: ਵੈਰੀ ਗੁੱਡ,
1: ਇਸ ਕਰਕੇ ਐਨ ਆਰਟਿਸਟ ਉਹਨਾਂ ਨੇ ਨਾਮ ਰੱਖਿਆ ਸੀ ਉਹ ਐਲਬਮ ਦਾ, ਤੇ ਉਹ ਆਈ ਸੀਗੀ ਦਲਜੀਤ ਸਾਹਿਬ ਦੀ,
0: ਆਹੋ ਦਲਜੀਤ ਦੀ ਵੀ ਆਈ ਹੈ ਨਾ,
1: ਉਹਨਾਂ ਦਾ ਤੁਸੀਂ ਸੁਣਿਆ ਸੀ ਕੋਈ ਗਾਣਾ ਗਾਣਾ ਕਿ ਨਹੀਂ?
0: ਨਹੀਂ ਮੈਂ ਨਹੀਂ ਸੁਣਿਆ ਕੋਈ,
1: ਉਹ ਸਭ ਤੋਂ ਪਹਿਲਾਂ
0: ਬਹੁਤਾ ਹਿੱਟ ਵੀ ਨਹੀਂ ਹੋਇਆ ਮੇਰੇ ਖਿਆਲ ਨਾਲ, ਸ਼ਾਇਦ
1: 4 ਸਤੰਬਰ ਨੂੰ ਉਹ ਪਹਿਲਾਂ ਰਿਲੀਜ਼ ਹੋਈ ਸੀ, ਇਹਨਾਂ ਬਾਕੀਆਂ ਤੜਥਲੀਆਂ ਤੋਂ ਪਹਿਲਾਂ ਦੀ ਗੱਲ, ਜਿਹਦੇ 'ਚ ਕੁੱਲ ਮਿਲਾ ਕੇ 7 ਗਾਣੇ ਸੀ, ਆਈ ਥਿੰਕ ਫਿਜ਼ਾਵਾਨ, ਲਵ ਲਾਈਕ ਦਿਸ, ਗੁਸਤਾਖੀ ਵਾਲੀਆਂ, ਸਵੀਟ ਥਿੰਗ, ਲੈਂਬੋ ਤੇ ਡੈਵਿਲ,
0: ਕਿਆ ਬਾਤ ਹੈ,
1: ਇਹ ਗਾਣੇ ਸੀ ਜਿਨ੍ਹਾਂ ਦੇ ਵਿੱਚੋਂ ਜਿਹੜਾ ਜ਼ਿਆਦਾ ਕਹਿੰਦੇ ਨੇ ਕਿ ਚੱਲੇ ਆ ਉਹ ਲਵ ਲਾਈਕ ਦਿਸ,
0: ਆਪਾਂ ਫਿਰ ਉਹੀ ਸੁਣਾਵਾਂਗੇ,
1: ਲਵ ਲਾਈਕ ਦਿਸ ਪਹਿਲਾਂ ਤੇ ਆਪਾਂ ਨੂੰ ਸੁਣਾਓ। ਵੈਸੇ ਖਾਸ ਕਰਕੇ ਕਹਿੰਦੇ ਨੇ ਡੈਵਲ ਦਾ ਜਿਹੜਾ ਮਿਊਜ਼ਿਕ ਜਾਂ ਵੀਡੀਓ ਜਿਹੜੀ ਡਿਸਕਸ਼ਨ ਲੋਕਾਂ ਦੇ ਵਿੱਚ ਚੱਲੀ ਹੈ ਨਾ, ਉਹ ਕਹਿੰਦੇ ਨੇ ਕਿ ਜ਼ਿਆਦਾ ਮਤਲਬ ਲੋਕਾਂ ਵੱਲੋਂ ਪਸੰਦ ਕੀਤੀ ਗਈ ਹੈ ਕਿ ਉਹਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਡੈਵਲ ਦੀ ਮਿਊਜ਼ਿਕ ਨੂੰ ਤੇ ਵੀਡੀਓ ਨੂੰ, ਪਰ ਉੱਦਾਂ ਸੁਣਨ ਵਾਲਾ ਜਿਹੜਾ ਲੋਕਾਂ ਦੇ ਵੱਲੋਂ ਜ਼ਿਆਦਾ ਸੁਣਿਆ ਗਿਆ ਉਹ ਆ ਜੀ ਲਵ ਲਾਈਕ ਦੇ।
0: ਮੈਨੂੰ ਇਹ ਪਤਾ ਹੀ ਹੈ
1: ਜਦੋਂ ਗੁੱਡ ਚੱਲਿਆ,
0: ਜਦੋਂ ਜਦੋਂ ਡੈਵਲ ਗਾਣਾ ਆਇਆ ਤਾਂ ਉਹਦੀ ਵੀਡੀਓ ਨੂੰ ਲੈ ਕੇ ਇਹ ਬੜੇ ਕਿਆਸ ਲਗਾਏ ਗਏ ਕਿ ਦਿਲਜੀਤ ਨੇ ਆਪਣੇ ਵੱਲੋਂ ਕਮੈਂਟਰੀ ਕੀਤੀ ਹੈ, ਕਿਉਂਕਿ ਇੰਡੀਆ 'ਚ ਬਹੁਤ ਸਾਰੇ ਟਾਈਮ ਤੋਂ ਪ੍ਰੋਟੈਸਟ ਜਿਹਾ ਚੱਲਦਾ ਪਿਆ ਫਿਲਹਾਲ ਵੀ, ਜਦੋਂ ਆਪਾਂ ਇਹ ਸ਼ੋਅ ਰਿਕਾਰਡ ਕਰ ਰਹੇ ਹਾਂ ਤੇ ਦੁਬਾਰਾ ਤੋਂ ਉੱਦਾਂ ਦਾ ਹੀ ਮਾਹੌਲ ਜੋ ਅੱਜ ਤੋਂ 1.5 ਮਹੀਨੇ ਪਹਿਲੇ ਬਣਿਆ ਸੀਗਾ, ਹੁਣ ਸਵਾਲ ਉੱਠੇ ਹੋਏ ਨੇ ਜੀ ਗਿਆਨੇਸ਼ ਕੁਮਾਰ ਦੇ ਉੱਤੇ। ਤੁਸੀਂ ਖਬਰਾਂ ਸੁਣਦੇ ਹੋ ਸਾਡੇ ਹੈ ਨਾ ਪਲੈਟਫਾਰਮ 'ਤੇ, ਉੱਦਾਂ ਹੀ ਪੜ੍ਹਦੇ ਹੋਊਗੇ ਸੁਣਦੇ ਹੋਊਗੇ ਕਿ ਇਲੈਕਸ਼ਨ ਕਮਿਸ਼ਨ ਕਹਿੰਦੇ ਨੇ ਕਿ ਜੀ ਕੰਮ ਪੁੱਠਾ ਸਿੱਧਾ ਕਰੀ ਜਾਂਦਾ ਪਿਆ, ਵੋਟਾਂ ਡਿਲੀਟ ਕਰ ਰਿਹਾ ਅਤੇ ਓਪੋਜੀਸ਼ਨ ਅਤੇ ਬੱਚੇ ਸੱਚੇ ਇਕੱਠੇ ਹੋ ਗਏ ਆ। ਨੇਹਾ ਬੋਰਾ ਨਾਮ ਦੀ ਕੁੜੀ ਹੈ JNU ਦੇ ਅੰਦਰ, ਯਾਰ ਉਹ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਆ, ਕਿਆ ਕੁੜੀ ਹੈ ਬਈ, ਉਹ ਤਾਂ ਕੱਲੀ ਡੱਟੀ ਪਈ ਹੈ, ਮਤਲਬ ਓਕੇ ਰਿਪੋਰਟ ਤੇ ਬਸ, ਚਲੋ ਜੋ ਹੈ ਸੋ ਹੈ। ਤੇ ਉਹਦੇ ਉੱਤੇ ਕਹਿੰਦੇ ਨੇ ਕਿ ਗਿਆਨੇਸ਼ ਕੁਮਾਰ ਨੂੰ ਵੀ ਕਹੋ ਜੀ ਕਿ ਬਾਏ ਬਾਏ ਟਾਟਾ ਹੋਵੋ, ਬਹੁਤ ਹੋ ਗਿਆ ਤੁਹਾਡਾ ਕਿ ਵੋਟਾਂ ਡਿਲੀਟ ਕਰਾਈ ਜਾਂਦੇ, ਕਿ ਤੁਸੀਂ ਪਬਲਿਕ ਦੇ ਸੇਵਾਦਾਰ ਹੋ, ਭਾਜਪਾ ਦੇ ਨਹੀਂ, ਇਹ ਕਿਹਾ ਜਾ ਰਿਹਾ ਜੀ। ਬਾਕੀ ਤੁਸੀਂ ਕਿਸੇ ਵੀ ਪਾਰਟੀ ਨੂੰ ਸਪੋਰਟ ਕਰਦੇ ਹੋ ਨਹੀਂ ਕਰਦੇ ਹੋ, ਮਤਲਬ ਨਾ ਤੁਹਾਡੀ ਪਰਸਨਲ ਚੋਇਸ ਹੈ, ਇਹ ਥੋੜ੍ਹਾ ਚਿਲ ਜਿਹਾ ਸ਼ੋਅ ਆ ਸਾਡਾ। ਅਤੇ ਅੱਜ ਆਪਾਂ ਸੋਚਿਆ ਕਿ ਆਪਾਂ ਚਿਲ ਇਸ ਲੈਵਲ ਦਾ ਕਰਨਾ ਕਿ ਆਪਾਂ ਸੁਣਨ ਵਾਲਿਆਂ ਨੂੰ ਗਾਣੇ ਸੁਣਾਉਣੇ, ਘੈਂਟ ਘੈਂਟ ਜੇ ਪਿਛਲੇ 1.5-2 ਮਹੀਨੇ 'ਚ ਇੰਨੇ ਵਧੀਆ ਵਧੀਆ ਗਾਣੇ ਆਏ ਆ, ਅਤੇ ਮੈਂ ਕਿਹਾ ਗਾਣੇ ਸੁਣਾਉਂਦੇ ਹਾਂ। ਅਤੇ ਮੈਂ ਫਿਰ ਅਗਲਾ ਗਾਣਾ ਆਇਆ ਖੜਾ ਜੀ, ਇਹ ਗਾਣਾ ਬੈਡ ਐਸ ਬਾਏ ਅਰਜਨ ਢਿੱਲੋਂ,
1: ਓ ਹੋ ਬੰਦੂ ਲੱਗਾ ਦਲਜੀਤ ਦਾ ਸੁਣਾਉਣ ਲੱਗੇ
0: ਅਗਲਾ।

0: ਜਿਹੜੀ ਆ ਲਾਈਨ ਕੀਤੀ ਨਾ ਕਿ ਯਾਰ ਦੋ ਚਾਰ ਬੈਠੇ ਨੇ ਯਾਰ ਆਸਟ੍ਰੇਲੀਆ ਕਹਿੰਦੇ ਨੇ ਮੇਟ ਮੇਟ ਮੈਂ ਕਿਆ ਬਾਤ ਹੈ ਬਾਈ ਅਰਜਨਾ ਕਿਆ ਬਾਤ ਹੈ ਵੈਲਕਮ ਬੈਕ ਜੇ ਤੁਸੀਂ ਹੁਣੇ ਗਲਤੀ ਨਾਲ ਬਣੇ ਹੋ ਸਾਡੇ ਨਾਲ ਤਾਂ ਫਿਰ ਬੋਇਜ਼ ਮੀਟਅਪ ਦੇ ਨਵੇਂ ਐਪੀਸੋਡ ਨਾਲ ਜੁੜੇ ਪਏ ਹੋ ਤੇ ਅੱਜ ਤੁਹਾਡੇ ਨਾਲ
1: ਬਣੇ ਹੋਏ ਯਾਰ
0: ਗਲਤੀ ਨਾਲ ਜੇ ਲੇਟ ਜੁੜੇ ਹੋ ਨਹੀਂ ਤਾਂ ਸਾਨੂੰ ਤਾਂ ਹਮੇਸ਼ਾ ਉਡੀਕ ਰਹਿੰਦੀ ਅੱਧੇ ਘੰਟੇ ਪਹਿਲੇ ਰੇਡੀਓ ਆਨ ਕਰ ਦਿੰਦੇ ਕਿ
1: ਯਾਰ ਕਿ ਸਾਡਾ ਲਾਈਵ ਆ
0: ਕਿਉਂਕਿ ਨਹੀਂ ਲਾਈਵ ਨਹੀਂ ਲਾਈਵ ਨਹੀਂ ਐਵੇਂ ਪੰਗਾ ਪਵਾਏਗਾ
1: ਗਲਤ ਇਨਫੋਰਮੇਸ਼ਨ ਪਾਸ ਕਰਨ ਦੇ ਤੇ
0: ਗਵਰਨਮੈਂਟ
1: ਨਾ ਬੜੀ ਸਟ੍ਰਿਕਟ ਹੋਈ ਪਈ ਆ ਕਿਉਂਕਿ ਪੈਸੇ ਨੀ ਹੈਗੇ ਇਹਨਾਂ ਕੋਲ ਤੇ ਕੱਢਣ ਨੂੰ ਫਿਰਦੇ ਆ ਮੈਂ ਹਾਂ ਸਾਡੇ ਕੋਈ ਕੱਢਣੇ ਆਗੇ ਡਰੇ ਭਰਾਵਾ ਉਹ ਜਿਹਦੇ ਕੋਲ ਹੈਗੇ ਚਾਰ
0: ਅੱਛਾ ਇਹ ਗੱਲ ਸਹੀ ਹੈ ਯਾਰ ਅੱਜ ਕੱਲ ਹਨਾ ਏਟੀਓ ਊਟੀਓ ਮੈਂ ਸੁਣਿਆ ਬਹੁਤ ਜ਼ਿਆਦਾ ਕੰਮ
1: ਇਦਾਂ ਹੀ ਸਾਰੇ ਕੈਫੇ ਵਾਲਿਆਂ ਦੇ ਨਹੀਂ ਰੇਟ ਜੀ ਪੈ ਗਈ ਥੋੜੇ ਦਿਨ ਪਹਿਲਾਂ
0: ਹਾਂ ਹਾਂ ਹਾਂ ਹਾਂ ਹਾਂ
1: ਸਿਟੀ ਚ ਕਹਿੰਦੇ ਚੰਗਾ ਤਾੜਦਾ ਤਕੜਦਾ ਤਾੜਦਾ ਹੋਇਆ ਕੰਮ
0: ਕੀ ਚੱਕਰ ਕੀ ਹੋਇਆ
1: ਉਹ ਯਾਰ ਉਹ ਮੋਟੀ ਮੋਟੀ ਜੀ ਵੈਸੇ ਗੱਲ ਇਹ ਆ ਜੇ ਥੋੜੀ ਅੰਦਰਲੀ ਗੱਲ ਇਹ ਆ ਵੀ ਕਹਿੰਦੇ ਨੇ ਕਿ ਜਿਹੜੀ ਆਪਾਂ ਸੁਪਰ ਐਨੂਏਸ਼ਨ ਹੈ ਨਾ ਜਿਹੜੀ ਆਪਣੀ ਆਉਂਦੀ ਜਦੋਂ ਦੀ ਇਹਨਾਂ ਨੇ ਰੂਲ ਕੀਤਾ ਵਾ ਵੀ ਤੁਸੀਂ ਹੁਣ ABN ਤੇ ਵੀ ਸੁਪਰ ਦੋ ਦਿਸ ਦੈਟ ਤੇ ਉਹ ਸਟਿਲ ਉਹਨਾਂ ਨੇ ਡਾਟਾ ਮੈਚ ਕੀਤਾ ਕਹਿੰਦੇ ਨੇ ਕਿ ਉਸ ਲੈਵਲ ਦੀ ਜਿਹੜੀ ਸੁਪਰ ਐਨੂਏਸ਼ਨ ਆ ਉਹ ਨਹੀਂ ਪੇ ਕੀਤੀ ਕਿਉਂਕਿ ਹੁਣ ਜਦੋਂ ਮੰਨ ਲਓ ਕੋਈ ਸੁਪਰ ਐਨੂਏਸ਼ਨ ਪੇ ਕਰਦਾ ਤੇ ਉਹ ATO ਨੂੰ ਰਿਪੋਰਟ ਹੁੰਦੀ ਸਾਰੀ ਤਾਂ ਹੀ ਤੁਹਾਡੇ ਉਹ ਖਾਤਿਆਂ 'ਚ ਆਉਂਦੀ ਹੈ ਜਿਹੜਾ ਵੀ ਤੁਸੀਂ ਰੈਸਟਕੋ ਆ ਜਾਂ ਜਿਹਦੇ ਵੀ ਆ ਤੁਹਾਡਾ ਤੇ ਉਹ ਸਾਰੀ ਉਹਨਾਂ ਕੋਲ ਡਾਟਾ ਜਾਂਦਾ ਤੇ ਉਹ ਕਹਿੰਦੇ ਨੇ ਕਿ ਜਿਹਨਾਂ ਦਾ ਜਾ ਰਿਹਾ ਵਾ ਜਿਹੜੀ ਕੈਫੇਜ਼ ਜਾਂ ਰੈਸਟੋਰੈਂਟ ਦੀ ਜਿਹੜੀ ਇਨਕਮ ਆ ਉਹ ਵੱਧ ਆ ਕਿਤੇ ਜਿੰਨਾ ਤੁਸੀਂ ਸੁਪਰ ਐਨੂਏਸ਼ਨ ਪੇ ਕਰ ਰਹੇ ਹੋ ਤੇ ਉਹ ਕਹਿੰਦੇ ਸਾਨੂੰ ਲੱਗਦਾ ਨਹੀਂ ਕਿ ਜਿੰਨੀ ਕੁ ਤੁਸੀਂ ਸੁਪਰ ਪੇ ਕਰ ਰਹੇ ਹੋ ਇੰਨੇ ਕੁ ਦੇ ਵਿੱਚ ਸਟਾਫ ਤੁਸੀਂ ਆਪਣਾ ਚਲਾ ਰਹੇ ਹੋ ਸਾਨੂੰ ਲੱਗਦਾ ਆ ਕਿ ਤੁਸੀਂ ਉਹਨਾਂ ਨੂੰ ਅੰਡਰ ਪੇ ਕਰ ਰਹੇ ਹੋ ਕੈਸ਼ ਪੇ ਕਰ ਰਹੇ ਹੋ ਕੁਛ ਕੁਛ ਕਰ ਰਹੇ ਹੋ ਜਿਹੜਾ ਕਿ ਸਿੱਧਾ ਨਹੀਂ ਲੱਗ ਰਿਹਾ ਦੈਟਸ ਵਾਈ ਉਹਨਾਂ ਨੇ ਬੇਸਿਕਲੀ ਇਹ ਐਨਾਲਿਸ ਕੀਤਾ ਵਾ ਕਿ ਕੈਫੇ ਦੇ ਉੱਤੇ ਵੇਖਣਾ ਚਾਹੁੰਦੇ ਸੀ ਕਿ ਕਿੰਨੇ ਕੁ ਵਰਕਰ ਨੇ ਤੇ ਉਸ ਹਿਸਾਬ ਨਾਲ ਉਹ ਵੇਖਣਗੇ ਫਿਰ
0: ਮੈਨੂੰ ਪਤਾ ਕੀ ਲੱਗਦਾ ਮੈਨੂੰ ਲੱਗਦਾ ਕਿ ਨਾ ਅਚਾਨਕ ਹੀ ਨਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੋ ਗਏ ਹੋਮ ਅਫੇਅਰ ਹਨਾ ਜਾਂ ਫਿਰ ATO ਵਗੈਰਾ ਹੋ ਗਏ ਪਰਸਨਲ ਵੈਲਥ ਵਾਲੇ ਹੋ ਗਏ ਜਿੰਨੇ ਵੀ ਹੈਗੇ ਡਿਪਾਰਟਮੈਂਟ ਇੱਥੇ ਨਾ ਕੁਛ ਆਪਣੇ ਬੰਦੇ ਹੀ ਜਿਨ੍ਹਾਂ ਨੇ ਕੰਮ ਕੁੰਮ ਸਾਰੇ ਕਰ ਲਏ ਹੁਣ ਉਹਨਾਂ ਨੇ ਨਾ ਐਜ਼ ਕੰਸਲਟੈਂਟ ਜੁਆਇਨ ਕਰ ਲਿਆ ਇਹਨਾਂ ਡਿਪਾਰਟਮੈਂਟਾਂ
1: ਨੂੰ ਉਹਨਾਂ ਨੂੰ ਚਾਰ ਪੈਸੇ ਵੱਧ ਮਿਲਦੇ ਹੋਣੇ ਕਿਤੇ ਤੇ ਉਹ ਆਉਂਦੇ ਹੋਣੇ ਕਿ
0: ਕਿਉਂਕਿ ਡਿਪਾਰਟਮੈਂਟ ਹੁਣ ਉਸ ਹਿਸਾਬ ਨਾਲ ਹੀ ਫੜਦਾ ਪਿਆ ਜਾਂ ਫਿਰ ਸੋਚਦਾ ਪਿਆ ਜਿਸ ਤਰ੍ਹਾਂ ਇੱਕ ਆਮ ਬਿਜ਼ਨਸਮੈਨ ਜਾਂ ਫਿਰ ਆਮ ਜੋ ਸਟੂਡੈਂਟ ਵੀਜ਼ਾ ਤੇ ਕਿੰਨੇ ਬੱਚੇ
1: ਜਾਂ ਫਿਰ ਦੀ ਗੱਲ ਚੱਲ ਗਈ ਨਾ ਹੁਣ ਕਈ ਤੇ ਫਿਰ ਇਹ ਵੀ ਕਹਿਣਗੇ ਕਿ ਆਪਾਂ ਆਪ ਆਪਣੇ ਢਿੱਡ ਨੰਗੇ ਕੀਤੇ ਆ ਕਿ ਤੁਸੀਂ ਆਪ ਦਿਖਾਇਆ ਵਾ ਕਿ ਅਸੀਂ ਆਹ ਕਰਨ ਡੇ ਅਸੀਂ ਉਹ ਕਰਨ ਡੇ ਜਾ ਕੇ ਵੀਡੀਓਆਂ ਪਾ ਕੇ ਜਾਂ ਦਿਸ ਦੈਟ ਹੋ ਸਕਦਾ ਉਹ ਕੋਈ ਵੀ ਰੀਜ਼ਨ ਹੋ ਸਕਦਾ ਪਰ ਸੱਚਾਈ ਹੈ ਕਿ ਹੋ ਰਿਹਾ ਵਾ ਅੱਜ ਕੱਲ੍ਹ ਸੋ ਇਟਸ ਇਹ ਆ ਕਿ ਕੇਅਰਫੁਲੀ
0: ਨਹੀਂ ਇਹ ਹੁੰਦਾ ਅੱਛਾ ਇਹ ਯਾਦ ਨਹੀਂ ਆਹ ਪਿੱਛੇ ਜੇ ਇੱਕ ਬੜਾ ਪੰਗਾ ਪਿਆ ਹੈਗਾ ਕੈਨੇਡਾ ਦੀ ਗੱਲ ਹੈ ਕਿ ਦੋ ਚਾਰ ਅਲੱਗ ਅਲੱਗ ਪੇਜਿਸ 'ਤੇ ਇੱਕ ਕੁੜੀ ਨੇ ਪਹਿਲੇ ਬਣਾ ਦਿੱਤੀ ਵੀਡੀਓ ਕਿ ਆਪਣੀ ਅਸਾਈਨਮੈਂਟਾਂ ਬਣਵਾਉਣੀਆਂ ਤਾਂ ਸਾਨੂੰ ਹਨਾ ਕਰੋ ਕੰਟੈਕਟ ਉਹਦੇ ਕੰਪੀਟੀਸ਼ਨ 'ਚ ਜਿਹੜਾ ਵੀ ਹੋਏਗਾ ਕਿਸੇ ਹੋਰ ਕੁੜੀ ਨੇ ਬਣਾਈ ਵੀਡੀਓ ਫਿਰ ਕਿਸੇ ਮੁੰਡੇ ਨੇ ਬਣਾਈ ਵੀਡੀਓ ਤੇ ਅਲਟੀਮੇਟਲੀ ਜਿੰਨੇ ਕੁ ਲੋਕ ਇਹ ਕੰਮ ਕਰ ਰਹੇ ਸੀਗੇ ਕਿ ਅਸਾਈਨਮੈਂਟ ਅਸੀਂ ਬਣਾਉਂਦੇ ਹਾਂ ਉਹਨਾਂ ਨੇ ਸੋਚਿਆ ਕਿ ਇਹ ਤਾਂ ਅਸੀਂ ਐਡ ਕਰ ਸਕਦੇ ਹਾਂ ਹਨਾ ਐਂਡ ਓਬਵੀਅਸਲੀ ਇਟ ਇਜ਼ ਅਗੇਂਸਟ ਦਾ ਰੂਲ ਤੇ ਉਹ ਉਸ ਤੋਂ ਬਾਅਦ ਬੜਾ ਰੌਲਾ ਪਿਆ ਹਨਾ ਸੁਣਨ 'ਚ ਆਉਂਦਾ ਕਿ ਕਈ ਲੋਕ ਉਹ 'ਚ ਰਾਈਟਲੀ ਸੋ ਕਿਉਂਕਿ ਹੁਣ ਜੇ ਫੜੇ ਗਏ ਫਿਰ ਤਾਂ ਰਾਈਟਲੀ ਸੋ ਹੀ ਆ ਹਨਾ ਕਿ ਡਿਪੋਰਟ ਵਗੈਰਾ ਵੀ ਹੋਏ ਆ ਤੇ ਜਿਹੜੇ ਬੱਚਿਆਂ ਦੇ ਵੀ ਫਿਰ ਬਾਅਦ 'ਚ ਹਨਾ ਹੁੰਦਾ ਪਤਾ ਲੱਗਦਾ ਉਹਨਾਂ 'ਤੇ ਵੀ ਉਸ ਹਿਸਾਬ ਨਾਲ ਜੋ ਕਾਰਵਾਈ ਹਨਾ ਬਣਦੀ ਹੋਏਗੀ ਉਹ ਕੀਤੀ ਗਈ ਹੈ
1: ਇੱਕ ਹੋਰ ਆ ਪਿੱਛੇ ਜੇ ਮੈਂ ਰਿਪੋਰਟ ਕੋਈ ਪੜ੍ਹਨ ਦਿਆ ਹਾਂ ਕਿਸੇ ਨੇ ਡਾਟਾ ਵੇਖਿਆ ਸੀ ਉਹਨਾਂ ਦਾ ਜਿਹੜੇ ਵਰਕ ਫੇਅਰ ਕਮਿਸ਼ਨ ਵਾਲੇ ਨਹੀਂ ਆ ਉਹ ਕਹਿੰਦੇ ਸੀਗੇ ਕਿ ਅੱਜ ਕੱਲ੍ਹ ਜਾਂ ਆਪਾਂ ਕਹਿ ਲਈਏ ਕਿ ਮੈਂਟੈਲਿਟੀ ਇੱਦਾਂ ਦੀ ਹੋ ਗਈ ਆ ਜਾਂ ਫਿਰ ਕਹਿ ਲਓ ਕਿ ਜ਼ਿਆਦਾ ਇੱਕ ਦੂਜੇ ਨੂੰ ਆਪਾਂ ਇਨਫੋਰਮੇਸ਼ਨ ਪਾਸ ਕਰਨ ਡੇ ਹਾਂ ਈਜ਼ੀ ਹੋ ਗਈ ਇਨਫੋਰਮੇਸ਼ਨ ਲੈਣੀ ਕਿ ਮੈਂ ਹੁਣ AI ਨੂੰ ਮੈਸੇਜ ਕਰ ਦਿੰਦਾ ਵਾ ਵੀ ਮੈਂ ਆਹ ਵਾਲੀ ਕੰਪਲੇਨ ਪਾਉਣੀ ਦੱਸ ਕਿੱਥੇ ਪਾਵਾਂ ਅਤੇ ਉਹ ਮੈਨੂੰ ਠਾਹ ਦੇਣੀ ਦਊਗੀ ਵੀ ਆਹ ਚੁੱਕ ਇੱਥੇ ਕੰਪਲੇਨ ਪਾ ਲਏ ਪਹਿਲਾਂ ਥੋੜ੍ਹਾ ਜਿਹਾ ਹਾਰਡ ਹੁੰਦਾ ਸੀ ਫਾਇੰਡ ਆਊਟ ਕਰਨਾ ਰਾਈਟ ਪਲੇਸ ਈਵਨ ਤੁਸੀਂ ਸਫਾਰੀ ਅਤੇ ਗੂਗਲ 'ਤੇ ਵੀ ਲਿਖੋ ਨਾ ਅਤੇ ਉਹ ਵੀ ਤੁਹਾਨੂੰ ਗੇੜੇ ਮੇੜੇ ਪਾ ਦਿੰਦਾ ਸੀ ਉਹ ਵੀ ਤੁਹਾਨੂੰ ਸਿੱਧੀ ਉਹ ਚੀਜ਼ ਨਹੀਂ ਦਿੰਦਾ ਉੱਥੇ ਵੀ ਤੁਹਾਨੂੰ ਲੱਭਣਾ ਪੈਂਦਾ ਸੀ ਵਾਹ ਵਾਹ ਸਿਰ ਖਪਾਈ ਕਰਕੇ ਉਹਨੇ ਜਿਹੜੀਆਂ ਪੰਜ ਸੱਤ ਸਾਈਟਾਂ ਸ਼ੋਅ ਕਰਨੀਆਂ ਹੋਣੇ ਆ, ਉਹਨਾਂ 'ਚ ਉਹ ਨਹੀਂ ਹੀ ਹੁੰਦੀ ਜਿਹੜੀ ਆਪਾਂ ਨੂੰ ਲੋੜ ਹੁੰਦੀ ਸੀ। ਪਰ ਹੁਣ ਜਿਹੜਾ ਖਾਸ ਕਰਕੇ ਏ ਆਈ ਆ, ਇਹ ਤਾਂ ਤੁਹਾਨੂੰ ਪੈਂਦੀ ਸੱਟੇ ਹੀ ਉਹੀ ਦਿੰਦਾ। ਹੁਣ ਮੰਨ ਲਓ ਮੈਂ ਉੱਥੇ ਲਿਖ ਦਿੰਦਾ ਕਿ ਮੈਂ ਪਰੇਸ਼ਾਨ ਹਾਂ, ਮੈਂ ਇੱਥੇ ਕੰਮ ਕਰਦਾ ਅਤੇ ਮੈਂ ਕੰਪਲੇਂਟ ਕਰਨੀ ਆ, ਉਹਨੇ ਪੈਂਦਿਆਂ ਹੀ ਤੁਹਾਨੂੰ ਉਹਦੇ ਡਿਪਾਰਟਮੈਂਟ ਸੁੱਟ ਦੇਣਾ ਵੀ ਆਹ ਚੱਕ ਮਾਰੀਟ, ਆਹ ਸਟੈਪ ਆ, ਤੂੰ ਕੰਪਲੇਂਟ ਕਰ। ਉਹਨੇ ਤੁਹਾਨੂੰ ਲਿਖ ਕੇ ਵੀ ਦੇ ਦੇਣਾ ਵੀ ਕੀ ਲਿਖ ਕੇ ਪਾਉਣਾ ਉਹਨਾਂ ਨੂੰ
0: ਐਕਸਟਰਾ।
1: ਪੰਜ ਸੱਤ ਸਟੈਪ ਜਿਹੜੇ ਮੇਰੇ ਲਈ ਜਿਨ੍ਹਾਂ ਦੇ ਕਰਕੇ ਮੈਂ ਪੈਰ ਪਿੱਛੇ ਪੁੱਟਣਾ ਸੀ, ਉਹ ਸਾਰੇ ਮੇਰੇ ਉਹਨੇ ਕਰਤੇ ਆ,
0: ਅਤੇ
1: ਮੈਂ ਸਿਰਫ ਕੀ ਕਰਨਾ, ਸਬਮਿਟ ਕਰਨਾ ਆਪਣੀ ਈਮੇਲ ਤੋਂ ਜਾ ਕੇ ਜਾਂ ਆਪਣੇ ਪੋਰਟਲ ਤੋਂ ਜਾ ਕੇ। ਅਤੇ ਅੰਦਰ ਖਾਤੇ ਉਹ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਕੰਪਲੇਂਟਸ ਹੋ ਰਹੀਆਂ ਨੇ ਅੰਦਰ ਖਾਤੇ, ਕਿ ਤੁਸੀਂ ਆਪਣੀ ਆਈਡੈਂਟੀ ਵੀ ਨਹੀਂ ਰਿਵੀਲ ਕਰੋ, ਇੱਦਾਂ ਦੀਆਂ ਵੀ ਸਕੀਮਾਂ ਹੈਗੀਆਂ ਨੇ ਕਿ ਤੁਸੀਂ ਉਹਨੂੰ ਦੀ ਕੰਪਲੇਂਟ ਕਰ
0: ਸਕਦੇ
1: ਹੋ ਵਿਸਲ ਬਲੋਇੰਗ। ਅਤੇ ਉਹਦੇ 'ਚ ਫਿਰ ਓਬਵੀਅਸਲੀ ਜੇ ਡਾਟਾ ਜਾਊਗਾ ਕੰਪਲੇਨਾਂ ਹੋਣਗੀਆਂ, ਤਾਂ ਫਿਰ ਸਟੈਪ ਲੈਣਾ ਤਾਂ ਉਹਨਾਂ ਦਾ ਲਾਜ਼ਮੀ ਹੈ।
0: ਬਣਦਾ, ਇਹ ਗੱਲ ਸਹੀ ਹੈ ਯਾਰ। ਇਹ ਮਤਲਬ ਅਗੇਨ ਪਤਾ ਨਹੀਂ ਯਾਰ, ਜ਼ਮਾਨਾ ਬੜਾ ਨਾ, ਜ਼ਮਾਨਾ ਦੋ ਚੀਜ਼ਾਂ 'ਚ ਪ੍ਰੋਗਰੈਸ ਕਰ ਰਿਹਾ ਜੋ ਮੈਨੂੰ ਦੱਸਦਾ। ਇੱਕ ਅਸੀਂ ਲੋਕ ਇਕੱਲੇ ਜ਼ਿਆਦਾ ਹੋ ਰਹੇ ਹਾਂ, ਅਤੇ ਇੱਕ ਆਪਾਂ ਤੇਜ਼ ਬਹੁਤ ਜ਼ਿਆਦਾ ਹੋ ਰਹੇ ਹਾਂ। ਤੇਜ਼ ਮਤਲਬ ਉਹ ਵਾਲਾ ਤੇਜ਼ ਨਹੀਂ, ਚੁਸਤੀ ਵਾਲਾ ਤੇਜ਼। ਉਹ ਵਾਲੇ ਤਾਂ ਚਲੋ ਹੋ ਹੀ ਗਏ ਆ ਸਾਰੇ। ਆਪਣਾ ਸਪੀਡ ਵਾਲਾ ਤੇਜ਼, ਕਾਲ ਜ਼ਿਆਦਾ ਹਨਾ, ਕਿ ਏ ਆਈ ਨੂੰ ਚੀਜ਼ਾਂ ਪਾਤੀਆਂ ਦੋ ਚਾਰ ਕੇ ਯਾਰ ਤੂੰ ਕਰ ਮੈਂ। ਅੱਛਾ ਆਪ ਜਦੋਂ ਵਿਹਲੇ ਟਾਈਮ ਹੈ ਆਪਣੇ ਕੋਲ, ਆਪਾਂ ਕਰਨਾ ਉਹਦੇ ਅੰਦਰ ਕੀ ਹੈ ਕੀ ਨਹੀਂ, ਇਹ ਤਾਂ ਰੱਬ ਜਾਣੇ ਹਨਾ। ਪਰ ਇਹ ਜ਼ਰੂਰ ਹੋ ਗਿਆ ਕਿ ਅਸੀਂ ਇੱਕ ਹਾਰਮਨੀ ਹੁੰਦੀ ਸੀਗੀ ਇੱਕ ਅਨਨੋਨ ਬੰਦੇ ਲਈ ਵੀ ਵਧੀਆ ਫੀਲ ਕਰਨ ਵਾਲੀ, ਉਹ ਹੁਣ ਘੱਟਦੀ ਜਾ ਰਹੀ ਹੈ ਹਨਾ। ਇੱਕ ਹਾਰਮਨੀ ਕਿ ਕਿਉਂਕਿ ਇਹ ਨਾਲ ਦਾ ਬੰਦਾ ਮੇਰੇ ਵਰਗਾ ਦਿਸਦਾ ਜਾਂ ਫਿਰ ਮੇਰੇ ਵਰਗੇ ਇਲਾਕੇ ਤੋਂ ਆਉਂਦਾ, ਤਾਂ ਵੀ ਯੂ ਆਰ ਸਮਾਈਲਿੰਗ, ਤਾਂ ਵੀ ਯੂ ਆਰ ਹੈਪੀ, ਤਾਂ ਵੀ ਯੂ ਆਰ ਓਕੇ। ਉਹ ਚੀਜ਼ ਖਤਮ ਹੋ ਗਈ ਹੁਣ, ਮਤਲਬ ਮੇਰੇ ਹਿਸਾਬ ਨਾਲ। ਐਂਡ ਇਟਸ ਅ ਗ੍ਰੇਟ ਥਿੰਗ ਕਿ ਜੇ ਤੁਸੀਂ ਸਿਰਫ ਇਮੀਜੀਏਟ ਫੈਮਿਲੀ ਤੱਕ ਹੀ ਕਰ ਰਹੇ ਹੋ, ਉਹਨੂੰ ਹੁਣ ਬੇਅਰ ਮਿਨੀਮਮ ਆਪਾਂ ਬਣਾ ਦਿੱਤਾ। ਤਾਂ ਹੀ ਐਵੇਂ ਇੰਨੀ ਸਾਰੀਆਂ ਕੰਪਲੇਂਟਾਂ ਕੰਪਲੂੰਟਾਂ ਹੁੰਦੀਆਂ। ਫਿਰ ਉਦਾਂ ਇਨ ਇਨ ਉੱਦਾਂ ਅਦਰ ਸੈਂਸ ਵੇਖਿਆ ਕੰਪਲੇਂਟਾਂ ਨੂੰ ਪਰੇ ਕਰਕੇ ਵੀ, ਅਤੇ ਇੱਕ ਤੈਨੂੰ ਨਹੀਂ ਫੀਲ ਹੁੰਦਾ ਇੱਦਾਂ ਦੀ ਹਵਾ ਬਣੀ ਪਈ ਹੈ ਕਿ ਹਰ ਕੋਈ ਇੱਕ ਦੂਸਰੇ ਨੂੰ ਥੋੜ੍ਹਾ ਜਿਹਾ ਮਤਲਬ ਇਸ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਅੱਜ ਕੱਲ੍ਹ ਕਿ ਹੈ ਨਾ, ਕਿ ਮੈਂ ਤੇਰੇ ਤੋਂ ਬੈਟਰ ਕਿਸ ਤਰ੍ਹਾਂ, ਮੈਂ ਤੇਰੇ ਤੋਂ ਉੱਤੇ ਕਿਸ ਤਰ੍ਹਾਂ, ਜਾਂ ਫਿਰ ਮੈਂ ਤੇਰੇ ਤੋਂ ਜ਼ਰਾ ਸਹੀ ਕਿਸ ਤਰ੍ਹਾਂ।
1: ਪਤਾ ਕਿਉਂ ਆ ਕ੍ਰਿਸ਼ਨਾ ਜੀ? ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ।
0: ਪਰ ਆਪਾਂ ਹੀ
1: ਜੇ ਤੁਸੀਂ ਨਹੀਂ ਦਿਖਾਓਗੇ ਨਾ,
0: ਹਾਂ,
1: ਤੇ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ। ਮੂੰਹ ਇਨ ਦਾ ਸੈਂਸ ਕਿ ਜੇ ਤੁਸੀਂ ਕੋਈ ਸਰਵਿਸ ਦੇ ਰਹੇ ਹੋ, ਤੁਹਾਡੇ ਕੋਲ ਕਿਸੇ ਨੇ ਕੋਈ ਸਰਵਿਸ ਨਹੀਂ ਲੈਣੀ। ਜੇ ਤੁਸੀਂ ਕਿਸੇ ਨੂੰ ਰੀਪ੍ਰਜੈਂਟ ਕਰ ਰਹੇ ਹੋ, ਤੁਹਾਨੂੰ ਕਿਸੇ ਨੇ ਨਹੀਂ ਰੱਖਣਾ ਰੀਪ੍ਰਜੈਂਟ ਕਰਨ ਦੇ ਲਈ। ਮਤਲਬ ਜੇ ਤੁਸੀਂ ਉਹ ਚੀਜ਼ ਨਹੀਂ ਕਰਦੇ, ਤੇ ਯੂ ਵਿਲ ਬੀ ਆਊਟ ਫਰੋਮ ਦਾ ਗੇਮ ਜਿਹੜੀ ਵੀ ਤੁਸੀਂ ਚ ਹੈਗੇ ਹੋ। ਇਸ ਕਰਕੇ ਇੱਕ ਤਰ੍ਹਾਂ ਨਾਲ ਇਹ ਪਾਰਟ ਆਫ ਦਾ ਜੋਬ ਬਣ ਗਿਆ, ਪਾਰਟ ਆਫ ਦਾ ਬਿਜ਼ਨਸ ਬਣ ਗਿਆ ਕਿ ਤੁਹਾਨੂੰ ਕਰਨੀ ਪੈਣੀ ਆ ਉਹ ਚੀਜ਼। ਭਾਵੇਂ ਆਪ ਕ੍ਰੀਏਟ ਕੀਤਾ, ਭਾਵੇਂ ਹੋ ਗਿਆ, ਡਜ਼ਨਟ ਮੈਟਰ। ਪਰ ਹੁਣ ਮੌਜੂਦਾ ਇਹ ਆ ਕਿ ਤੁਹਾਨੂੰ ਕਰਨੀ ਹੀ ਪੈਣੀ ਆ। ਜੇ ਤੁਸੀਂ ਨਹੀਂ ਕਰਦੇ ਤੇ ਡਨ,
0: ਖਤਮ,
1: 10 ਪਿਛੇ ਲਾਈਨ ਚ ਨੇ,
0: ਹਾਂ, ਖਤਮ, ਟਾਟਾ,
1: ਖਤਮ, ਬਾਏ ਬਾਏ, ਸੀ ਯੂ, ਡਨ।
0: ਮਤਲਬ ਨਾਮ ਬਹੁਤ ਕਮਾਇਆ। ਗੱਲ ਹੋ ਰਹੀ ਹੈ ਦਿਲਜੀਤ ਦੋਸਾਂਝ ਦੀ, ਪਿਛਲੇ ਦਿਨੀ ਵੈਂਬਲੇ ਸਟੇਡੀਅਮ ਭਰਨ ਵਾਲਾ
1: ਗਲਪਿਆ ਢੋਲੀ ਵਜਾਇਆ।
0: ਫਿਲਮਾਂ ਵੀ ਚੱਲ ਹੀ ਜਾਂਦੀਆਂ, ਦੇਖ ਲਾ,
1: ਵਜਾਇਆ ਤੇ ਵਧੀਆ ਚੱਲ।
0: ਹਾਂ ਮਤਲਬ, ਹਾਂ ਸਹੀ ਆ ਨਾ, ਇਹ ਗੱਲ ਸਹੀ ਆ। ਕਈ ਇੱਕ ਇਹ ਵੀ ਕਹਿ ਦਿੰਦੇ ਨਾ ਕਿ ਗੋਡਸ ਫੇਵਰੇਟ ਚਾਈਲਡ, ਸੋ ਗੋਡਸ ਫੇਵਰੇਟ ਪੰਜਾਬੀ ਚਾਈਲਡ ਇਜ਼ ਦਲਜੀਤ ਦੋਸਾਂਝ। ਪਿਛਲੇ ਦਿਨੀ ਵੈਂਬਲੇ ਸਟੇਡੀਅਮ 90,000 ਬੰਦਾ ਭਰਿਆ। ਵੈਂਬਲੇ ਸਟੇਡੀਅਮ ਜਿੱਥੇ ਕੁਈਨਸ ਤੋਂ ਲੈ ਕੇ ਬ੍ਰਿਟਨੀ ਸਪੇਅਰਸ ਤੋਂ ਲੈ ਕੇ ਮਡੋਨਾ ਤੋਂ ਲੈ ਕੇ ਆਹ ਜੋਨਸ ਬ੍ਰਦਰਸ ਦਾ ਮੈਨੂੰ ਪਤਾ ਨਹੀਂ, ਪਰ ਐਡ ਸ਼ੀਰਨ ਇਹ ਤੱਕ ਪਲੇ ਕਰ ਚੁੱਕੇ ਨੇ। ਤੇ ਦਿਲਜੀਤ ਪਹਿਲੇ ਇੰਡੀਅਨ ਆਰਟਿਸਟ ਨੇ
1: ਜਿਨ੍ਹਾਂ ਨੇ ਉੱਥੇ ਪਰਫਾਰਮ
0: ਕੀਤਾ। ਐਕਚੁਅਲੀ ਇੰਡੀਅਨ ਵੀ ਛੱਡੋ, ਪਹਿਲੇ ਸਾਊਥ ਏਸ਼ੀਅਨ ਆਰਟਿਸਟ ਨੇ ਜਿਸਨੇ ਉੱਥੇ ਪਰਫਾਰਮ ਕੀਤਾ। ਤੇ ਹੁਣ ਪ੍ਰਧਾਨ ਕਹਿੰਦਾ ਕਿ 92,000 ਹੋ ਗਿਆ, ਡਨ,
1: ਹੁਣ ਮੈਂ ਚੱਲਾਂ ਅਹਿਮਦਾਬਾਦ।
0: ਅਹਿਮਦਾਬਾਦ ਨਰਿੰਦਰ ਮੋਦੀ
1: ਸਟੇਡੀਅਮ,
0: ਯੈਸ,
1: ਅਹਿਮਦਾਬਾਦ
0: ਨਰਿੰਦਰ ਮੋਦੀ ਸਟੇਡੀਅਮ ਚ ਕਹਿੰਦਾ ਕਿ ਨਵੰਬਰ ਚ ਮੈਂ ਵੇਚਣੀਆਂ ਨੇ 1,00,000 ਟਿਕਟਾਂ, ਤੇ ਖਿੱਚੋ ਤਿਆਰੀ
1: ਜੀ।
0: ਦੇਖ ਲਓ ਬਈ,
1: ਦੈਟਸ ਵਾਈ ਕਿ ਹੋਰ ਸਟੇਟ ਦੇ ਵਿੱਚ ਅਵੋਇਡ ਕਰ ਰਿਹਾ ਕਿ ਸਾਰੇ ਉੱਥੇ ਆਓ, 1,00,000 ਭਰੋ।
0: ਮੈਨੂੰ ਲੱਗਦਾ ਕਿਉਂਕਿ ਉਹ ਬਣਾਇਆ ਵੀ ਉਸ ਹਿਸਾਬ ਨਾਲ ਹੋਇਆ, ਐਂਡ ਇੱਕ ਤੇ ਇਹ ਹੈ ਕਿ ਗੁਜਰਾਤ ਦੇ ਅੰਦਰ ਆ, ਫਿਰ ਮੋਦੀ ਸਾਹਿਬ ਨੇ ਆਪਣੇ ਨਾਮ ਤੇ ਬਣਵਾਇਆ, ਉਹਦੀ ਥੋੜੀ ਫੈਸਿਲਿਟੀਜ਼ ਵੀ ਬੈਟਰ ਹੋਣਗੀਆਂ। ਫਿਰ BCCI ਜੋ ਇਹ ਸਾਰੇ ਸਟੇਡੀਅਮਸ ਦੀ ਦੇਖ ਰੇਖ ਕਰਦੀ ਆ, ਉਹਦਾ ਹੁਣ ਫੇਵਰੇਟ ਸਟੇਡੀਅਮ ਹੈ, ਮਤਲਬ ਕਿ ਜਿੰਨੇ ਵੀ ICC ਇਵੈਂਟਸ ਵਗੈਰਾ ਹੁੰਦੇ ਆ ਜਾਂ ਫਿਰ ਕੋਈ IPL ਵਗੈਰਾ ਵੀ ਆਪਾਂ ਕਹੀਏ ਤੇ ਉੱਥੇ ਫਾਈਨਲ ਵਗੈਰਾ ਪੁਸ਼ ਕਰਤਾ। ਸੋ ਕਾਫੀ ਲੋਕ ਮੇਰੇ ਪਰਸਨਲ ਨੋਨ ਚ ਵੀ ਜੋ ਲੋਕ ਦੇਖ ਕੇ ਆਏ ਸੀਗੇ ਇੰਡੀਆ ਦੇ ਅੰਦਰ ਕੌਨਸਰਟ ਉਹਦਾ, ਕੋਈ ਦਿੱਲੀ ਵੇਖ ਕੇ ਆਇਆ ਹੈ ਨਾ, ਤੇ ਉਹਨਾਂ ਨੂੰ ਪ੍ਰੋਬਲਮ ਸੀਗੀ ਬਹੁਤ ਸਾਰੀ ਕਿ ਉੱਦਾਂ ਦੀ ਵਧੀਆ ਤਰੀਕੇ ਦੀ ਸਿਸਟਮ ਨਹੀਂ ਸੀਗਾ।
1: ਇਨਵੈਸਟਮੈਂਟ ਕੀਤੀ ਹੁਣ ਉਹ ਕਿਸੇ ਕੰਮ ਤੇ ਆਵੇ,
0: ਹੁਣ ਕਹਿੰਦੇ ਕਿ ਬਈ ਹੁਣ ਭੜਥੂ ਪਾ ਦਿਆਂਗੇ, ਤੇ ਭੜਥੂ ਪਾਉਣ ਤੋਂ ਪਹਿਲਾਂ ਆਪਾਂ ਦਿਲਜੀਤ ਦੋਸਾਂਝ ਦਾ ਤੁਹਾਨੂੰ ਲਵ ਲਾਈਕ ਦਿਸ ਸੁਣਾ ਰਹੀ ਕਿ ਸਾਡੇ ਬਲਕੀਰ ਦੇ ਭਰਾ ਨੇ ਕਿਹਾ ਕਿ ਬੜਾ ਘੈਂਟ ਗਾਣਾ ਤੁਸੀਂ

0: ਬਸ ਬਸ ਮੈਨੂੰ ਗਰੇਜੀ ਜੀ ਨਹੀਂ ਆਉਂਦੀ, ਗਰੇਜੀ ਚ ਨਹੀਂ ਆਉਂਦੀ ਮੈਨੂੰ।
1: ਜਿਹੜਾ ਗਾਣਾ ਨਾ ਜਿਹੜਾ ਫੀਮੇਲ ਵੋਕਲ ਆ ਸਿਮਰ ਨੇ ਫੀਟ ਸਿਮਰ ਆ, ਮਤਲਬ ਸਿਮਰ ਆ ਕੁੜੀ ਦਾ ਨਾਮ,
2: ਬਹੁਤ ਵਧੀਆ ਗਾਇਆ ਯਾਰ, ਬੜੀ ਘੈਂਟ ਆਵਾਜ਼ ਹੈ
1: ਨਾ, ਜਿੱਦਾਂ ਪੰਜਾਬੀ ਵੀ ਇਦਾਂ ਦੀ ਗਾਏ ਜਿੱਦਾਂ ਇੰਗਲਿਸ਼ ਗਾਣੇ ਦੀ ਟੱਚ ਦਿੱਤੀ ਹੁੰਦੀ ਹੈ ਨਾ,
2: ਐਂਡ ਆਵਾਜ਼ ਦੀ ਨਾ ਮੈਂ
0: ਦੱਸਾਂ ਨਹੀਂ ਖਾਬ ਆਈ ਜਾਂਦਾ
2: ਹੈ, ਯਾ ਯਾ, ਐਂਡ ਆਵਾਜ਼ ਦੀ ਟੋਨਲ ਕੁਆਲਿਟੀ ਬੜੀ ਘੈਂਟ
1: ਆ, ਹਾਂ ਡਿਫਰੈਂਟ ਡਿਫਰੈਂਟ
2: ਗੁੱਡ ਯਾਰ ਗੁੱਡ
1: ਵੈਰੀ
0: ਨਾਈਸ।
2: ਇਹ ਗਾਣੇ ਦੀ ਵਾਈਬ ਪਤਾ ਕਿੱਦਾਂ ਦੀ ਆ, ਜਿੱਦਾਂ ਮਤਲਬ ਇੱਧਰ ਇਹ ਗਾਣੇ ਸੋਹਣੇ ਲੱਗਦੇ ਆ ਜਦੋਂ ਵੀ ਆਪਣੇ ਆ ਪ੍ਰਧਾਨ ਜੀ ਗਾਉਂਦੇ ਨਾ, ਮੈਨੂੰ ਵਧੀਆ ਲੱਗਦਾ। ਦਿਲਜੀਤ ਤੇ ਚੱਕਮੇ ਗਾਣੇ ਨੀ ਬਹੁਤੇ ਚੱਜ,
1: ਹਾਂ ਡੈਵਿਲ ਤਾਂ ਹੀ ਨਹੀਂ ਮੈਨੂੰ ਜ਼ਿਆਦਾ ਪਸੰਦ ਆਇਆ,
2: ਦਿਲਜੀਤ ਇੱਧਰ ਦੇ ਗਾਣੇ ਆ। ਸਭ ਤੋਂ ਘੈਂਟ ਗਾਣਾ ਦਿਲਜੀਤ ਦਾ ਪਤਾ ਕਿਹੜਾ, ਕਿ ਇਹ ਵਾਲੇ ਸਾਰੇ ਕੰਸੈਪਟ ਦੇ ਅੰਦਰ ਪੋਹੋ ਦੀ ਰਾਤ,
1: ਓਏ ਹੋਏ ਹੋਏ ਹੋਏ
2: ਤੂੰ ਜਿਹੜਾ ਕੀ ਸੀਗਾ ਸੁਣਾ,
1: ਫਿਰ ਤੁਹਾਡੇ ਇਮੋਸ਼ਨ ਨਾਲ ਵੀ ਜੁੜਿਆ ਨਾ,
2: ਹਾਏ ਓਏ ਐਵੇਂ
1: ਨਵੀਂ ਰਾਹਤ ਚੰਦਰੀਏ ਸ਼ੌਲ ਜਿਹੜਾ ਤੂੰ ਭੁੱਲ ਗਈ ਸੀ,
2: ਮੁੰਡਾ ਚੁੰਮ ਚੁੰਮੇ ਉਹਨੂੰ ਅੱਜ ਵੀ ਇੱਕ ਨਾਲ ਲਾਉਂਦਾ ਏ, ਮੈਨੂੰ ਨਾ ਗਵਾ ਭਰਾਵਾ, ਲੋਕਾਂ ਨੇ ਕਹਿਣਾ ਬੰਦ ਕਰੋ ਅਸੀਂ ਆਪ ਗਾਣੇ ਸੁਣ ਲਾਂਗੇ, ਇਹ ਤਸ਼ੱਦਦ ਸਾਨੂੰ
1: ਮਨਜ਼ੂਰ ਨਹੀਂ ਹੈ ਕਿਸੇ ਵੀ ਕੀਮਤ ਦੇ ਉੱਤੇ, ਕੀਮਤ ਸਾਡੇ ਕੋਲ ਹੈ ਵੀ ਨਹੀਂ ਤੁਹਾਨੂੰ ਦੇਣ ਲਈ,
2: ਪਰ ਸਾਡੇ ਕੋਲ ਜੋ ਹੈ ਤੁਹਾਨੂੰ ਦੇਣ ਲਈ ਉਹ ਹੈ ਢੇਰ ਸਾਰਾ ਪਿਆਰ, ਐਂਡ ਥੈਂਕ ਯੂ ਕਿ ਤੁਸੀਂ ਸਾਡੇ ਨਾਲ ਦੁਬਾਰਾ ਜੁੜ ਗਏ ਹੋ, ਤੇ ਮੈਂ ਹਾਂ ਕ੍ਰਿਸ਼ਨਾ ਮੇਰੇ ਨਾਲ ਬਲਕੀਰਤ, ਇਹ ਸਾਨੂੰ ਕਿਹਾ ਗਿਆ ਕਿ ਹਰ ਵਾਰੀ ਦੱਸਿਆ ਕਰੋ, ਠੀਕ ਹੈ ਨਾ, ਕਈ ਵਾਰੀ ਕੋਈ ਮਿਡਲ ਚ ਕਰਦਾ ਜੀ ਜੁਆਇਨ ਤਾਂ ਕਰਕੇ ਤੁਸੀਂ ਸੁਣ ਰਹੇ ਹੋ,
1: ਕੋਈ ਸ਼ੁਰੂ ਚ ਕਰਦਾ ਕੋਈ ਮਿਡਲ ਚ ਕਰਦਾ,
2: ਵਾਹ ਵਾਹ,
1: ਕੋਈ ਉਦੋਂ ਕਰਦਾ ਜਦੋਂ ਖਤਮ ਹੋ ਜਾਂਦਾ,
2: ਫਿਰ ਉਹ ਕਹਿੰਦਾ ਇਹ ਲੋਕ ਕੀ ਕਰਦਾ,
1: ਸਹੀ ਜਿਹੜਾ ਸ਼ੁਰੂ ਚ ਕਰਦੇ ਉਹ ਵਿਚਾਰਾ ਇਹ ਸੋਚਦੇ ਰਹਿੰਦੇ ਕਿ 40 ਮਿੰਟ 50 ਮਿੰਟ ਇਹਨਾਂ ਨੂੰ ਸੁਣਨਾ ਪਏਗਾ, ਤੇ ਜਿਹੜਾ ਮਿਡਲ ਚ ਕਰਦਾ ਉਹ ਸੋਚਦਾ ਪਤਾ ਨੀ ਮੈਂ ਪਹਿਲਾਂ ਕੀ ਮਿਸ ਕਰ ਲਿਆ, ਜਿਹੜਾ ਲਾਸਟ ਚ ਕਰਦਾ ਉਹਨੂੰ ਫਿਰ ਇਹ ਹੁੰਦਾ ਕਿ ਇਸ ਟਾਈਮ ਤਾਂ ਮਿਸ ਹੋ ਗਿਆ ਮੇਰੇ ਕੋਈ ਸੋਹਣਾ ਜਿਹਾ ਐਪੀਸੋਡ, ਮੈਂ ਨੈਕਸਟ ਟਾਈਮ ਨਹੀਂ ਮਿਸ ਕਰਨਾ।
2: ਉਹ ਯਾਰ ਉਹ ਕਿਹੜੇ ਡਾਇਲੋਗ, ਕਿਹੜੇ ਹੀਰੋ ਦਾ ਡਾਇਲੋਗ ਹੈ, ਸਾਡੇ ਸ਼ੋਅ ਦੀ ਟੈਗਲਾਈਨ ਹੋਣੀ ਚਾਹੀਦੀ ਹੈ
1: ਕਿ
2: ਦਿਲ ਮੇ ਆਤੇ ਹੈ ਸਮਝ ਮੇ ਨਹੀਂ, ਕਿਉਂਕਿ ਸਾਨੂੰ ਆਪ ਨੀ ਸਮਝ ਆ ਰਿਹਾ ਹੋ ਕੀ ਰਿਹਾ,
1: ਪਰ ਸਾਡੀ ਇਹਨਾਂ ਨੇ ਚੇਂਜ ਕਰ ਦੇਣੀ ਨਾ, ਲਾਈਨ ਚੇਂਜ ਕਰ ਦੇਣੀ,
2: ਲਾਈਨ ਚੇਂਜ ਕਰ ਦੇਣੀ ਹਲੇ ਯਾਰ,
1: ਇਹਨਾਂ ਨੇ ਕਹਿਣਾ ਫ੍ਰੀਕੁਐਂਸੀ ਪੇ ਆਤੇ ਹੈ ਲੇਕਿਨ ਲਾਈਵ ਨਹੀਂ,
2: ਹਾਂ ਓਏ ਜੀਓ ਮੇਰੇ ਲਾਲ
1: ਮੇਰੇ
2: ਖਿਆਲ ਨਾਲ ਹੁਣ ਇਹ ਦੇਖ ਕੇ ਹੀ ਪਤਾ ਲੱਗੂਗਾ, ਤੇ ਇਹ ਮੈਂ ਦੇਖੂਗਾ ਤਾਂ ਬਿਲਕੁਲ ਨੀ ਮੈਂ ਗੱਲ ਸਾਰੀ ਦੱਸਦਾ ਕਿ ਦ੍ਰਿਸ਼ਯਮ ਜਿਸ ਸੀਰੀਜ਼ ਤੇ ਬੇਸਡ ਆ ਉਹ ਮੋਹਨ ਲਾਲ ਜਿਹੜਾ ਸਾਊਥ ਦਾ ਐਕਟਰ ਆ ਉਹਦੀ ਬਣਾਈ ਹੋਈ ਦ੍ਰਿਸ਼ਯਮ ਤੇ ਬੇਸਡ ਆ, ਉਹਦਾ ਉਹਨਾਂ ਨੇ ਐਂਡ ਸਾਲ ਦੀ ਸਟਾਰਟਿੰਗ ਚ ਕੱਢਤਾ ਹੋਇਆ, ਸੋ ਕਿਉਂਕਿ
1: ਦ੍ਰਿਸ਼ਯਮ ਮੋਲਡ ਕੀਤਾ ਨਾ ਇਹਨੂੰ
2: ਕੀਤਾ, ਕਿਉਂਕਿ ਦ੍ਰਿਸ਼ਯਮ 2 ਐਜ਼ ਇਟ ਇਜ਼ ਸੇਮ ਸੀਗੀ
1: ਤੇ ਲੋਕਾਂ
2: ਤਾਂ ਵੀ ਉਹ ਚੱਲ ਪਈ, ਤੇ ਦ੍ਰਿਸ਼ਯਮ 3 ਦਾ ਲੋਕਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਜਿਹੜੀ ਦ੍ਰਿਸ਼ਯਮ 3 ਆਈ ਹੈ ਇਹ ਮੋਹਨ ਲਾਲ ਵਾਲੀ ਹੈ, ਤੇ ਕਹਿੰਦੇ ਸੀ ਕਿ ਅਜੇ ਦੇਵਗਨ ਹੋਰਾਂ ਨੇ ਜਿਹੜਾ ਉਹਦਾ ਮੇਨ ਰਾਈਟਰ ਜੀਤੂ ਜੋਸਫ ਜਿਸ ਦਾ ਨਾਮ ਹੈ ਉਸਨੂੰ ਕ੍ਰੈਡਿਟ ਨਹੀਂ ਦਿੱਤਾ ਇਸ ਫਿਲਮ ਦੇ ਅੰਦਰ ਬਿਲਕੁਲ ਵੀ, ਕਿਉਂਕਿ ਉਹਨਾਂ ਨੇ ਉਹਦੇ ਤੋਂ ਹਾਂ ਲਿਖਵਾਈ ਨਹੀਂ ਹੈ ਫਿਲਮ, ਸੋ ਜੇ ਤੁਸੀਂ ਮੋਹਨ ਲਾਲ ਵਾਲੀ ਫਿਲਮ ਦੇਖੋਗੇ ਤਾਂ ਉਹਦੇ ਅੰਦਰ ਵੱਖਰਾ ਐਂਡ ਹੈ ਸੇਮ ਕਹਾਣੀ ਦਾ, ਜੋ ਤੁਸੀਂ ਅਜੇ ਦੇਵਗਨ ਦੀ ਦੇਖੀ ਆ ਉਹ ਵੀ ਡਬਡ ਮੇਰੇ ਖਿਆਲ ਨਾਲ ਆ ਗਈ ਹੋਣੀ ਯੂਟਿਊਬ ਤੇ,
1: ਤੇ ਅਗਲੇ ਦਿਨ ਯੂਟਿਊਬ ਨਹੀਂ ਉਦਾਂ ਬਥੇਰੀਆਂ ਸਾਈਟਾਂ
2: ਬਥੇਰੀਆਂ ਹਨਾ, ਆਹੋ ਸਹੀ ਗੱਲ, ਬਾਕੀ ਉਹ ਵੀ ਬੜਾ ਘੈਂਟ ਐਕਟਰ ਆ ਨਾ, ਮਤਲਬ ਜੈਦੀਪ ਨੀ ਭਰਾ ਆ ਜਿਹੜਾ ਮੋਹਨ ਲਾਲ ਬੰਦਾ ਸਾਊਥ ਦਾ, ਉਹ ਉੱਥੇ ਦਾ ਮਤਲਬ ਅਮਿਤਾਭ ਬੱਚਨ ਆ, ਮਤਲਬ ਬੜਾ ਨਾਮ ਕਮਾਇਆ ਉਹਨੇ,
1: ਜੈਦੀਪ
2: ਤੇ ਘੈਂਟ ਬੰਦਾ ਨਾ ਯਾਰ,
1: ਧੱਕਾ ਕੀਤਾ ਉਹਦੇ ਨਾਲ, ਉਹਨੂੰ ਗੱਲਬਾਤ ਬੜੀ ਥਾਨੀ ਵਿਖਾਇਆ ਅਜੇ ਦੇਵਗਨ ਕਰਕੇ ਨਾ,
2: ਉਹ ਫਿਰ ਯਾਰ ਮੇਨ ਉਹ ਹੈ ਨਾ ਐਕਟਰ ਤਾਂ ਮੇਨ ਉਹ ਆ,
1: ਪਾਰਸ਼ੈਲਿਟੀ ਜੀ ਕਰਦੇ,
2: ਪਾਰਸ਼ੈਲਿਟੀ ਜੀ ਕਰਤੀ, ਦੂਜਾ ਮੈਨੂੰ ਸੁਣਨ ਚ ਆਇਆ ਜੀ ਇਸ
1: ਫਿਲਮਾਂ ਨਾ ਜਿਹੜੀਆਂ ਅੱਜ ਕੱਲ ਗੱਲ ਕਰਕੇ ਮੈਨੂੰ ਸਵਾਦ ਆਉਣ ਡੇ ਪਤਾ ਨਹੀਂ ਕਿਉਂ,
2: ਪਰ ਮੈਂ ਨਾ ਪਿੱਛੇ ਜਿਹਾ ਦੇਖਿਆ ਯਾਰ, ਮੈਂ ਆਰਟਿਸਟ ਆਪਣੇ ਕੋਲ ਆਏ ਸੀਗੇ ਇੱਥੇ ਜਿਹੜੇ ਆਹ ਹਰਦੀਪ ਗਰੇਵਾਲ,
1: ਹਾਂਜੀ ਇਹਨਾਂ ਦੀ ਫਿਲਮ ਆ ਰਹੀ ਆ,
2: ਕਿਹੜੀ ਫਿਲਮ ਆ ਰਹੀ ਆ ਇਹਨਾਂ ਦੀ, 1 ਅਕਤੂਬਰ ਆ ਰਹੀ ਆ, ਦੌੜਾਕ, ਮੈਨੂੰ ਬੰਦੇ ਦੀ ਪਰਸਨੈਲਿਟੀ ਬੜੀ ਵਧੀਆ ਲੱਗੀ, ਮੈਂ ਝੂਠ ਨਹੀਂ ਮਾਰਦਾ, ਮੈਨੂੰ ਬਹੁਤ ਹੀ ਨੌਲੇਜ ਨਹੀਂ,
1: ਜਿਆਦਾ ਮੋਟੀਵੇਸ਼ਨ ਟਾਈਪ ਹੀ,
2: ਓਕੇ,
1: ਹਰਦੀਪ ਗਰੇਵਾਲ 2015 ਤੋਂ ਫਿਲਮਾਂ ਗਾਣਿਆਂ ਦਾ ਸਫ਼ਰ ਸ਼ੁਰੂ ਹੈ ਇਹਨਾਂ ਦਾ,
2: ਓਕੇ,
1: ਜਿਆਦਾ ਪੁਰਾਣੇ ਨਹੀਂ ਆ, ਪਰ ਇਹ ਹੈ ਕਿ ਸੁਪਨਾ ਕਹਿੰਦੇ ਨੇ ਕਿ ਮੇਰਾ ਵਾਵਾ ਪੁਰਾਣਾ ਸੀ,
2: ਓਕੇ,
1: ਹਾਂਜੀ, ਕਿ ਸੁਪਨਾ ਇਹ ਸੀਗਾ ਕਿ
2: ਕੁਛ ਕਰਕੇ ਦਿਖਾਏ
1: ਗਾਣੇ, ਹਾਂਜੀ ਗਾਣੇ ਕਰਨੇ ਆ ਜਾਂ ਫਿਲਮਾਂ ਕਰਨੀਆਂ, ਐਕਟਿੰਗ ਕਰਨੀ, ਅਤੇ ਉਹ ਫਿਰ ਸੱਚ ਹੋ ਗਿਆ ਵਾ, ਪਰ ਉਹ ਕਹਿੰਦੇ ਸੀ ਇੰਟਰਵਿਊ ਦੇ ਵਿੱਚ ਵੀ ਸੁਪਨਾ ਤਾਂ ਮੇਰਾ ਆਲਰੇਡੀ ਪੂਰਾ ਹੋ ਗਿਆ ਵਾ, ਹੁਣ ਤਾਂ ਗਾਂਹ ਬਸ ਵੇਖੋ ਕਿੱਥੋਂ ਤੱਕ ਜਾਂਦੇ ਹਾਂ
2: ਯਾਰ। ਕਦੀ ਵੈਸੇ ਤੂੰ ਮੈਨੂੰ ਦੱਸ ਕੀ ਲੱਗਦਾ ਮੈਨੂੰ, ਮੇਰਾ ਮੇਰੀ ਸੋਚ ਇਹ ਹੈ ਕਿ ਜਦੋਂ ਬੰਦਾ ਇਸ ਤਰ੍ਹਾਂ ਕਹੇ ਨਾ ਕਿ ਯਾਰ ਮੈਂ ਸੋਚਿਆ ਸੀਗਾ ਮੈਂ ਜਾਂ ਸਿੰਗਰ ਬਣਾ ਜਾਂ ਮੈਂ ਐਕਟਰ ਬਣਾ ਜਾਂ ਮੈਂ ਕ੍ਰੀਏਟਰ ਬਣਾ, ਬੇਸਿਕਲੀ ਤੁਹਾਨੂੰ ਆਰਟ ਨਾਲ ਨਹੀਂ ਬਹੁਤਾ ਲੈਣਾ ਦੇਣਾ, ਬੇਸਿਕਲੀ ਤੁਹਾਨੂੰ ਇਹ ਕਿ ਮੈਂ ਮਸ਼ਹੂਰ ਹਾਂ ਲੋਕ ਮੈਨੂੰ ਪਛਾਣਨ, ਜ਼ਿਆਦਾ ਇਹ ਗੱਲ ਨਹੀਂ ਹੋ ਗਈ ਕੀ ਲੱਗਦਾ? ਮੈਂ ਇਹ ਨਹੀਂ, ਚਲੋ ਮੈਂ ਉਹਨਾਂ ਵੱਲ ਨਹੀਂ ਗੱਲ ਕਰਦਾ ਪਿਆ ਇਨ ਜਨਰਲ, ਕਿਉਂਕਿ ਕਈ ਕਈ ਹੁੰਦੇ ਨਾ ਦੀਵਾਨੇ ਆ ਕਿ ਦੀਵਾਨਗੀ ਕਿ ਯਾਰ ਐਕਟਿੰਗ ਕਰਨੀ ਹੈ, ਉਮਰ ਗਾਲਤੀ ਬਾਈ ਥੀਏਟਰ ਕਰਦੇ ਕਰਦੇ ਥੀਏਟਰ ਹੀ ਕਰ ਰਹੇ ਹੋਰ ਕੁਛ ਕਰਨਾ ਹੀ ਨਹੀਂ ਆ, ਹਨਾ। ਤੇ ਕਈ ਜਿਸ ਤਰ੍ਹਾਂ ਤੁਸੀਂ ਕਿਹਾ ਹੁਣੇ, ਹਨਾ,
1: ਪਤਾ ਕੀ ਚੱਕਰ ਹੈ ਕ੍ਰਿਸ਼ਨਾ ਜੀ, ਜਿਹੜਾ ਇਹ ਨਾ ਇੱਕ ਬੜੀ ਕਹਿ ਲਓ ਕਿ ਪੁੱਠੀ ਜਿਹੀ ਗੇਮ ਆ, ਉਹ ਇੱਦਾਂ ਵਾ ਕਿ ਕਈ ਬੰਦਿਆਂ ਦੀ ਸੋਚ ਇਹ ਆ ਕਿ ਸਿਰਫ ਮਸ਼ਹੂਰੀ ਹੋਣੀ ਆ, ਉਹ ਕਿਸੇ ਵੀ ਤਰੀਕੇ ਨਾਲ ਹੋ ਜੇ, ਉਹ ਫਿਲਮ 'ਚ ਆ ਕੇ ਹੋ ਜੇ, ਉਹ ਗਾਣੇ 'ਚ ਆ ਕੇ ਹੋ ਜੇ, ਜਾਂ ਫਿਰ ਉਹ ਗਾਣੇ ਕਹਿ ਲਓ ਲਿਖਣ 'ਚ ਹੋ ਜੇ, ਹਨਾ, ਕਿਸੇ ਵੀ ਤਰੀਕੇ ਦੀ ਉਹ ਚਾਹੁੰਦੇ ਕਿ ਮੇਰਾ ਮਤਲਬ ਮੈਂ ਅੱਗੇ ਆ ਜਾਂ ਕਿਸੇ ਤਰੀਕੇ। ਕਈ ਬੰਦੇ ਜਿਹੜੇ ਕਹਿੰਦੇ ਆ ਕਿ ਮੈਂ ਸਿਰਫ ਆਪਣਾ ਆਰਟ ਆ ਜਿਹੜਾ ਉਹਨੂੰ ਨਿਖਾਰਨਾ ਆ, ਉਹਨੂੰ ਅੱਗੇ ਲੈ ਕੇ ਆਉਣਾ ਵਾ, ਹਾਂ ਮਸ਼ਹੂਰੀ ਆਵੇ ਨਾ ਆਵੇ ਉਹ ਇੱਕ ਸਕੈਂਡਰੀ ਚੀਜ਼ ਆ ਉਹਨਾਂ ਦੇ ਲਈ। ਸੋ ਇਹ ਦੋਵੇਂ ਟਾਈਪ ਦੇ ਬੰਦੇ ਇੰਡਸਟਰੀ 'ਚ ਹੈਗੇ ਆ, ਜੇ ਇੱਕ ਵੀ ਟਾਈਪ ਦਾ ਵਿੱਚੋਂ ਮਾਈਨਸ ਹੋ ਜੂਗਾ ਤਾਂ ਫਿਰ ਆਈ ਥਿੰਕ ਇੰਡਸਟਰੀ ਚੱਲੂਗੀ ਵੀ ਨਹੀਂ, ਫਿਰ ਉਹ ਚੀਜ਼ਾਂ ਕੰਪੀਟੀਸ਼ਨ ਸਭ ਖਰੇਵੇਂ ਰਹਿ ਵੀ ਨਹੀਂ ਜਾਣੇ। ਅਤੇ ਜਿਹੜਾ ਮਤਲਬ ਜੋ ਮੈਨੂੰ ਲੱਗਦਾ ਜਿੰਨੇ ਆ ਕਿ ਹੁਣ ਮੰਨ ਲਓ ਆਪਾਂ ਇੰਟਰਵਿਊਜ਼ ਕਰਦੇ ਵੀ ਹਾਂ ਜਾਂ ਸੁਣਦੇ ਵੀ ਹਾਂ, ਚਲੋ ਲਾਗੇ ਖਲੋਏ ਖਲੋਤੇ ਹੋਈ ਦਾ ਇੱਦਾਂ ਕਹਿ
2: ਜਾਂਦੇ,
1: ਉਹ ਸਾਰਿਆਂ ਦਾ ਇਹੋ ਹੀ ਆ, ਜ਼ਿਆਦਾਤਰ ਇਹੋ ਹੀ ਹੁੰਦਾ ਵਾ ਕਿ ਉਹਨਾਂ ਨੇ ਸੋਚਿਆ ਹੁੰਦਾ ਆ, ਸੁਪਨੇ ਲਏ ਹੁੰਦੇ ਆ ਵੀ ਅਸੀਂ ਆਹ ਕਰਾਂਗੇ ਇੱਕ ਦਿਨ। ਤੁਹਾਡੇ ਓਬਵੀਅਸਲੀ ਜਦੋਂ ਤੁਹਾਡੇ ਅੰਦਰੋਂ ਨਹੀਂ ਕੋਈ ਚੀਜ਼ ਨਿਕਲਦੀ ਉਹਨਾਂ ਚਿਰ ਤੁਸੀਂ ਸੁਪਨਾ ਵੀ ਨਹੀਂ ਲੈ ਸਕਦੇ, ਠੀਕ ਹੈ ਨਾ। ਹੁਣ ਮੈਂ ਮੰਨ ਲਓ ਐਵੇਂ ਮੂੰਹ ਸਵੇਰੇ ਉੱਠ ਕੇ ਐਵੇਂ ਇੱਧਰ ਉੱਧਰ ਦਾ ਕਿਸੇ ਦਾ ਸੁਪਨਾ ਲੈਣਾ, ਇੱਦਾਂ ਤਾਂ ਹੋ ਨਹੀਂ ਸਕਦਾ।
2: ਹਾਂ,
1: ਮੈਂ ਉਹੀ ਚੀਜ਼ ਦਾ ਲਊਂਗਾ, ਅੱਖਾਂ ਖੁੱਲੀਆਂ ਦੇ ਨਾਲ ਜਿਹੜਾ ਲਊਂਗਾ ਉਹ ਇਹੋ ਹੀ ਲਊਂਗਾ ਜਿਹੜਾ ਕਿ ਮੈਨੂੰ ਲੱਗਦਾ ਹੋਊਗਾ ਅੰਦਰ ਆਤਮਾ ਨੂੰ ਕਿ ਮੈਂ ਕਰ ਸਕਦਾ ਕਦੀ,
2: ਜਾਂ ਮੇਰੇ ਤੂਰ ਬਹੁਤ ਹੋਵੇ,
1: ਹਾਂ ਵੀ ਜਾਂ ਕੈਪੇਬਿਲਿਟੀ ਹੈਗੀ ਆ ਜਾਂ ਮੈਂ ਮਿਹਨਤ ਕਰ ਸਕਦਾ। ਉਹ ਜੇ ਉਹ ਲੈਣ ਡੇ ਆ ਤੇ ਉਹ ਫਿਰ ਕਰਨ ਡੇ ਆ, ਤੇ ਉਹ ਕਰਨ ਡੇ ਆ ਆਪਣੀ ਮਿਹਨਤ ਨਾਲ ਵੀ ਕਰਨ ਡੇ ਆ।
2: ਬਾਕੀ ਮੈਨੂੰ ਨਾ ਅੰਦਰ ਟੂ ਐਡ ਟੂ ਯੋਰ ਪੁਆਇੰਟ ਕਿ ਜੋ ਵੀ ਸਾਨੂੰ ਸੁਣ ਰਿਹਾ ਤੇ ਜੇ ਲੱਗਦਾ ਕਿ ਸਾਡੀਆਂ ਗੱਲਾਂ ਵਧੀਆ ਲੱਗਦੀਆਂ ਹਨਾ, ਤੇ ਇੱਕ ਸਲਾਹ ਇਹ ਹੈ ਕਿ ਅੱਜ ਦੇ ਟਾਈਮ ਦੇ ਅੰਦਰ ਦੇਖੀ ਪਰਖੀ ਚੀਜ਼ ਆ ਸੈਲਫ ਐਕਸਪੀਰੀਅੰਸ ਤੋਂ ਕਿ ਜਿੰਨਾ ਵੱਡਾ ਤੁਸੀਂ ਵਿਜ਼ਨ ਰੱਖ ਸਕਦੇ ਹੋ ਰੱਖੋ, ਐਂਡ ਜੋ ਨਹੀਂ ਸਮਝ ਆਉਂਦਾ ਉਹਦੇ ਲਈ ਵੀ ਭਾਵੇਂ ਰੱਖ ਲਓ, ਕਿਉਂਕਿ ਐਜੂਕੇਸ਼ਨ ਤੁਹਾਡੇ ਹੁਣ ਹੱਥਾਂ 'ਚ ਆ, ਤੁਸੀਂ ਕੁਛ ਵੀ ਕਰਨਾ ਚਾਹੁੰਦੇ ਹੋ ਤੁਹਾਨੂੰ ਸਿਰਫ ਇੱਕ ਦਿਨ ਇੱਕ ਰਾਤ ਦੇਣ ਦੀ ਜ਼ਰੂਰਤ ਹੈ, ਐਂਡ ਪੂਰਾ ਚੰਗੇ ਤਰੀਕੇ ਨਾਲ ਉਹਨੂੰ ਤੁਸੀਂ ਉਸ ਲੈਵਲ ਦਾ ਰਿਸਰਚ ਕਰ ਲਉਂਗੇ ਜਿੰਨਾ ਸ਼ਾਇਦ ਅੱਜ ਤੋਂ ਬਹੁਤਾ ਮੈਂ ਪਿੱਛੇ ਨਹੀਂ ਜਾਊਂਗਾ ਪਰ 3-4 ਸਾਲ ਪਹਿਲਾਂ ਤੁਹਾਨੂੰ ਸ਼ਾਇਦ 6-7 ਮਹੀਨੇ ਦਾ ਸਮਾਂ ਲੱਗ ਜਾਂਦਾ ਹੋਏਗਾ। ਤੁਸੀਂ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ, ਤੁਸੀਂ ਉਹਦੇ ਬਾਰੇ ਜਿਸ ਤਰ੍ਹਾਂ ਦੀ ਵੀ ਨੌਲੇਜ ਲੈਣਾ ਚਾਹੁੰਦੇ ਹੋ, ਉਹਦੇ ਉਸ ਕੰਮ ਤੋਂ ਰਿਲੇਟਡ ਨੈਟਵਰਕਿੰਗ ਕਰਨਾ ਚਾਹੁੰਦੇ ਹੋ ਕਿ ਉਸ ਹੀ ਏਰੀਆ ਦੇ ਅੰਦਰ ਹੋਰ ਕਿੰਨੇ ਕੁ ਲੋਕ ਕੰਮ ਕਰ ਰਹੇ ਨੇ ਜਿਹੜੇ ਤੁਹਾਡੀ ਹੈਲਪ ਕਰ ਸਕਦੇ, ਲਿੰਕਡਇਨ AI ਤੁਹਾਡੀ ਉੱਧਰ ਹੈਲਪ ਕਰ ਸਕਦਾ, ਮਤਲਬ ਦੇਰ ਇਜ਼ ਟੂ ਮੱਚ ਆਊਟ ਦੇਅਰ। ਸੋ ਬੈਕ ਨਹੀਂ ਰਹਿਣਾ,
1: ਮਤਲਬ ਵਟ ਯੂ ਥਿੰਕ ਜਸਟ ਗੋ ਫੋਰ ਇਟ। ਕਦੀ ਵੀ ਇਹ ਸੋਚ ਕੇ ਨਹੀਂ ਪਿੱਛੇ ਹਟ ਜਾਣਾ ਕਿ ਯਾਰ ਇਹਦਾ ਇੱਦਾਂ ਕਿੱਦਾਂ ਹੋਊਗਾ, ਇਹਦਾ ਉੱਦਾਂ ਕਿੱਦਾਂ ਹੋਊਗਾ। ਜੇ ਤੁਸੀਂ ਸੋਚਣ ਡੇ ਯਾਰ, ਆਪਾਂ ਤੇ ਹਮੇਸ਼ਾ ਇਹੋ ਹੀ ਕਹੀਦਾ, ਵੈਸੇ ਤੇ ਆਪਣੀ ਚਲੋ ਮੰਨੀ ਸੁਣੀ ਕਿੰਨੇ ਆ, ਪਰ ਜੇ ਫਿਰ ਵੀ ਜੇ ਕੋਈ ਮੰਨਣ ਸੁਣਨ ਡਿਆ ਵਾ ਤੇ ਜੇ ਉਹ ਮੰਨ ਲਈ ਨਾ, ਫਿਰ ਇੱਕ ਗੱਲ ਹੈਗੀ ਕਿ ਉਹ ਭਰਾਵਾਂ ਨੂੰ ਯਾਦ ਰੱਖੂਗਾ।
2: ਹਾਂ,
1: ਸਿਰਫ ਇਹ ਗੱਲ ਕਰਨੀ ਆ, ਕੁਛ ਨਹੀਂ ਕਰਨਾ, ਸਿਰਫ ਇੰਨਾ ਕਰਨਾ ਕਿ ਜੋ ਜੀ ਕਰਨ ਡਿਆ ਉਹ ਕਰਨਾ ਵਾ ਤੁਸੀਂ, ਚਾਹੇ ਉੱਥੋਂ ਸਿੱਖੋ, ਉਹ ਵੀ ਨਹੀਂ ਮਾੜੀ ਗੱਲ ਕਿ ਉਹ ਗਲਤ ਹੋ ਜੇ, ਐਟਲੀਸਟ ਉੱਥੋਂ ਸਿੱਖ ਲਿਆ,
2: ਕੁਛ ਖਰਾਬ ਹੀ ਹੋ ਜਾਏਗਾ,
1: ਜੇ ਕਰਨਾ ਤੇ ਫਿਰ ਉਹਨੂੰ ਕੰਟੀਨਿਊ ਰੱਖੋ, ਉੱਥੋਂ ਸਿੱਖ ਕੇ ਉਹ ਗਲਤੀ ਨਾ ਕਰੋ ਪਰ ਦੁਬਾਰਾ ਉਹਦੇ ਅੱਗੋਂ ਵਧੋ। ਇਹ ਨਹੀਂ ਕਿ ਗਲਤੀ ਹੋ ਗਈ ਤੇ ਉਹਨੂੰ ਉੱਥੇ ਛੱਡ ਦਿਓ, ਮਤਲਬ ਕਰੋ, ਤੁਸੀਂ ਪੱਕੀ ਗੱਲ ਇੱਕ ਦਿਨ ਐਕਸੀਡ ਕਰੋਗੇ।
2: ਬਿਲਕੁਲ,
1: ਇੱਦਾਂ ਨਹੀਂ ਹੋ ਸਕਦਾ ਕਿ ਤੁਸੀਂ ਬੈਕ ਕਰ ਜਾਓ ਉੱਥੋਂ, ਜੇ ਕਰ ਗਏ ਤੇ ਫਿਰ ਉਹ ਤੁਹਾਡੀ ਗਲਤੀ ਮੰਨੀ ਜਾਊਗੀ, ਪਰ ਇਹ ਫਿਰ ਕਿਸਮਤ ਨੂੰ ਨਾ ਕਿਹੋ ਵੀ ਕਿਸਮਤ ਨੇ ਨਹੀਂ ਸਾਥ ਦਿੱਤਾ।
2: ਹਾਂ ਨਹੀਂ, ਇੱਕ ਵਾਰੀ ਮਤਲਬ ਬੰਦਾ,
1: ਤੁਸੀਂ ਇਹ ਸੋਚ ਕੇ ਚੱਲੋ ਵੀ ਨਾ ਦੇਵੇ ਕਿਸਮਤ ਸਾਥ, ਮੈਂ ਕਰੂੰਗਾ।
2: ਉਹ ਨਾ ਇੱਕ ਬਹੁਤ ਘੈਂਟ, ਅਗੇਨ ਜਿਹੜੇ ਵੀ ਸੁਣ ਰਹੇ ਆ ਜਾ ਕੇ ਸਰਚ ਕਰਨਾ, ਟੈਡੀ ਰੂਜ਼ਵੈਲਟ ਨਾਮ ਦਾ ਇੱਕ ਆਦਮੀ ਹੈ, ਬਹੁਤ ਨਾਮੀ ਸ਼ਖਸ ਆ, ਕਿਉਂਕਿ ਉਹ ਅਮੈਰੀਕਾ ਦਾ ਪ੍ਰੈਜ਼ੀਡੈਂਟ ਰਿਹਾ, ਪਰ ਉਹ ਅਮੈਰੀਕਾ ਦਾ ਉਸ ਸਮੇਂ ਪ੍ਰੈਜ਼ੀਡੈਂਟ ਰਿਹਾ ਜਦੋਂ ਅਮੈਰੀਕਾ ਦੇ ਅੰਦਰ ਬਹੁਤ ਮੇਜਰ ਚੇਂਜਸ ਆਏ ਇਨ ਟਰਮਸ ਆਫ ਇੰਡਸਟਰੀਅਲ ਰੈਵੋਲਿਊਸ਼ਨ। ਸੋ ਉਸ ਉਹਦੇ ਦਿੱਤੇ ਹੋਏ ਕਾਫੀ ਡਿਸੀਜਨਸ ਅਤੇ ਉਹਦੀ ਜਿਹੜੀ ਉਹਨੇ ਜ਼ਿੰਦਗੀ ਜੀ ਆ, ਉਹ ਕਾਫੀ ਜ਼ਿਆਦਾ ਤੁਹਾਨੂੰ ਅਤੇ ਮੈਨੂੰ ਆ ਕੇ ਛੂੰਹਦੀ ਹੈ ਇੰਡਰੈਕਟਲੀ ਵੀ, ਕਿਉਂਕਿ ਕੈਪੀਟਲਿਜ਼ਮ ਵਗੈਰਾ ਐਂਡ ਆਲ, ਕਾਫੀ ਇੰਪੈਕਟਫੁਲ ਆਦਮੀ ਸੀ। ਉਸਦੇ ਨਾ ਬਹੁਤ ਲੰਬੀ ਇੱਕ ਸਪੀਚ ਆ, ਉਸਦਾ ਇੱਕ ਛੋਟਾ ਜਿਹਾ ਟੋਟਾ ਬਹੁਤ ਮਸ਼ਹੂਰ ਆ, ਉਹਦਾ ਨਾਮ ਹੈ ਮੈਨ ਇਨ ਦਾ ਅਰੀਨਾ। ਤੇ ਉਸਦਾ ਮੈਂ ਤੁਹਾਨੂੰ ਇੱਕ ਉਦਾਂ ਟਰਾਂਸਲੇਸ਼ਨ ਜੀ ਦੱਸ ਦਵਾਂ ਤੇ ਉਹ ਬੇਸਿਕਲੀ ਉਹਦੇ ਅੰਦਰ ਉਹ ਸਪੀਚ ਦੇ ਅੰਦਰ ਉਹ ਮੈਨ ਇਨ ਦਾ ਅਰੀਨਾ ਬੋਲਦਾ ਕਿ ਜਿਹੜਾ ਬੰਦਾ ਅਰੀਨਾ ਆਪਾਂ ਅਖਾੜਾ ਕਹਿ ਲਈਏ ਕਹਿ ਲਓ ਹਨਾ ਜਿਹੜਾ ਬੰਦਾ ਨਾ ਮਤਲਬ ਕਹਿੰਦਾ ਕਿ ਦੁਨੀਆਂ ਦੇ ਅੰਦਰ ਜਿਹੜਾ ਅਖਾੜੇ 'ਚ ਖੜਾ ਆਦਮੀ ਹੈ ਨਾ ਜਿਹੜਾ ਇਸ ਵਕਤ ਹਾਰਡਸ਼ਿਪਸ ਨਾਲ ਨਜਿੱਠ ਰਿਹਾ ਜਿਸਨੂੰ ਸਮਾਂ ਜਾਂ ਉਹਦੇ ਓਪੋਨੈਂਟ ਉਹਨੂੰ ਕੁੱਟ ਰਹੇ ਨੇ ਮਾਰ ਰਹੇ ਨੇ ਲਹੂ ਲਹਾਨ ਹੋਇਆ ਪਿਆ ਮਿੱਟੀਓ ਮਿੱਟੀ ਹੋਇਆ ਪਿਆ ਪਸੀਨੋ ਪਸੀਨੀ ਹੋਇਆ ਪਿਆ ਉਸਦੀ ਹੀ ਵਾਹ ਵਾਹ ਹੋਣੀ ਚਾਹੀਦੀ ਹੈ ਨਾ ਕਿ ਉਹ ਲੋਕਾਂ ਦੀ ਜਿਹੜੇ ਉਸ ਅਰੀਨਾ ਦੇ ਬਾਹਰ ਬੈਠੇ ਤਾੜੀਆਂ ਮਾਰਦੇ ਪਏ ਜਾਂ ਫਿਰ ਉਹਨੂੰ ਨਿੰਦਦੇ ਪਏ ਕਿ ਯਾਰ ਇੱਦਾਂ ਨਹੀਂ ਕਰਨਾ ਸੀ ਇੱਦਾਂ ਕਰਨਾ ਸੀ ਜਾਂ ਫਿਰ ਖੁਸ਼ ਹੋ ਰਹੇ ਨੇ ਕਿ ਉਹ ਹਾਰਦਾ ਪਿਆ ਜਾਂ ਫਿਰ ਰੋਂਦੇ ਪਏ ਨੇ ਕਿ ਯਾਰ ਇਹ ਹਾਰਦਾ ਪਿਆ ਸਿਰਫ ਤੇ ਸਿਰਫ ਜੋ ਬੰਦਾ ਵਾਕੇ ਹੀ ਕਿਸੇ ਚੀਜ਼ ਨੂੰ ਬਰਦਾਸ਼ਤ ਕਰ ਰਿਹਾ ਉਸਦੀ ਵਾਹ ਵਾਹੀ ਹੋਣੀ ਚਾਹੀਦੀ ਸੋ ਬਰਦਾਸ਼ਤ ਕਰਨਾ ਜ਼ਰੂਰੀ ਆ ਤੇ ਇਹੀ ਸਾਡਾ ਅੱਜ ਦਾ ਸਾਡਾ ਟੈਡ ਟਾਕ ਵਾਲੀ ਜਿਹੜੀ ਹੁੰਦੀ ਹੈ ਨਾ ਸਾਡੀ ਕਿ ਅਸੀਂ ਸਲਾਹ ਦੇਵਾਂਗੇ ਉਹ ਇਹੀ ਸੀ
1: ਬਿਲਕੁਲ ਤੇ ਜ਼ਰੂਰੀ ਆ ਹਰ ਇੱਕ ਲਾਈਫ ਦੇ ਪਾਰਟ ਦੇ ਵਿੱਚ ਬਰਦਾਸ਼ਤ ਕਰਨਾ ਬਰਦਾਸ਼ਤ ਤੋਂ ਬਿਨਾਂ ਤੁਸੀਂ ਸਰਵਾਈਵਲ ਔਖਾ ਤੇ ਜੇ ਆਪਾਂ ਅਗਲੀ ਗੱਲ ਕਰ ਲਈਏ ਤੇ ਓਜਲਾ ਸੀਜ਼ਨ 1 ਜਿਹੜਾ ਕਿ ਰਿਲੀਜ਼ ਹੋਈ ਆ ਈਪੀ ਜਿਹੜੀ ਕਿ ਆ ਪਿਛਲੇ ਮਹੀਨੇ 25 ਸਤੰਬਰ ਨੂੰ ਰਿਲੀਜ਼ ਹੋਈ ਜਿਹਦੇ ਵਿੱਚ 5 ਟੋਟਲ ਟਰੈਕ ਆਏ ਅਸ਼ਕੇ ਆਇਆ ਓਜਲਾ ਸੀਜ਼ਨ ਆਇਆ ਵਾ ਫਿਰ ਸਟ੍ਰੇਟ ਅਪ ਆਇਆ ਰੈਪ ਕਿੱਲਾ ਆਇਆ ਜਿਹੜਾ ਕਿ ਫੇਵਰੇਟ ਹੈ ਕ੍ਰਿਸ਼ਨਾ ਜੀ ਦਾ ਇੱਕ ਰੀਅਲ ਬੈਡਮੈਨ ਆਇਆ ਵਾ
2: ਰੀਅਲ ਬੈਡਮੈਨ ਵੀ ਅੱਛਾ
1: ਹਾਂ ਦੈਟਸ ਗੁੱਡ ਤੇ ਪਰ ਮੇਰਾ ਜਿਹੜਾ ਸਾਰਿਆਂ 'ਚ ਵਧੀਆ ਮੁਲਾਦਾ ਓਜਲਾ ਸੀਜ਼ਨ
2: ਅੱਛਾ
1: ਹਾਂ
2: ਘੈਂਟ ਆ
1: ਉਹ ਘੈਂਟ ਆ ਹੁਣ ਤੱਕ ਦੇ ਜਿਹੜਾ ਜ਼ਿਆਦਾ ਚੱਲਿਆ ਵਾ ਗਾਣਾ ਜਿਹਨੂੰ ਕਿ ਓਬਵੀਅਸਲੀ ਜਦੋਂ ਇਹਨਾਂ ਦੇ ਗਾਣੇ ਆਉਂਦੇ ਨੇ ਤੇ ਉਹ ਮਿਲੀਅਨਸ 'ਚ ਜਾਂਦੇ ਨੇ ਤੇ ਸਭ ਤੋਂ ਜਿਹੜਾ ਜ਼ਿਆਦਾ ਚੱਲਿਆ ਵਾ ਉਹ ਅਸ਼ਕੇ ਆ
2: ਠੀਕ ਹੈ ਕਿਉਂਕਿ ਉਹਦੀ ਵੀਡੀਓ ਵੀ ਬਣਾਈ ਉਹਦੀ
1: ਵੀਡੀਓ ਵੀ ਓਬਵੀਅਸਲੀ
2: ਇੱਕ ਕਾਰਨ ਹੋ
1: ਫਿਰ ਦੂਜੇ ਨੰਬਰ 'ਤੇ ਜਿਹੜਾ ਓਜਲਾ ਸੀਜ਼ਨ ਆਉਂਦਾ ਫਿਰ ਸਟ੍ਰੇਟ ਅਪ ਆਉਂਦਾ ਫਿਰ ਰੈਪ ਕਿੱਲਾ ਆਉਂਦਾ ਤੇ ਫਿਰ ਆਉਂਦਾ ਰੀਅਲ ਬੈਡਮੈਨ
2: ਓਕੇ ਅੱਛਾ ਮੈਨੂੰ ਸੀਗਾ ਵੈਸੇ ਕਿ ਰੀਅਲ ਬੈਡਮੈਨ ਤੇ ਰੈਪ ਕਿੱਲਾ ਜ਼ਿਆਦਾ ਬੈਟਰ ਚੱਲੇ ਹੋਣਗੇ
1: ਕਈ ਵਾਰੀ ਨਾ ਇੱਦਾਂ ਹੁੰਦਾ ਵਾ ਕ੍ਰਿਸ਼ਨਾ ਜੀ ਜਿਹੜੇ ਉੱਦਾਂ ਜ਼ਿਆਦਾ ਬੈਟਰ ਲੱਗਦੇ ਆ ਉਹ ਚੱਲੇ ਘੱਟ ਹੁੰਦੇ ਆ
2: ਹਾਂ
1: ਨੰਬਰਸ ਦੇ ਵਿੱਚ ਚੱਲਣਾ ਤੇ ਉੱਦਾਂ ਚੱਲਣਾ
2: ਅੱਛਾ ਮੇਰੀ ਨਾ ਇੱਕ ਫੀਲਿੰਗ ਆ ਇਹਦੀ ਵੀਡੀਓ ਵੇਖ ਕੇ ਨਾ
1: ਹਾਂ
2: ਅੱਛਾ ਜਿਹੜੇ ਵੀ ਸੁਣਦੇ ਪਏ ਆ ਜੇ ਉਹਨਾਂ ਨੇ ਵੀਡੀਓ ਵੇਖੀ ਹੈ ਤੇ ਕਿਸੇ ਤਰੀਕੇ ਨਾਲ ਜੇ ਫੀਡਬੈਕ ਪਵਾ ਸਕਦੇ ਹੋਏ ਪਵਾਇਓ ਯਾਦ ਆ ਇੱਕ ਐਲਸਵਨ ਨੂੰ ਗਾਣਾ ਕੀਤਾ ਸੀ ਜਦੋਂ ਦਿਲਜੀਤ ਨੇ ਤੇ ਜਦੋਂ ਗਾਣਾ ਆਇਆ ਸੀ ਨਾ ਤੇ ਮੈਂ ਵੇਖਦੇ ਕਿਹਾ ਮੈਂ ਕਿਹਾ ਇਹ ਤਾਂ ਜਮਾਂ ਹੀ ਪੀਕੀ ਬਲਾਈਂਡਰ ਬਣਾਇਆ ਤੇ ਅਲਟੀਮੇਟਲੀ ਉਹ ਕਾਫੀ ਲੋਕਾਂ ਨੂੰ ਬਾਅਦ ਚੋਂ ਲੱਗਾ ਯਾਰ ਇਹ ਤਾਂ ਪੀਕੀ ਬਲਾਈਂਡਰ ਵਰਗੀ ਵਾਈਬ ਦਿੱਤੀ ਆ ਹਨਾ ਤੇ ਫਿਰ ਮੁੜ ਕੇ ਦਿਲਜੀਤ ਨੇ ਕਿਸੇ ਇੰਟਰਵਿਊ 'ਚ ਵੀ ਕਿਹਾ ਕਿ ਮੈਂ ਪੀਕੀ ਬਲਾਈਂਡਰ ਸੀਰੀਜ਼ ਵੇਖੀ ਮੈਨੂੰ ਬੜਾ ਚਾਹ ਜਾ ਚੜਿਆ ਵੇਖ ਕੇ ਤੇ ਮੈਂ ਬਹੁਤ ਪੈਸਾ ਲਾ ਤਾ ਵੀਡੀਓ ਤੇ ਜੇ ਤੁਸੀਂ ਆ ਅਸ਼ਕੇ ਦੀ ਵੇਖੋਗੇ ਨਾ ਵੀਡੀਓ ਤੇ ਉਹ ਟੋਟਲੀ ਫਰੋਮ ਦਾ ਵਰਲਡ ਆਫ ਜੈਂਟਲਮੈਨ
1: ਕੈਮਰਾ ਵੀ ਕਹਿੰਦੇ ਨੇ ਉਹੀ ਯੂਜ਼ ਕੀਤਾ ਗਿਆ ਨਾ
2: ਜੋ ਜੈਂਟਲਮੈਨ ਦੇ ਅੰਦਰ ਯੂਜ਼ ਕੀਤਾ ਗਿਆ ਜੈਂਟਲਮੈਨ ਇੱਕ ਵੈਸੇ ਫਿਲਮ ਵੀ ਹੈ ਮੈਥਿਊ ਮੈਕਕੋਨਹੀ ਦੀ ਬਹੁਤ ਘੈਂਟ ਫਿਲਮ ਹੈ ਦੇਖਿਓ ਜ਼ਰੂਰ ਪਰ ਉਹ ਫਿਲਮ ਇੰਨੀ ਮਸ਼ਹੂਰ ਹੋਈ ਕਿ ਉਹਦੇ ਉੱਪਰ ਬਾਅਦ 'ਚੋਂ ਇੱਕ ਸੀਰੀਜ਼ ਹੀ ਬਣੀ ਹੈ ਜੈਂਟਲਮੈਨ ਨਾਮ ਦੀ ਉਸਦਾ ਲੀਡ ਐਕਟਰ ਕੌਣ ਹੈ ਮੈਨੂੰ ਪਤਾ ਨਹੀਂ ਨਵਾਂ ਜਿਹਾ ਐਕਟਰ ਹੈ ਬ੍ਰਿਟਿਸ਼ ਐਕਟਰ ਹੈ ਬ੍ਰਿਟਿਸ਼ ਕ੍ਰੀਏਟਰ ਦੀ ਬਣਾਈ ਹੋਈ ਫਿਲਮ ਹੈ ਗਾਏ ਰਿਚੀ ਨਾਮ ਦਾ ਬੰਦਾ ਉਸਦੀ ਕੋਈ ਵੀ ਫਿਲਮ ਚੱਕ ਕੇ ਵੇਖ ਲਓ ਉਹ ਨਾ ਬਨੀ ਪਤਾ ਕਿਸ ਚੀਜ਼ ਲਈ ਜਾਣਿਆ ਜਾਂਦਾ ਜਿਹੜਾ ਗਾਏ ਰਿਚੀ ਹੈ ਜਿਹੜਾ ਡਾਇਰੈਕਟਰ ਹੈ ਜੈਂਟਲਮੈਨ ਦਾ ਉਹ ਜਾਣਿਆ ਜਾਂਦਾ ਆਪਣੇ ਇੱਕ ਤਾਂ ਉਹਦੀ ਕਹਾਣੀਆਂ 'ਚ ਜ਼ਿਆਦਾਤਰ ਹੁੰਦੇ ਮੇਲ ਕਿਰਦਾਰ ਹੀ ਹੈ ਫੀਮੇਲ ਕਿਰਦਾਰ ਬਹੁਤੇ ਨਹੀਂ ਹੁੰਦੇ
1: ਓਕੇ
2: ਅਤੇ ਦੂਸਰਾ ਇਹ ਕਿ ਉਹ ਜਾਣਿਆ ਜਾਂਦਾ ਆਪਣੇ ਮੇਲ ਕਿਰਦਾਰਾਂ ਨੂੰ ਫੈਸ਼ਨੇਬਲੀ ਬਹੁਤ ਜ਼ਿਆਦਾ ਘੈਂਟ ਤਿਆਰ ਕਰਨ ਲਈ ਅਤੇ ਉਹ ਚੀਜ਼ ਵੀ ਕਿਉਂਕਿ ਉਸ ਗਾਣੇ ਦੇ ਅੰਦਰ ਪੈਰੇ 3 ਨੇ ਪਰ ਔਜਲੇ ਨੇ ਮੇਰੇ ਖਿਆਲ ਨਹੀਂ ਤਾਂ 10 ਤੋਂ 12 ਆਊਟਫਿੱਟਾਂ ਚੇਂਜ ਕੀਤੀਆਂ ਐਂਡ ਆਲਮੋਸਟ ਐਵਰੀ ਆਊਟਫਿੱਟ ਇਜ਼ ਵੈਰੀ ਗੁੱਡ ਅਤੇ ਬਹੁਤਾ ਟਾਈਮ ਨਾਲ ਲੈਂਦੇ ਹੋਏ ਤੁਹਾਨੂੰ ਗਾਣਾ ਹੀ ਸੁਣਾ ਦਿੰਦੇ ਯਾਰ ਹੈ ਨਾ ਆਪਾਂ ਤਾਂ ਗੱਲਾਂ ਕਰੀ ਜਾਵਾਂਗੇ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਮੇਰਾ ਨਾਮ ਹੈ ਰਤਨ ਬੋਰਾ, ਔਰ ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲਪਾਲ, ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।
3: ਮੇਰੀ ਹਾਏ ਹਾਏ ਕੋਲੀ ਮਾਰੇ, ਅੱਖੀਓ ਸੇ ਹਾਏ ਹਾਏ ਕੋਲੀ।

0: ਯੋ ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਲੈਟਸ ਮੇਕ ਦਾ ਮਾਰਨਿੰਗ ਸਨਸ਼ਾਈਨ ਬ੍ਰਾਈਟ। ਹਾਂਜੀ ਰੇਡੀਓ, ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ। ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ, ਹਾ ਕਰਨ ਦਾ, ਬੱਚਿਆਂ ਦੇ ਚੁਟਕਲਿਆਂ ਤੇ ਮੈਨੂੰ ਜ਼ਲੀਲ ਕਰਨ ਦਾ, ਬੱਚਿਆਂ ਦਾ ਆਪਣੀ ਬੁਝਾਰਤਾਂ ਦੇ ਥਰੂ, ਤੇ ਇਹ ਸਭ ਕੁਝ ਵੇਖਣ ਲਈ ਅੱਜ ਪ੍ਰਤਿਅਕਸ਼ ਸਾਡੇ ਸਾਹਮਣੇ ਨੇ ਨੋਨੀਆ ਜੀ।
1: ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ ਸਾਰਿਆਂ ਨੂੰ। ਫਰਾਈਡੇ ਮਾਰਨਿੰਗ ਦੀਆਂ ਬਹੁਤ ਬਹੁਤ ਮੁਬਾਰਕਾਂ। ਉਮੀਦ ਕਰਦੇ ਹਾਂ ਤੁਹਾਡਾ ਫਰਾਈਡੇ ਬਹੁਤ ਸੋਹਣਾ ਚੜ੍ਹ ਚੁੱਕਿਆ ਹੋਊਗਾ, ਔਰ ਆਸ ਕਰਦੇ ਹਾਂ ਕਿ ਬਹੁਤ ਸੋਹਣਾ ਗੁਜ਼ਰੂਗਾ ਵੀ, ਡੈਫੀਨੇਟਲੀ ਗੁਜ਼ਰੂਗਾ, ਕਿਉਂਕਿ ਅਸੀਂ ਆਸ ਤੇ ਅਰਦਾਸ ਹੀ ਸਿਰਫ ਔਰ ਸਿਰਫ ਬਿਹਤਰ ਔਰ ਬਿਹਤਰ ਦੀ ਕਰਦੇ ਹਾਂ, ਔਰ ਜਿਸ ਚੀਜ਼ ਦੀ ਅਰਦਾਸ ਕਰਦੇ ਹਾਂ ਉਹੀ ਚੀਜ਼ ਸਾਨੂੰ ਮਿਲਦੀ ਹੈ। ਇਸ ਲਈ ਕਹਿੰਦੇ ਨੇ ਕਿ ਹਮੇਸ਼ਾ ਚੰਗਾ ਚੰਗਾ ਮੂੰਹ ਚੋਂ ਕੱਢੋ ਤਾਂ ਕਿ ਚੰਗੀਆਂ ਚੰਗੀਆਂ ਚੀਜ਼ਾਂ ਤੁਹਾਨੂੰ ਮਿਲਣ। ਸੋ ਅਸੀਂ ਅਰਦਾਸ ਕਰਕੇ ਆਏ ਸੀ ਚੰਗੇ ਚੰਗੇ ਦੀ, ਤੇ ਸਾਨੂੰ ਅੱਗੋਂ ਮਿਲ ਗਏ ਨੇ ਚੰਗੇ ਚੰਗੇ ਪਿਆਰੇ ਪਿਆਰੇ ਨੰਨੇ ਮੁੰਨੇ ਬੱਚੇ। ਹੁਣ ਦੱਸੋ ਤੁਸੀਂ ਕਿੱਦਾਂ ਕਿੱਦਾਂ ਰਜਿਸਟ ਕਰ ਸਕਦੇ ਹੋ ਦਿਨ ਨੂੰ ਵਧੀਆ ਨਾ ਬਣਾਉਣ ਤੋਂ?
0: ਹਾਂ, ਬੜੀ ਸਹੀ ਗੱਲ ਕੀਤੀ ਹੈ ਨਾ, ਕਿ ਇੰਨੀ ਜ਼ਿਆਦਾ ਪੋਜ਼ਿਟਿਵ ਜੀ, ਜਦੋਂ ਮੋਟੀਵੇਸ਼ਨ ਦੇ ਨਾਲ ਤੇ ਪੋਜ਼ਿਟਿਵ ਹਾਸੇ ਠੱਠੇ ਨਾਲ, ਉਹ ਵੀ ਬੱਚੇ, ਜਦੋਂ ਬੱਚੇ ਮਨ ਕੇ ਸੱਚੇ ਭਗਵਾਨ ਕਾ ਰੂਪ, ਐਂਡ ਉਹ ਸਾਰੇ ਡਾਇਲੋਗ ਜੋ ਬੱਚੇ ਦੇ ਜੱਜਦੇ ਨੇ ਉਹ ਸਾਰੇ ਮੈਂ ਲਗਾਉਂਦੇ ਹੋਏ ਕਵਾਂਗਾ ਕਿ ਲੈਟਸ ਗੋ, ਲੈਟਸ ਡਾਈਵ ਇਨ ਟੂ। ਬੱਚਿਆਂ ਦੇ ਸਕੂਲ ਸ਼ੂਲ ਸ਼ੁਰੂ ਹੋ ਗਿਆ ਤਾਂ ਆਪਾਂ ਕੋਸ਼ਿਸ਼ ਕਰਨੀ ਕਿ ਸਾਰੇ ਬੱਚਿਆਂ ਨੂੰ ਆਪਾਂ ਲੈ, ਕੋਸ਼ਿਸ਼ ਨਹੀਂ ਗਾਇਸ, ਮੈਂ ਗਾਰੰਟੀਡ ਇੱਦਾਂ ਕਰਾਂਗਾ। ਮੈਂ ਥੋੜ੍ਹਾ ਸਲਿਪ ਆਫ ਟੰਗ ਹੋ ਗਿਆ, ਤਾਂ ਸਾਡਾ ਪਹਿਲਾ ਜਿਹੜਾ ਕਾਲਰ ਹੈ ਸਾਡੇ ਨਾਲ ਜਿਹੜਾ ਜੁੜੇਗਾ ਉਹ ਹੋਏਗਾ ਮੰਨਤ ਤੇ ਫਤਿਹ, ਉਹਨਾਂ ਨੂੰ ਲੈਂਦੇ ਹੋ ਔਨ ਏਅਰ। ਤੋਂ ਉਸ ਤੋਂ ਬਾਅਦ ਅਰਨਵ, ਤੁਸੀਂ ਔਨ ਏਅਰ ਰਹੋ ਜੀ, ਉਸ ਤੋਂ ਬਾਅਦ ਤੁਹਾਡੀ ਵਾਰੀ, ਤੇ ਮੰਨਤ ਤੁਸੀਂ ਔਨ ਏਅਰ ਹੋ।
2: ਸਤਿ ਸ਼੍ਰੀ ਅਕਾਲ
1: ਭੈਣ ਜੀ ਐਂਡ ਵੀਰੇ ਜੀ।
0: ਭੈਣ ਜੀ
2: ਮੈਂ ਠੀਕ ਆ, ਤੁਸੀਂ ਠੀਕ?
1: ਇਹ ਮੰਨਤ ਵੀ ਛੋਟੀ ਭੈਣ ਜੀ ਹੈ ਨਾ?
0: ਅੱਛਾ, ਛੋਟੀ ਭੈਣ ਜੀ ਤੇ ਹੈ।
1: ਹਾਂ, ਫਿਰ ਇਹਨੇ ਰਿਸਪੈਕਟਫੁਲੀ ਬੁਲਾਇਆ ਨਾ?
0: ਨਹੀਂ, ਗੁੱਡ ਗੁੱਡ ਗੁੱਡ। ਕਿੱਦਾਂ ਮੰਨਤ, ਫਿਰ ਤਿਆਰੀਆਂ ਸਕੂਲ ਦੀਆਂ?
2: ਹਾਂਜੀ, ਅਸੀਂ ਹੁਣੀ ਗੱਦਰ ਸਾਹਿਬ ਤੋਂ ਮੱਥਾ ਟੇਕ ਕੇ ਆਏ ਸੀਗੇ, ਹੁਣ ਅਸੀਂ ਚੱਲੇ ਹਾਂ ਸਕੂਲ।
1: ਬੜੇ ਹਿੰਮਤੀ ਹੋ ਤੁਸੀਂ।
0: ਗੁੱਡ ਗੁੱਡ ਬੱਚੇ ਯਾਰ, ਵੈਰੀ ਗੁੱਡ, ਵੈਰੀ ਨਾਈਸ। ਤੇ ਫਿਰ ਦੇਗ ਪ੍ਰਸ਼ਾਦ ਖਾ ਲਿਆ?
2: ਜਿੱਦਣ
1: ਕਿਦਣ ਪਕੌੜੇ ਪਕੌੜੇ ਬਣੇ ਹੋਣ ਨਾ ਸਵੇਰੇ ਸਵੇਰੇ, ਉਦੋਂ ਚਾਹ ਪਕੌੜੇ ਜਰੂਰ ਲਿਆਇਓ।
0: ਆਹੋ, ਥੋੜਾ ਪਹਿਲੇ ਨਿਕਲ ਗਏ ਹੁਣ, ਤੁਸੀਂ ਆਪਣੇ ਰੂਟ ਦੇ ਅੰਦਰ ਘੰਟਾ ਐਡ ਕਰ ਲਓ ਨਾ। ਪਕੌੜੇ ਕੇ ਲਈ ਕੁਛ ਵੀ ਕਰੇਗਾ ਗਾਇਸ। ਫਿਰ ਕੀ ਸੁਣਾਓਗੇ ਸਾਨੂੰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
1: ਓਕੇ।
2: ਹੱਸ ਲੋ ਨੀ ਕੁੜੀਓ, ਖੇਡ ਲੋ ਨੀ ਕੁੜੀਓ, ਹੱਸ ਲੋ ਨੀ ਕੁੜੀਓ, ਖੇਡ ਲੋ ਨੀ ਕੁੜੀਓ, ਹੱਸਣਾ ਖੇਡਣਾ ਰਹਿ ਜਾਊਗਾ ਨੀ ਕੋਈ ਬੂਝੜ ਜਿਹਾ ਜੱਟ, ਲੈ ਜਾਊਗਾ ਨੀ ਕੋਈ
1: ਬੂਝੜ ਜਿਹਾ ਜੱਟ, ਲੈ ਜਾਊਗਾ। ਵਾਹ ਜੀ ਵਾਹ,
0: ਵੈਰੀ ਗੁੱਡ, ਵੈਰੀ
1: ਗੁੱਡ।
2: ਪਰ ਤੁਹਾਨੂੰ ਫੈਕਟ ਇੱਕ ਦੱਸਣੀ ਆ।
1: ਓਕੇ।
2: ਤੁਸੀਂ ਐਸਾ ਕਹੋਗੇ ਹਾਏ ਬਹੁਤ ਲੋਕੀ ਹੁਣ ਗਿੱਲੀਆਂ ਲੈਣ ਲੱਗ ਜਿਹੜੀ ਕਾਰ ਆ, ਕਿਉਂਕਿ ਹੁਣ ਜਿਹੜਾ ਪ੍ਰਾਈਸ ਹੈਗਾ ਫਿਊਲ ਦਾ ਉਹ ਹੁਣ ਬਹੁਤ ਜ਼ਿਆਦਾ ਇਨਕਰੀਸ ਹੋ ਗਿਆ ਵਾ, ਤਾਂ ਕਰਕੇ ਲੋਕੀ ਹੁਣ ਬਹੁਤ ਇਲੈਕਟ੍ਰਿਕ ਵਹੀਕਲਸ ਲੈਣ ਲੱਗ ਗਏ।
1: ਥੈਂਕ ਯੂ ਵੈਰੀ ਮਚ, ਮੈਂ ਵੀ ਸੋਚਿਆ, ਮੈਨੂੰ ਸਮਝ ਨਹੀਂ ਸੀ ਆਉਂਦਾ, ਪਰ ਥੈਂਕ ਯੂ ਵੈਰੀ ਮਚ ਮਨਤ, ਇਹਨਾਂ ਵਧੀਆ ਫੈਕਟ ਸਾਂਝਾ ਕਰਨ ਲਈ।
2: ਨਾਲੇ ਮੈਨੂੰ ਨਾ ਪਰਸੋਂ ਸਵੇਰੇ ਸਵੇਰੇ ਚਾਰ ਗਿੱਲੀਆਂ ਦਿਸ ਗਈਆਂ,
0: ਚਾਰ
2: ਕੱਲ ਮੈਨੂੰ ਦੋ, ਅੱਜ ਆਲਰੇਡੀ ਮੈਨੂੰ ਇੱਕ ਵੀ ਦਿਸ ਗਈ।
1: ਹੈ
0: ਤੇ ਕੋਈ ਕੋਈ ਸੁੱਕਣੇ ਕਿਉਂ ਨਹੀਂ ਪਾਉਂਦਾ ਇਹਨਾਂ ਨੂੰ, ਇਹ ਗਿੱਲੀਆਂ ਕਿਉਂ ਨਿਕਲੀਆਂ ਹੋਈਆਂ ਗੱਡੀਆਂ? ਪੈਟਰੋਲ ਪਵਾਉਣ ਦੀ ਲੋੜ ਨੀ ਪੈਣੀ। ਅੱਛਾ, ਏਦਾਂ ਨੀ ਹੋਊਗਾ,
2: ਬਸ ਆਪਾਂ ਚਾਰਜਰ ਲੈ ਕੇ ਉਹਨੂੰ ਚਾਰਜ ਕਰ ਲੈਣਾ ਤੇ ਚਲਾ
1: ਲੈਣੀ।
0: ਤੁਸੀਂ ਤਾਂ ਵੀਰੇ ਨਾਲੋਂ ਵੀ ਘੈਂਟ ਹੈ ਸਾਨੂੰ ਅੱਜ ਦੇ ਦਿੱਤੀ ਯਾਰ ਜਾਣਕਾਰੀ ਗੱਡੀਆਂ ਛੱਡੀਆਂ ਬਾਰੇ, ਵੈਰੀ ਗੁੱਡ,
2: ਥੈਂਕ ਯੂ।
0: ਕਰਾਓ ਜੀ ਫਿਰ ਫਤਿਹ ਸਿੰਘ ਨਾਲ ਵੀ ਗੱਲ ਕਰੋ ਜੀ, ਲਿਆਓ।
2: ਜੈਗੁਆਰ ਸੀ ਸਾਡੀ ਗੱਡੀ ਦੇ ਸਾਹਮਣੇ ਤੇ ਮੈਨੂੰ ਹੁਣੀ ਇੱਕ ਆਉਡੀ ਦੱਸਦੀ ਆ ਬਹੁਤ ਸੋਹਣੀ ਵਾਲੀ
1: ਕਿਆ ਬਾਤ ਹੈ ਦੇਖੋ ਜਿਹੜੀਆਂ ਚੀਜ਼ਾਂ ਤੁਸੀਂ ਨੋਟਿਸ ਕਰਦੇ ਹੋ ਨਾ ਉਹੀ ਤੁਹਾਨੂੰ ਮਿਲ ਜਾਂਦੀਆਂ ਹੁੰਦੀਆਂ
0: ਮੈਂ ਬੋਲਰ ਆ ਫਾਸਟ ਮੈਨੂੰ ਤਾਂ ਪਿਚ ਬਹੁਤ ਲੰਮੀ ਚਾਹੀਦੀ ਹੈ ਯਾਰ
1: ਓਹੋ ਵੀਰਾ ਖੁਦ ਵੀ ਤਾਂ ਕਿੰਨਾ ਲੰਬਾ ਹੈ ਨਾ
0: ਨਹੀਂ ਨਹੀਂ ਉਹ ਗਰਾਊਂਡ ਤੋਂ ਵੱਡੀ ਤਾਂ ਪਿਚ ਚਾਹੀਦੀ ਹੈ ਮੈਨੂੰ
1: ਵੀਰੇ ਗੋਡਿਆਂ ਭਾਰ ਚੱਲ ਲਈ ਭੱਜ ਲਈ
0: ਹਾਂ ਯਾਰ ਇੱਦਾਂ ਕਰ ਲੂੰਗਾ ਮੈਂ ਗੋਡਿਆਂ ਵਾਲੇ ਡਾਕਟਰ ਕੋਲ ਹੋ ਕੇ ਆਉਂਦਾ ਉਹਨੂੰ ਪੁੱਛਦਾ ਮੈਂ ਹਜੇ ਤਾਂ ਸ਼ੂ ਪਾ ਸਕਦਾ ਗੋਡੇ ਦੇ ਕਿ ਨਹੀਂ
2: ਠੀਕ ਆ ਦੇਖਿਓ ਮੈਂ ਤੁਹਾਨੂੰ ਅਸੀਂ ਤੁਹਾਨੂੰ ਬੱਚਿਆਂ ਨੇ ਹਰਾ ਦੇਣਾ ਅਸੀਂ ਬਣਾ ਦਿੰਦੇ
0: ਜਦੋਂ ਮੈਂ ਤੁਸੀਂ ਤੁਸੀਂ ਤਿੰਨ ਸਟੰਪ ਲੈ ਕੇ ਆਨੇ ਘਰੋਂ ਹਨਾ ਮੈਂ ਲੈ ਕੇ ਆਨੇ 12 ਤੇ ਮੈਂ 12 ਸਟੰਪ ਲਾ ਕੇ ਤੁਹਾਨੂੰ 11ਵੇਂ ਤੇ ਆਊਟ ਕਰੂੰ
2: ਨਹੀਂ ਹੋਰ ਕੋਈ ਬੰਦੇ ਨੂੰ ਕਹਿ ਦਿਓ ਕਿਉਂਕਿ ਪਾਪਾ ਨੇ ਬਹੁਤ ਕਾਲੀ ਹੈ ਪਾਪਾ ਨੇ ਹਜੇ ਤੱਕ ਮੈਨੂੰ ਲੈ ਕੇ ਨਹੀਂ ਦਿੱਤੀਆਂ
0: ਓਹੋ ਬਸ ਠੀਕ ਹੈ ਬਸ ਮੈਂ ਆਪਣੀਆਂ ਲੈ ਆਣੀਆਂ ਮੈਚ ਚ ਹੁੰਦੀਆਂ 3 ਸਟੰਪਾਂ ਮੈਂ ਵਰਤ ਲੈਣੀਆਂ 12 ਜਦੋਂ ਤੁਸੀਂ ਬੈਟਿੰਗ ਕਰਨੀ ਆ ਤੇ 12 ਸਟੰਪ ਜਦੋਂ ਮੈਂ ਲਾ ਦਿੱਤੇ ਨਾ ਤੇ ਫਿਰ ਤੁਸੀਂ ਪਹੁੰਚ ਨਹੀਂ ਪਾਣਾ 12ਵੇਂ ਸਟੰਪ ਤੱਕ ਮੈਂ ਠਾ ਠਾ ਕਰਕੇ ਗਿੱਲੀ ਹੋਣਾ
2: ਸਾਰੇ ਡਲਟਾਂ ਨੂੰ ਮੈਂ ਤੁਹਾਡੇ ਸਾਰੇ ਡਲਟਾਂ ਨੂੰ ਮਿੱਡ ਵਿਕਟ ਮਾਰ ਦੇਣੀ
0: ਆ ਯਾਰ ਇਹ ਤਾਂ ਮੇਰੇ ਨਾਲ ਨਾ ਕਰੀ ਯਾਰ ਮੈਂ ਹਜੇ ਪ੍ਰੋਪਰ ਡਲਟ ਨਹੀਂ ਆਇਆ ਆਪਾਂ ਮੈਚ ਫਿਕਸਿੰਗ ਕਰ ਲਈ ਆਪੇ ਚ
1: ਆਈ ਲਾਈਕ ਯੂਰ ਬੋਲੀ ਯੂ نو ਯੂ ਨੇ ਥੋੜੇ ਨੇ ਪਾਪਾ ਬਹੁਤ ਕੋਲੀ ਨੇ ਮੈਂ ਬੜੇ ਦਿਨਾਂ ਬਾਅਦ ਸਭ ਸ਼ਬਦ ਸੁਣੇ ਕੋਲੀ
2: ਜਿਹੜੇ ਵੱਡਿਆਂ ਦੇ ਫੀਲਡਰ ਆ ਜਿਹੜੇ

0: ਬੈਟਰ ਦੂਜੀ ਟੀਮ ਚ ਤੇ ਬੈਕ ਫੀਲਡਰ ਉਹ ਦੂਜੀ ਟੀਮ ਚ ਬੋਲਰ ਵਾਲੀ ਚ।
1: ਅਗਲੇ ਦਿਨ ਤੱਕ ਸਾਰੇ ਦੇ ਸਾਰੇ ਰੂਲ ਭੁੱਲ ਜਾਈਏ, ਠੀਕ ਹੋ
2: ਗਿਆ।
1: ਅੱਛਾ, ਮੌਕੇ ਦੇ ਮੌਕਾ ਹੈ, ਵਾਰਦਾਤ ਪਰ ਹੋਗਾ। ਚਲੋ ਡਨ ਹੋ ਗਿਆ, ਡਨ
0: ਬੋਲੀ
1: ਲਿਆਓ ਜੀ, ਲਿਆਓ
2: ਓਕੇ।
1: ਵਾਹ,
0: ਸਾਗ ਸਿਰੋਂਦਾ ਮੱਕੀ ਦੀ ਰੋਟੀ, ਸਾਗ ਸਿਰੋਂਦਾ ਮੱਕੀ ਦੀ ਰੋਟੀ, ਕਿਉਂ ਨੀ ਅਟਕਲ ਖਾਂਦੇ ਨਿੱਗੇ ਜਿਗੇ, ਨਿੱਗੇ ਜਿਗੇ, ਨਿੱਗੇ ਜਿਗੇ ਮੈਕਡੋਨਲਡ ਤੇ ਮੋਟੇ ਹੁੰਦੇ ਜਾਂਦੇ।
2: ਕੀ ਕਰਾਂ, ਮੈਨੂੰ ਸਾਗ ਬਣਾਉਣਾ ਨੀ ਆਉਂਦਾ, ਫਿਰ ਮੈਨੂੰ ਮੈਕਡੋਨਲਡ ਹੀ ਜਾਣਾ ਪੈਂਦਾ, ਕੀ ਕਰਾਂ ਮੈਂ।
1: ਓ ਬੱਲੇ ਫਤਿਹ ਸਿੰਘ ਯਾਰ, ਦੋ ਵਿਕਟਾਂ ਤੁਹਾਨੂੰ ਗਿਫਟ ਦਿੱਤੀਆਂ ਸਕੂਲ ਦੀ
0: ਰੋਟੀ ਖਾ ਲਓ ਤੁਸੀਂ।
2: ਅਤੇ ਫਿਰ ਮੈਨੂੰ ਬਣਾ ਕੇ ਕੌਣ ਦਊਗਾ, ਮੈਨੂੰ ਆਉਂਦੀ ਨਹੀਂ ਬਣਾਉਣੀ।
0: ਤੁਸੀਂ ਰੈਸਟੋਰੈਂਟ 'ਚ ਚਲ ਜਾਓ
2: ਨਾ, ਮੈਂ ਤਾਂ ਫਤਿਹ ਦੇ ਹੱਥ ਦੀ ਖਾਣੀ ਆ।
1: ਥੋੜਾ ਦਿਨ ਵਧੀਆ ਵਧੀਆ ਹੋਵੇ ਯਾਰ। ਮੈਂ ਦੇਖਿਆ ਵੈਸੇ, ਮਤਲਬ ਫਤਿਹ ਨੂੰ ਆਰਜ਼ੇ ਦੀ ਲੋੜ ਨਹੀਂ ਹੈ। ਅਗਲੇ ਕਾਲਰ ਦਾ, ਸਾਡਾ ਅਗਲਾ ਕਾਲਰ ਹੈ ਜੀ ਅਰਨਵ। ਅਰਨਵ, ਤੁਸੀਂ ਆਨ ਲਾਈਨ ਰਹੋ।
2: ਬ੍ਰੇਕਫਾਸਟ ਕਰ ਲਿਆ?
0: ਹਾਂਜੀ।
2: ਕੀ ਖਾਦਾ?
0: ਖਾਦੀ ਰੋਟੀ ਖਾਦੀ।
2: ਰੋਟੀ ਕਾਹਦੇ ਨਾਲ?
0: ਚਾਹ ਦੇ ਨਾਲ।
2: ਚਾਹ ਦੇ ਨਾਲ?
1: ਓ ਨਾਈਸ, ਗੁੱਡ ਯਾਰ।
2: ਪੁਗਣੀ ਵੱਟ ਕੇ
0: ਲੂਣ ਵਾਲੀ?
2: ਓ
1: ਆਏ। ਅੱਛਾ, ਚਾਹ ਚ ਡੁਬੋ ਕੇ ਖਾਦੀ ਕੀ ਰੋਟੀ ਵੱਖਰੀ ਖਾਦੀ? ਚਾਹ ਵੱਖਰੀ,
2: ਇੱਕ ਕਮਰੇ ਚ ਬਹਿ ਕੇ ਰੋਟੀ ਖਾਦੀ, ਦੂਸਰੇ ਕਮਰੇ ਚ ਜਾ ਕੇ ਚਾਹ ਪੀਤੀ।
1: ਵੱਖਰੀ ਲੈਂਦਾ ਕਿਉਂ ਯਾਰ? ਵੱਖਰੇ ਕਮਰੇ ਚ ਖਾਂਦੇ ਹੋ ਰੋਟੀ? ਇੱਕ ਰੋਟੀ ਖਾਂਦੇ ਹੋ ਇੱਕ ਕਮਰੇ ਚ ਤੇ ਚਾਹ ਪੀਂਦੇ ਵੱਖਰੇ ਚ, ਇੱਦਾਂ ਕਰਦੇ ਹੋ?
0: ਨਹੀਂ।
2: ਲੈ, ਤੁਸੀਂ ਆਪੇ ਹੀ ਤਾਂ ਕਿਹਾ ਹੈ ਕਿ ਵੱਖਰੀ ਵੱਖਰੀ ਖਾਦੀ।
0: ਨਹੀਂ, ਉਦੋਂ ਚਾਹ ਪੀ ਲਈ।
2: ਰੋਟੀ ਖਾ ਕੇ ਚਾਹ ਪੀ ਲਈ, ਓਕੇ। ਯਾਨੀ ਕਿ ਲੇਅਰ ਲਾਈ, ਜਿੱਦਾਂ ਲਜ਼ਾਨੀਆ ਦੀ ਲੇਅਰ ਲੱਗਦੀ ਹੁੰਦੀ ਹੈ।
0: ਹਾਂਜੀ,
2: ਪਹਿਲਾਂ ਰੋਟੀ, ਫਿਰ ਚਾਹ, ਫਿਰ ਰੋਟੀ, ਫਿਰ ਚਾਹ, ਫਿਰ ਰੋਟੀ, ਫਿਰ ਚਾਹ, ਫਿਰ ਰੋਟੀ, ਫਿਰ ਚਾਹ। ਹਾਲੇ ਤਾਂ ਰੋਟੀ ਪੂਰੀ ਨਹੀਂ, ਮੈਂ 4-5 ਬੁਰਕੀਆਂ ਖਾਧੀਆਂ ਨੇ।
1: ਅੱਛਾ, ਤਾਂ ਹੀ ਬੋਲੀ ਸੁਣਾ ਕੇ ਗਿਆ ਅਗਲਾ ਹੈ।
2: ਯੈਸ
1: ਅਰਨਵ, ਕੀ ਸੁਣਾਉਂਗੇ ਸਾਨੂੰ ਅੱਜ? ਡਾਊਨਲੋਡ ਕਰਕੇ ਪ੍ਰਿੰਟ ਆਊਟ ਕੱਢ ਕੇ ਓਹਨੂੰ ਬਾਈਂਡਿੰਗ ਕਰਕੇ ਵਧੀਆ ਜੀ, ਤੇ ਮੈਂ ਪੜ੍ਹੀ ਆ ਸਾਰੀ ਰਾਤ, ਤੇ ਅੱਜ ਤਾਂ ਦੇਖੇ ਬੁਝਾਰਦਾ ਐ ਐ ਐ ਬੁਝੂ ਮੈਂ।
2: ਕਿਆ ਬਾਤ, ਕਿਆ ਬਾਤ। ਚਲੋ ਅਰਨਵ ਜੀ, ਪੁੱਤੂ
1: ਲਿਆਓ,
2: ਹਾਰਡ ਜੀ ਪਾਓ ਇੱਕ, ਤਾਂ ਕਿ ਵੀਰੇ ਤੋਂ ਇੱਦਾਂ ਇੱਦਾਂ ਬੁੱਝੀ ਨਾ ਜਾਵੇ। ਸੌਰੀ,
0: ਕਾਂਫੂਸ ਦੀ ਚੁਪੜੀ।
1: ਅਰਨਵ, ਪਹਿਲੇ ਨਾ ਥੋੜਾ ਆਪਣਾ ਫੋਨ ਥੋੜਾ ਸੈੱਟ ਕਰੋ ਪੁੱਤੂ, ਤੁਹਾਡਾ ਨਾ ਆਵਾਜ਼ ਬਹੁਤ ਦੂਰੋਂ ਆਉਂਦੀ ਪਈ ਹੈ, ਥੋੜਾ ਦੇਖੋ ਕੀ ਸੈਟਿੰਗ ਦਾ ਕੀ ਚੱਕਰ ਹੈ, ਮਾੜੀ ਸੈਟਿੰਗ ਕਰੋ ਸਹੀ, ਫੇਰ ਸਾਨੂੰ ਦੱਸੋ।
0: ਹਾਂਜੀ, ਕਾਂਫੂਸ ਦੀ ਚੁਪੜੀ, ਨਾ ਬੂਆ ਨਾ ਬਾਰ,
2: ਕਾਂਫੂਸ ਦੀ ਚੁਪੜੀ ਨਾ ਬੂਆ ਨਾ ਬਾਰ।

0: मेरा
1: है?
0: है?
2: तोड़ो मेरी चौपड़ी कड्डो मेनू बार,
1: झोपड़ी नो नो नो पुत्तो नो
0: नहीं नहीं अज मैं ना सवेरे सवेरे कोकोनट वाटर पी के आई हूं।
1: अच्छा
0: ता करके अज मैं हिंसक नहीं है।
1: ओके ओके
0: एम आई राइट अर्णव? हां जी बुक चो कॉपी नकल मार के ना मेनू दिखाई सी क्योंकि बीरा कहना जे फाइन लगूगा तो नूनिया जी लगूगा मेनू नहीं लगूगा
1: वेरी नाइस
0: अर्णव
1: क्या बात है क्या बात। अच्छा मेरे तो माइंड च नहीं आने से कि नूनिया जी वेरी नाइस तुसी क्या बुझी है। आई एम सो प्राउड ऑफ यू। मैं माण है थोड़े ते। अच्छा पर देखो वैसे जतिंदर पाल सिंह जी ने सुखविंदर भैन जी ने ते ते ते अपना गुरप्रीत कौर जी ने आ तिना ने जी बुझ ली सी वैसे क्या बात है। वेरी गुड भाई
0: गुड जी देखो नाइस साढ़े बहुत बहुत होशियार लिसनर बैठे ने।
1: हां जी
0: जिन्ना तुसी नकला मार दे
1: आ गल भी ठीक है। तो इसे तरीके नाल आपां जी अगे वधदे आं ते साडा नेक्स्ट कॉलर है जी साडे नाल जिहड़ी जुड़ेगी ओह है आरजा।
0: आरजा हैलो सत श्री अकाल सोहणे पुत्तू।
2: सत श्री अकाल नानी
0: की हाल चाल सोहणे पुत्तू।
2: सत श्री अकाल
0: सत श्री अकाल
2: ठीक हां तुसी ठीक हो?
1: बस बस वधिया वधिया जी
0: ठीक हां।
2: तन
1: ठीक ठाक तैयारी स्कूल दी?
2: मैं ठीक है तुसी सर सुनाओ?
1: बस वधिया वधिया।
2: मैं मैनूं लगदा अज मैं तुहाडे भाजी ते नोनिया जी तुहाडे नाल मैं लगदा बड़ी देर बाद गल कीती आ।
0: आई वाज अबाउट टू से कि किन्ने दिनां बाद आरजा जी दी आवाज सुनन नूं मिली है सोहणे पुत्तू दी। यू नो आरजा जी बड़े बड़े प्यार नाल पुछ दिंदे उन्होंने पुछो तुसी ठीक होंगे मैं ठीक हां तुसी ठीक हो जो सो क्यूट।
2: थैंक यू।
0: यू ऑलवेज विल बी माई लिटिल बेबी यू नो दैट ना?
1: बॉर्नविटा गर्ल
2: दोनों च कोई भी नहीं कदे पीते।
1: अच्छा यार तो सब बहुत कुछ मिस आउट करके लाइफ ची यार सा
2: मैं इत्थे दी चीजा पीती है जिद पीडियाश्योर माइलो अद्दा दी चीजा पीती है।
0: अच्छा सेम थिंग बेटा ओ च भी शुगर दा ओ भी शुगर भर भर के च भी शुगर भर भर के इको ही चीज है। नो वरीज।
2: हां जी
1: यार साडे बॉर्नविटा नु सरा ना कोनूनिया जी माड़ी गल है।
0: I'm also born with a girl, फर्क ना पड़ी नहीं है।
1: मैं सर बनोड़ा भी था हूँ। मुझे बनोड़ा ऐसा लगता है।
0: अभी तक
1: ऐसा लगता है। आरजा फिर की चल रहा है की अपडेट ले आए हो साडे वास्ते?
2: आज मैं चुटकुला सुनावांगी पर चुटकुला सुनान तो पहले आज किसी स्पेशल पर्सन दा बर्थडे ते मैं उन्हें विश करना चाहती हूँ। आज मेरी प्यारी प्यारी छोटी भैन एम्बर दा बर्थडे है।
1: वेरी गुड हैप्पी बर्थडे एम्बर।
0: फिर तो सारे जने मिलके एम्बर नु विश करते हैं। चलो तुसी स्टार्ट करो।
2: हैप्पी बर्थडे टू यू टू यू हैप्पी बर्थडे डियर एम्बर हैप्पी बर्थडे टू यू
0: हिप हिप
2: हिप हिप
1: हुर्रे
2: हिप हिप हिप
1: हिप हां जी वेरी गुड भाई वेरी गुड बहुत बहुत मुबारक हो एम्बर
2: थैंक यू ते मैं कहना चाहती है कि हैप्पी बर्थडे एम्बर परमात्मा तेनु तंदुरुस्ती बख्शे तू हमेशा खुश रहा करे मेनु थोड़ा तंग कर करया करे ते हमेशा हसदी वसदी रह
0: साडी भी सारे लिसनर्स वालों साडी प्यारी निक्की एम्बर नु दे बर्थडे ते विश है कि परमात्मा नु बहुत सारिया खुशियां दवे बहुत सारिया तंदुरुस्तियां दवे बहुत सोहने सोहने प्यारे प्यारे ओदे दोस्त बनन ते ओदी जिंदगी बहुत इंजॉय करे हो और मां बाप दा नाम रोशन करे थैंक यू सोहने पुत्तू
1: एंड एंड एंड अपनी वड्डी भैन नु होर तंग करे सही के नहीं
2: एम्बर भी कुछ कहना चाहंदी है
0: जी एम्बर पुत्तू
2: थैंक यू आंटी जी थैंक
0: यू पाजी ओ मिला छोटा पुत्तू हाउ आर यू आज कितने साल दे होगे
2: किन्ने साल दी उंगला ते गिनदी सी
1: एट बल्ले यार बिग गर्ल
0: रियली फर्स्ट टाइम व्हेन आई सॉ यू यू वर अ बेबी पूरे स्टूडियो सामने सी पुत तारा ना खिला खिच ना तार यूर एट ओ माई गॉड गॉड ब्लेस यू सोने पुतु हमेशा हसते खेडते रहो यस प्लीज
2: एक बारी पप्पू बाबे को जांदा कहंदा बाबा जी पैसे ते लीरी तंगी चलदी पई है हाथ देख के दसो वधिया दिन कदों आणगे ते बाबा पप्पू दा हाथ देख के कहंदा ते 40 साल तक गरीबी रहनी ते पप्पू कहंदा ते 40 साल तो बाद बाबा जी ते बाबा कहंदा ते ओ तो बाद फिर तेनु गरीबी दी आदत पै जानी
1: ट्रू एस्ट्रोलॉजर
0: यार एस्ट्रोलॉजर का नंबर मेनू भी दो एडा उच्चा सुचा एस्ट्रोलॉजर मैं नहीं कदे सुने
1: लोनिया जी मैं ही सी इधर हाथ मैं ही देख सकता
0: मैं इदो भी वधिया है मैं अखा बंद करके दस सकदी हां कि तुसी अखा ते चश्मा लाया होया
1: वाह वाह वाह ब्यूटीफुल
0: थैंक यू वेरी मच सोने पुतू हैव अ नाइस डे एंजॉय योर बर्थडे ठीक है
2: थैंक यू हैव अ नाइस डे
0: थैंक यू बाय बाय
1: नाइस डे भाई क्या बात है क्या बात है भाई देखो ए भी उम्र हुंदी है बेस्ट ना कि उंगल ते किन्ना पै रहा है यार किन्नी उम्र हुई है काश अपन सारी उम्र इस तरह दे रहंदे किन्ना मजा आंदा ना क्या लाइफ हुंदी
0: सानू 10 ना मल्टीप्लाई करके उंगल देख रोनी है मेरी यार
1: ओ नानिया जी कल ना कल मैं इत्थे इसी स्टूडियो च मैं बैठा हुआ ते बलकीरत मेरे नाल बैठा हुआ ते ना पता नहीं साडे मन च ना
0: नहीं पहले ये दसो कि बैठे सी कि पए सी
1: नहीं नहीं बैठे पए सीगे बस स्टूडियो है
0: तुसी के बैठे पए
1: ओहो बैठा सा इतना
0: बैठा सी
1: राजदीप मैडम तुसी क्यों आ गए हो मेरी व्याकरण ठीक सी पिछले मैंने तो राजदीप मैडम बहुत याद कर रहा है होप शी इज फाइन ग्रेट पंजाबी टीचर खैर मैं ते बलकीरत बैठे पे ते ना असी कोई प्लान बनाया किसी यहां क्रिकेट दी हुंदे ना रजिस्ट्रेशन वगैरह ओपन हुई है ना ते असी चल ज्वाइन कर दे है ना ते ओदे अंदर आया ना कि डेट ऑफ बर्थ भरो ते मैं अपना है ना भरिया डेट आपे भरती ते है ना महीना हो गया साल दी गल है एक स्वाइप दूसरा स्वाइप मैं क्या कृष्णा इतना बुढ़ा हो गया क्योंकि मतलब आदत रही नहीं मैं क्या अच्छा 26 तो लेके 2010 तक गया फिर 2010 तो एक स्वाइप तो गया 2002 तक फिर गया 95 मैं क्या बलकीरत गया हाँ क्या मैं क्या हुन ऑफिशियली उम्र ही नहीं है ब्रो मैं क्या ये तो आप ही बेइज्जत कर दे पे है कि होर पीछे जाना पै रहा अच्छा अगो ओ मैनू की कहंदा मेन गल की है कहंदा नहीं ब्रो उन्हूं सारी कैसे नहीं पता लगा वो कहंदा नहीं ब्रो आ मैं वेख्या है ना उन्होंने जिहड़ी पॉलिसी है क्लब की जे तुसी 1927 तो बाद पैदा होए तुसी ज्वाइन कर सकदे हो यार हे राम ठीक है फिर तो मैं क्या चलो ठीक है भाई फिर तो कुछ 69 ईयर अगे हाँ पल
0: फिर तो असि नन्ने मुन्ने बच्चे हाँ
1: फिर मैंने मैनिपुलेट कर लिया मैं फिर तो बहुत टाइम पे मैं 2 साल ठहर जाके हाँ भी ठीक है
0: नहीं जदो तुसी हुंदे ना 10-12 साल दे उदो तुहानू लगदा हुंदा कि जिहड़ा 18-19 साल वाला ना ओ माई गॉड
1: चलो सही है सही है गुड गुड गुड अगला कॉलर लेने अपना इस तू पहला की बच्चा इतने साड़ी वेट करदा करदा कि 20 साल दा ना हो जाए साडा जेड़ा अगला कॉलर है वो है आशीष कौर आशीष तुसी ऑन एयर हो
0: सत श्री अकाल आशीष कौर जी
1: भाई
2: ओ भाई
1: आशीष भाई आशीष कौर दी आज साइलेंट बोली सुन दोए सारे लोग
0: ये बले बले बले बले बले
1: हेलो हेलो हेलो
0: फिर जल्दी जल्दी सुना दो
1: दस मिनट रह गए दो मिनट तुसी साइलेंट च कटते हुन तां अठ रह गए सही के नहीं
0: चलो सुनाओ की सुनाओगे आशीष कौर जी
2: मैं सुनाऊंगी फुफड़ साडा भोला भाला फुफड़ साडा भोला भाला भुआ रेंदी लड़दी ओजे किते दबका मारे भुआ किथे जरदी ओजे किते दबका मारे भुआ किथे जरदी मेकअप किता ते बद्दू खर्चा कर दी मेकअप
1: क्या बात है वही भूआ फुफड़ अज दोबारा तंग किस
0: हां जी
1: साडी आवाज हौली है
2: असीं तो
1: आवाज हौली है मैं तो इन्ना उच्ची बोल रहा मैं दस नहीं सकदा थानू
0: यार मैं गला खोलता अपना सारा
1: थोड़ा नेटवर्क डाउन है मेरे ख्याल
2: मैनु चंगी तरह नहीं थोड़ी आवाज सुन रही
1: अच्छा
2: चलना
0: फिर अज फ्राइडे
1: आशीष कौर की प्लान ने वीकेंड
2: मेरे आंटी ने सानू ब्रेड लाए लाए कुछ बर्गर वाले नहीं होंगे वो लाए मेरा वीरा ते मैं लंच लिए
1: कोफ्ते लाके चलो बर्गर च वेरी गुड भाई वेरी गुड अच्छा मैं फिर इदा करदा आप गल्ला ना फिर इदा करांगे मैनू ना ठीक करदा ते आप गल्ला मारांगे फिर नेक्स्ट वीक मंडे नू कुड़िए
0: यस
1: ठीक हो गया
2: हां ठीक हो गया
1: बड़ी स्मार्ट है
2: सॉरी सॉरी वार्ड उच्ची सी
1: ਅੱਛਾ ਹੁਣ ਉੱਚੀ ਸੀ
2: ਉੱਚੀ
0: ਕਰਨਾ ਭੁੱਲ ਗਏ
1: ਲੌਜਿਕ ਨਾਲ ਲੜਨਾ ਬੜਾ ਔਖਾ
0: ਲੌਜਿਕ ਨਾਲ ਲੜਨਾ ਨੀ ਲੌਜਿਕ ਨਾਲ ਦੋਸਤੀ ਕਰਨਾ
2: ਲੌਜਿਕ
1: ਅੱਛਾ ਬਰਗਰ ਦੀ ਫਿਲਿੰਗ ਕੀ ਹੈ ਇਹ ਤਾਂ ਦੱਸੋ
0: ਬਰਗਰ ਦੇ ਵਿੱਚ ਕੀ ਕੀ ਪਾਉਣਾ ਹੈ
2: ਹੈਸ਼ ਬ੍ਰਾਊਨ ਸੌਸ
0: ਯੈਸ
2: ਤੇ ਚੀਜ਼ ਲੈਟਸ ਮੈਂ ਉਹਦੇ ਨਾਲ ਨਾਲ ਖਾਉਂ ਕੋਈ ਉਹ ਚ ਸਪੇਸ ਨਹੀਂ
1: ਉਹ ਅੱਛਾ ਭਾਈ ਪੂਰਾ ਕਰੰਚੀ ਜਿਹਾ ਕੀਤਾ ਨਾ ਕੰਮ ਕਰਦੇ ਹੈ ਨਹੀਂ ਟੋਮੇਟੋਸ ਨਹੀਂ ਨੋ ਟੋਮੇਟੋਸ
2: ਮੈਂ ਕਮ ਐ ਸਟੈਂਡ ਵਿਦ ਮੀ ਕਾਵੀ
0: ਸੈਂਡਵਿਚ ਵੀ ਖਾ ਲਿਆ
1: ਓਏ ਮੋਜਾ
0: ਓਏ ਮੋਜਾ
1: ਚਲੋ ਗੁੱਡ ਗੁੱਡ ਗੁੱਡ ਬਾਈ ਤੁਸੀਂ ਕਰੋ ਆਪਣਾ
0: ਆਈ ਲਵ ਹੈਸ਼ ਬ੍ਰਾਊਨ ਟੂ
2: ਜੇ ਤੁਸੀਂ ਇੱਥੇ ਆਉਣਗੇ ਨਾ ਦੀਦੀ ਨੂੰ ਕਹੋ ਮੇਰੇ ਵੀਰੇ ਨੂੰ ਇੰਨੇ ਸਵਾਦ ਸੈਂਡਵਿਚ ਬਣਾਉ ਦੇ ਸਾਨੂੰ ਸਵਾਦ ਲੱਗਣਗੇ
1: ਚਲ ਡਨ ਹੋ ਗਿਆ ਬਾਈ
0: ਠੀਕ ਆਪਾਂ ਡਨ ਕਰ ਲਿਆ ਆਪਾਂ ਵੀਰੇ ਨੂੰ ਕਹਿਣਾ ਸਾਨੂੰ ਸੈਂਡਵਿਚ ਬਣਾ ਕੇ
1: ਤਰੀਕ ਪਾ ਹੀ ਲੈਣੇ ਆ ਬਲੀ ਨਾ ਕਿਤੇ ਡੇਟ ਚ ਨੋਟ ਕਰ ਲੈਣਾ ਆਪਾਂ ਖਾਣੇ ਜਾ ਕੇ ਸੈਂਡਵਿਚ ਅਸੀਸ ਕੋਰਵਲ ਡਨ ਹੋ ਗਿਆ
0: ਯੈਪ ਡਨ ਡਨ ਡਨ ਡਨ
1: ਚਲੋ Thank you for calling. Have a good day. Bhai, enjoy karo apna burger.
2: Have a awesome, blossom, brilliant day.
1: Bye, bye, bye.
0: See you later, alligator.
2: Bye, bye. Have a good, good weekend. See you next Monday.
0: Bye, bye, bye.
1: Bye, bye, bhai. Kya baat hai? See you later, alligator. Wah, wah, wah. Kya?
0: In a while, crocodile.
1: ਕਿਦਾ ਇਨ ਆ ਵਾਇਲ ਕ੍ਰੋਕੋਡਾਇਲ ਵੀ ਅੱਛਾ ਇਹ ਮੈਂ ਨੀ ਕਦੀ ਸੁਣਿਆ ਇਨ ਆ ਵਾਇਲ ਕ੍ਰੋਕੋਡਾਇਲ ਨਾਈਸ ਨਾਈਸ ਆਪਾਂ ਹੁਣ ਤੋਂ ਇੱਕ ਦੂਸਰੇ ਨੇ ਸਰੇ ਕਿਆ ਕਰਨਾ ਤੁਸੀਂ ਮੈਨੂੰ ਕਿਆ ਕਰੋ ਸੀ ਯੂ ਐਲੀਗੇਟਰ ਮੈਂ ਇਨ ਆ ਵਾਇਲ ਕ੍ਰੋਕੋਡਾਇਲ ਖਾਸ ਕੇ ਜਿੱਥੇ ਥੋੜਾ ਪਬਲਿਕ ਸਪੇਸ ਹੋਵੇ ਨਾ ਉੱਥੇ ਜ਼ਰੂਰ ਕਰੇ ਲੋਕ ਕਹਿਣਗੇ ਯਾਰ ਅਜੀਬ ਜਿਹੇ ਲੋਕ ਹੈ ਐਸ਼ਵਰਿਆ ਬੋਲਦੀ ਹੈ ਨਾ
0: ਐਸ਼ਵਰਿਆ ਨੀ ਇਹ ਬਹੁਤ ਪੁਰਾਣੀ ਇੰਗਲਿਸ਼ ਮੂਵੀ ਇਹਦਾ ਮਤਲਬ ਹੁੰਦਾ ਹੈ ਆਮ ਫਾਈਨ ਵੈਰੀ ਗੁੱਡ
1: ਸੁਪਰ ਸੁਪਰ ਬੋਲਦੇ
0: ਸੁਪਰ
1: ਸੁਪਰ
0: ਕੈਲਾ
1: ਕੈਲਾ
0: ਫਰੋਜਿਸ
1: ਫਰੋਜਿਸ
0: ਸੁਪਰ ਕੈਲਾ ਫਰੋਜਲਿਸਟਿਕ
1: ਸੁਪਰ ਕੈਲਾ ਫਰੋਜਲਿਸਟਿਕ
0: ਐਕਸਪੀਓਲਾ
1: ਐਕਸਪੀਓਲਾ
0: ਡੋਸ਼ਿਸ
1: ਮੈਂ ਘੈਂਟਾ ਜੀ ਤੁਸੀਂ ਕਿਵੇਂ ਉੱਠੇ ਐਵਰੀਥਿੰਗ ਇਜ਼ ਫਾਈਨ ਹੱਦ ਯਾਰ ਇਹ ਕਿੱਦਾਂ ਦਾ ਵਰਡ ਹੋਇਆ ਹਨਾ ਬੰਦਾ ਬੋਲ ਹੀ ਨੀ ਪਾ ਰਿਹਾ ਉਹ ਇੱਕ ਇੱਕ ਜੋਕ ਹੈ ਨਾ ਇਸ ਤੋਂ ਰਿਲੇਟਡ ਬੜਾ ਮਸ਼ਹੂਰ ਉਹ ਕੋਈ ਮੁੰਡਾ ਹੁੰਦਾ ਹਨਾ ਉਹਨੂੰ ਨਾ ਕੋਈ ਕਹਿ ਦਿੰਦਾ ਕੁੜੀ ਅੱਗੋਂ ਕਹਿ ਦਿੰਦੀ ਆ ਕਿ ਯਾਰ ਯੂ ਆਰ ਸੋ ਗੁੱਡ ਯੂ ਆਰ ਵੈਰੀ ਮੱਚ ਨੋਨ ਸ਼ਲਾਂਟ ਵਿਦ ਐਵਰੀਥਿੰਗ ਉਹ ਨਾ ਕਹਿੰਦਾ ਕਿ ਗੁੱਡ ਵੀ ਕਹਿ ਗਈ ਨੋਨ ਸ਼ਲਾਂਟ ਕਹਿ ਗਈ ਕਹਿੰਦਾ ਇੱਕ ਮਿੰਟ ਮੈਂ ਆਇਆ ਵਾਸ਼ਰੂਮ ਜਾਂਦਾ ਜਾ ਕੇ ਚੈੱਕ ਕਰਦਾ ਨੋਨ ਸ਼ਲਾਂਟ ਕੀ ਆ ਨੋਨ ਸ਼ਲਾਂਟ ਦਾ ਮਤਲਬ ਹੈ ਐਫਰਟਲੈਸ ਕਹਿੰਦਾ ਯਾਰ ਤੂੰ ਮੇਰੀ ਗੱਲ ਸੁਣ ਤੂੰ ਐਫਰਟਲੈਸ ਹੀ ਕਹਿੰਦੀ ਇੰਨਾ ਐਫਰਟ ਮੇਰਾ ਪਵਾਇਆ ਇਹ ਕਿੱਧਰ ਦਾ ਪੈਰਾਡੋਕਸ ਜੀ ਰਿਹਾ ਮੈਂ
0: ਪਿਆਰੀ ਪਿਆਰੀ ਨਿੱਕੀ ਜੀ ਕਾਟੋ ਜੀ
3: ਕੀ ਹਾਲ ਹੈ
1: ਸਾਡਾ ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਨੇ ਤੁਹਾਡੇ
3: ਮੇਰਾ ਠੀਕ ਆ
0: ਠੀਕ ਆ
1: ਕਿੱਦਾਂ ਦਾ ਰਿਹਾ ਸੀ ਕੱਲ ਦਾ ਸਕੂਲ ਦਾ ਦਿਨ ਤੁਹਾਡਾ ਵਧੀਆ ਗਿਆ
3: ਗੁੱਡ
1: ਗੁੱਡ ਗੁੱਡ ਗੁੱਡ ਗੁੱਡ ਗੁੱਡ
0: ਅੱਜ
3: ਪਤਾ ਨਹੀਂ ਹਰੇ ਮੈਂ ਸਕੂਲ ਨਹੀਂ ਪਹੁੰਚੇ
0: ਨਹੀਂ ਅੱਜ ਵੀ ਇਫ ਯੂ ਟੈਲ ਯੂਰ ਬ੍ਰੇਨ ਦੈਟ ਇਟਸ ਗੁੱਡ ਦੇਖਿਓ ਫਿਰ ਗੁੱਡ ਹੋਊਗਾ
1: ਫਿਰ ਗੁੱਡ ਹੀ ਹੋਣਾ ਬਈ
3: ਗੁੱਡ ਅੱਜ
0: ਯੈਸ
1: ਹਾਏ ਵੈਰੀ ਗੁੱਡ ਤੁਸੀਂ
0: ਵਾਟ ਏਵਰ ਯੂ ਟੈਲ ਯੂਰ ਬ੍ਰੇਨ ਯੂ ਵਿਲ ਗੈਟ ਦੈਟ ਥਿੰਗ ਜੇ ਦੱਸੋਗੇ ਬਹੁਤ ਵਧੀਆ ਤਾਂ ਬਹੁਤ ਵਧੀਆ ਹੋਊਗਾ
1: ਕਿੱਦਾਂ ਲੱਗੀ ਤੁਹਾਨੂੰ ਫਿਲਮ
3: 10 out of 100
1: ਘੈਂਟ ਹੈ ਨਾ ਫਿਲਮ ਉਹ ਚ ਉਹ ਵਾਲਾ ਗਾਣਾ ਤੁਹਾਨੂੰ ਵਧੀਆ ਲੱਗਾ ਉਹ ਵਾਲਾ ਗਾਣਾ ਜਿਸ ਚ ਉਹ ਕਹਿੰਦਾ ਤੇਰਾ ਨਾਮ ਲਿਆ ਤੁਝੇ ਯਾਦ ਕੀਆ ਤੁਸੀਂ ਉਹ ਗਾਣਾ ਯਾਦ ਆ ਤੁਹਾਨੂੰ ਬੜਾ ਘੈਂਟ ਗਾਣਾ ਯਾਰ
0: ਇਤਨੇ ਦਿਨ ਬਾਅਦ ਮਿਲੇ
1: ਕਿਉਂ ਕਿਉਂ ਕਿਉਂ ਫਿਰ ਤੁਹਾਨੂੰ ਦੱਸੋ ਮਾਧੁਰੀ ਦੀਕਸ਼ਿਤ ਵਧੀਆ ਲੱਗੀ ਫਿਲਮ ਚ ਕਿ ਨਹੀਂ
3: ਮਾਧੁਰੀ ਦੀਕਸ਼ਿਤ ਉਹ ਕੌਣ ਹੈ
0: ਮਾਧੁਰੀ ਦੀਕਸ਼ਿਤ
1: ਮਾਂ ਦੀ ਐਡੀਸ਼ਨ ਕਰਕੇ ਤੈਨੂੰ ਫਿਲਮ ਦੱਸੀ ਕੁੜੀ ਹੈ
0: ਸਪੈਸ਼ਲ ਐਡੀਸ਼ਨ ਜਿਹੜਾ
3: ਮੈਨੂੰ ਪਤਾ
1: ਹਾਂ ਪਤਾ ਪਤਾ
0: ਅੱਛਾ ਜੈਕੀ ਸ਼ਰਾਫ ਵਧੀਆ ਲੱਗਿਆ ਕਿ ਅਨਿਲ ਕਪੂਰ
1: ਰਾਮ ਵਧੀਆ ਲੱਗਾ ਲੱਖਣ ਵਧੀਆ ਲੱਗਾ
0: ਲੱਖਣ
1: ਹੁਣ ਕਿਹੜੀ ਦੇਖਣੀ
3: ਬੰਪੀ
0: ਬੋਟ ਫੁਲਾਉਂਦਾ
1: ਇਹ ਕੀ ਹੋਇਆ ਬਈ ਡਫਲੀ ਹੋ ਜਾਂਦਾ ਅੱਛਾ ਉਹ ਕੀ ਡਫਲੀ ਹੋ ਜਾਂਦਾ ਜੱਜ ਵਨ ਟੂ ਕਾ ਫੋਰ
3: ਹਲਾਂਦਾ
1: ਅੱਛਾ ਹੁਣ ਅਗਲੀ ਫਿਲਮ ਕਿਹੜੀ ਵੇਖਣੀ ਹੈ ਦੱਸੋ ਮੈਨੂੰ
3: ਮਿਸਟਰ ਇੰਡੀਆ
1: ਯੈਸ ਮਿਸਟਰ ਇੰਡੀਆ ਬੜੀ ਕੈਂਟ ਫਿਲਮ ਹੈ
0: ਵੈਰੀ ਨਾਈਸ ਮੂਵੀ
1: ਤੁਸੀਂ ਦੇਖੀ ਨਹੀਂ ਨਾ ਪਹਿਲੇ
3: ਪਤਾ ਨਹੀਂ
1: ਹਨਾ ਚਲੋ ਫਿਰ ਹੁਣ ਜਦੋਂ ਵੇਖੋਗੇ ਵੇਖ ਕੇ ਸਾਨੂੰ ਰਿਵਿਊ ਦੇਣਾ ਤੁਸੀਂ ਨੈਕਸਟ ਵੀਕ ਕਿ ਮਿਸਟਰ ਇੰਡੀਆ ਕਿੱਦਾਂ ਦੀ ਲੱਗੀ
0: ਯੈਸ
1: ਡਨ ਹੋ ਗਿਆ ਜਦੋਂ ਮੈਂ ਬਹੁਤ ਕਮਾਈ ਕਰ ਲਈ 20% ਡਨ ਹੋ ਗਿਆ
0: ਆਫਿਸਰ ਫਟਾਫਟ ਕੇ ਐਪ ਤਿਆਰ ਕਰੋ ਮੈਂ ਤੁਹਾਡਾ ਆਈਡੀਆ ਚੋਰੀ ਕਰ ਲਿਆ
1: ਕੌਣ ਡਰ ਗਿਆ
3: ਸੰਦੀਪ ਅੰਕਲ
1: ਸੰਦੀਪ ਅੰਕਲ
3: ਅੱਛਾ
1: ਉਹ ਡਰ ਗਏ
3: ਪ੍ਰੋਕਿਓਰਮੈਂਟ
1: ਮੈਨੇਜਰ ਰੱਖ ਲੈਣੇ ਇੱਥੇ ਡਨ ਹੋ ਗਿਆ ਤੁਸੀਂ ਸਾਰਿਆਂ ਨੂੰ ਦਬਕੇ ਚ ਰੱਖਿਆ ਕਰੋ ਕੋਈ ਲੇਟ ਨੀ ਆਇਆ ਕਰੂਗਾ ਸਾਰੇ ਆਪਣੇ ਸ਼ੋ ਟਾਈਮ ਸਿਰ ਰਿਕਾਰਡ ਕਰਿਆ ਕਰਨਗੇ ਤੇ ਫਿਰ ਪਾਇਆ ਵੀ ਕਰਨਗੇ ਡਨ ਹੋ ਗਿਆ ਦੀਵਾਲੀ ਪਾਰਟੀ ਕਰਨੀ ਆ ਤੇ ਉਹ ਫਿਰ ਦੀਵਾਲੀ ਦੀ ਪਾਰਟੀ ਕਿਸ ਤਰ੍ਹਾਂ ਮਨਾਈ ਦੀ ਹੈ ਕੀ ਕਰੀ
3: ਦੀਵਾਲੀ ਹਰੇ ਤੱਕ ਆਈ ਵੀ ਨਹੀਂ ਦੀਵਾਲੀ ਕਿਵੇਂ ਬਤਾਓ
1: ਉਹੀ ਤੇ ਉਹ ਦੱਸਣ ਗਏ ਉਹਨੂੰ ਕਿੰਗ ਨੂੰ ਕਿ ਠਹਿਰ ਜਾ ਬਈ ਹਜੇ ਮਹੀਨਾ ਪਿਆ ਹੀ ਉਹਨੂੰ ਇਹੀ ਤਾਂ ਦੱਸਣ ਗਏ ਆ ਉਹ ਜਾਣ ਨੂੰ ਟਾਈਮ ਲੱਗ ਜਾਂਦਾ ਨਾ ਇੰਗਲੈਂਡ ਦੂਰ ਹੈ ਬਹੁਤ
3: ਕਿੰਗ ਲੰਡਨ ਦਾ ਤੇ ਜੋ ਤੱਕ
0: ਉਹ ਕਿੰਗ ਲੰਡਨ ਚ ਨਹੀਂ ਆ
3: ਕਿੱਥੋਂ ਆਏ
0: ਉਹ ਕਿੰਗ ਲੰਡਨ ਚ ਨਹੀਂ ਆ ਕਿੰਗ ਆਪਣੇ ਘਰ ਚ ਆ
1: ਉਹ ਘਰ ਚ ਆ ਅੰਕਲ ਵੀ ਚਲ ਜਾਂਦੇ ਆ
3: ਉੱਥੇ ਮਿਲ ਲੈਂਦੇ ਪੈਸੇ
1: ਸੋਮਵਾਰ ਪੁੱਛਣਾ
0: ਬਹੁਤ ਪੈਸੇ ਨੇ ਜੋਧਾ ਅੰਕਲ ਕੋਲੇ
1: ਇਹ ਮੰਡੇ ਪੁੱਛੋ ਮੈਂ ਵੀ ਸੋਚਦਾ
3: ਹੈ
1: ਕਿੱਥੇ ਨੀ ਸੱਦਿਆ
0: ਲੋਹੜੀ ਤੇ
1: ਇਹ ਗਲਤ ਆ ਬਈ
0: ਲੋਹੜੀ ਤਾਂ ਹਲੇ ਮਨਾਵਾਂਗੇ ਅਸੀਂ
1: ਲੈ ਹੁਣ ਤਾਂ ਨਵੀਂ ਆਈ ਖੜੀ ਆ
3: ਨਹੀਂ ਲੰਘੀ ਲੋਹੜੀ ਹੋਰ
0: ਉਹ ਜਿਹੜੀ ਲੰਘ ਗਈ ਉਹਨੂੰ ਤਾਂ ਭੁੱਲ ਜਾਓ ਹੁਣ ਨਵੀਂ ਵਾਲੀ ਤੇ ਮਨਾਵਾਂਗੇ ਨਾ
1: ਜੋ ਬੀਤ ਗਿਆ ਸੋ ਗੁਜ਼ਰ ਗਿਆ
3: ਨਵੀਂ ਵਾਲੀ ਅਬ ਨੈਕਸਟ ਸਾਲ ਹੋਗੀ
1: ਹਾਂ ਫਿਰ ਨੈਕਸਟ ਸਾਲ ਤੇ ਸਭ ਤੋਂ ਪਹਿਲਾਂ ਅਗਲੀ ਜਿਹੜੀ ਲੋਹੜੀ ਆ ਨਾ ਤਵਨੀਤ ਮੈਂ ਮੇਕ ਸ਼ੋਰ ਕਰੂੰਗਾ
3: ਕਿ ਤੁਸੀਂ
1: ਸਾਡੇ ਚੀਫ ਗੈਸਟ ਹੋਵੋ ਮੈਂ ਤੁਹਾਨੂੰ ਚੀਫ ਗੈਸਟ ਬਣਾਉਣਾ ਡਨ ਹੋ ਗਿਆ ਕ੍ਰਿਸ਼ਨਾ ਵੀਰੇ ਨਾਲ ਤੇ ਜਿਹੜੀ ਹੁਣ ਨੈਕਸਟ ਲੋਹੜੀ ਹੈ ਨਾ ਉਹ ਤੇ ਮੈਂ ਆ ਰਹੀ ਹਾਂ ਗੈਸਟ ਆਫ ਆਨਰ ਚੀਫ ਗੈਸਟ ਕੀ ਕਹਿਣਾ ਕੀ ਆ ਰਹੀ ਹਾਂ ਮੈਂ
0: ਚੀਫ ਗੈਸਟ
1: ਅਸੀਂ ਮੱਖੀ ਕੈਮਰੇ ਇਕੱਠੇ ਕੀਤੇ ਹੋਏ ਸਾਰਿਆਂ ਦੇ ਘਰ ਭੇਜੇ ਹੋਏ ਆ ਤਵਨੀਤ ਤੁਸੀਂ ਸੁਣਾਓ ਤੁਸੀਂ ਸੁਣਾਉਣਾ ਕੀ ਸਕੂਲ ਨਾ ਮਿਸ ਕਰਾ ਲਓ ਮੇਰੇ ਚੱਕਰ ਚ
3: ਸਕੂਲ ਮਿਸ ਵੀ ਨਹੀਂ ਕਰਾਓਗੇ, ਮੈਂ ਬਾਨਾ ਲਾਓਗੇ ਜਿਵੇਂ ਤੁਸੀਂ ਲਾਂਦੇ, ਮੈਂ ਕਹੂਗੀ ਕ੍ਰਿਸ਼ਨਾ ਵੀਰ ਜੀ ਨੇ ਮੈਨੂੰ ਲੇਟ
1: ਕਰਾਇਆ। ਸਾਰੀ ਉਮਰ
0: ਗੁੱਡ ਬਾਨਾ,
1: ਆ ਠੀਕ ਆ, ਗੁੱਡ ਹੈ ਬਈ, ਵੈਰੀ ਗੁੱਡ। ਕੀ ਸੁਣਾਓਗੇ ਸਾਨੂੰ?
3: ਮੈਂ ਹੋਰ ਗਾਣਾ ਸੁਣਾਣਾ।
1: ਸੁਣਾਓਗੇ? ਸੁਣਾਓ।
3: ਤੇਜੀ ਓ ਜੀ ਮੈਂ ਹੂੰ ਮਨਮੋਹ ਜੀ,
1: ਕਰਤਾ ਹੂੰ
3: ਮੈਂ ਵੀ ਜੋ ਤੁਮ ਵੀ
1: ਕਰੋ ਜੀ,
3: 1 2 1 2 4 4 2 1
1: My name is Lakhan,
3: Sajanon ka Sajan, My name is Lakhan, Sajanon ka Sajan, Mera naam hai Lakhan।
1: ਉਹਨੇ ਘਰ ਨੀ ਲੈਣਾ, ਕਹਿੰਦੇ ਉਹ ਇੰਟਰਸਟ ਰੇਟ ਹੈਵੀ ਹੋ ਗਏ, ਤੇ ਫਿਰ ਉਹ ਹੁਣ ਕੰਮ ਜ਼ਿਆਦਾ ਕਰਦਾ, ਫਿਰ ਵਿਆਹ ਕੇ ਘਰ ਤੇ ਲੈ ਕੇ ਆਊਗਾ ਨਾ ਆਪਣੇ।
0: ਇਮਲੀ ਥੋੜੀ, ਇਮਲੀ ਥੋੜੀ ਜੀ ਬਿਜ਼ੀ ਆ ਲੋਕਾਂ ਦਾ ਲਿਵਰ ਸਹੀ ਕਰਨ ਲਈ।
1: ਚਲੋ ਡਨ ਹੋ ਗਿਆ। ਆਪਾਂ ਇਹ ਸੋਮਵਾਰ ਵੀ ਨਾ ਤੁਸੀਂ ਆਹ ਪਤਾ ਕਰ ਲੈਣਾ ਅੰਕਲ ਤੋਂ ਕਿ ਹੁਣ ਕਿੰਨੀ ਕਮਾਈ ਕਰ ਲਈ ਅਮਰੂਦ ਨੇ, ਕਿ ਰੋਕੇ ਜੋਗਾ ਕੰਮ ਹੋ ਗਿਆ ਕਿ ਨਹੀਂ, ਇਹ ਤੁਸੀਂ ਪਤਾ ਕਰ ਲਿਓ। ਡਨ ਹੋ ਗਿਆ?
3: ਡਨ।
1: ਹੁਣ ਦੱਸੋ ਹੁਣ ਹੋਰ ਅੱਗੋਂ ਕੌਣ ਗੱਲ ਕਰੂਗਾ?
3: ਨੋ ਮੋਰ ਲਾ ਰਹੇ।
1: ਡਨ ਹੋ ਗਿਆ।
3: ਤੁਹਾਡੇ
1: ਨਾਲ ਗੱਲ ਹੋ ਗਈ ਤੇ ਬਸ ਦਿਨ ਵਧੀਆ ਹੋ ਗਿਆ।
0: ਯੈਸ
3: ਹਾਂਜੀ।
0: ਤੁਸੀਂ ਅੱਜ ਫਿਰ ਕੀ ਸੁਣਾਓਗੇ ਸਾਨੂੰ?
3: ਇੱਕ ਬੋਲੀ
1: ਲਓ ਜੀ, ਲਓ
0: ਪਲੀਜ਼।
3: ਇੱਕ ਹਰਾ ਪੋਨਾ ਇੱਕ ਨੀਲਾ ਪੋਨਾ, ਮੇਰਾ ਅੰਮਾ ਜਾਇਆ ਵੀ ਬੜਾ ਸੋਨਾ,
0: ਮੇਰਾ ਅੰਮਾ ਜਾਇਆ ਵੀ ਬੜਾ ਸੋਨਾ,
3: ਮੇਰਾ ਅੰਮਾ ਜਾਇਆ ਵੀ ਬੜਾ ਸੋਨਾ,
1: ਬੱਲੇ ਬੱਲੇ ਬੱਲੇ ਬੱਲੇ। ਵੈਰੀ ਗੁੱਡ, ਵੈਰੀ ਗੁੱਡ,
0: ਬੜੀ ਪਿਆਰੀ ਬੋਲੀ ਪਾਈ ਹੈ। ਰਾਮ ਲਖਨ ਦੀ ਬੋਲੀ ਬਣਾ ਕੇ ਸੁਣਾਉਣੀ ਹੈ ਸਾਨੂੰ? ਰਾਮ ਚੱਲਿਆ ਲੈ ਅੰਬ ਤੋੜਨ, ਲਖਨ ਮਾਰੀ ਗਾਟੀ।
1: ਵਾਹ, ਇਹ ਸੁਣਾਂਗੇ ਬਾਅਦ ਚੋਂ। ਵਾਹ ਵਾਹ ਵਾਹ, ਵਧੀਆ ਵਧੀਆ, ਨਾਈਸ। ਤੇ ਐਸ਼ਲੀ ਨੂੰ ਵੀਰੇ ਨਾਲ ਗੱਲ ਕਰਾਉਂਗੇ?
3: ਹਾਂਜੀ
1: ਕਰਾਓ ਜੀ, ਕਰਾਓ।
0: ਛੋਟੇ ਛੋਟੇ ਵੀਰ ਜੀ ਕੀ ਹਾਲ ਚਾਲ ਨੇ?
1: ਕਿਵੇਂ ਸਰਦਾਰ ਜੀ, ਠੀਕ ਠਾਕ?
3: ਤੁਹਾਡਾ ਕੀ ਹਾਲ ਹੈ?
0: ਬਹੁਤ ਵਧੀਆ, ਸੁਣਿਓ।
1: ਕੈਮ ਕੈਮੋ ਕੈਮ, ਕੀ ਕਰੀ ਜਾਂਦੇ ਹੋ? ਤਿਆਰੀ ਸਕੂਲ ਦੀ?
0: ਗੱਡੀ
1: ਸ਼ੁਕਰ ਆ ਪਰਮਾਤਮਾ ਦਾ। ਥੈਂਕ ਯੂ ਰਿਪੋਰਟਰ ਸਾਹਿਬ, ਥੈਂਕ ਯੂ ਸੋ ਮਚ। ਤੇ ਸਾਨੂੰ ਕੀ ਸੁਣਾਓਗੇ ਅੱਜ? ਰਾਈਮ। ਓਏ ਗੁੱਡ, ਆਈ ਲਵ ਰਾਈਮ।
3: ਰਸਗੁੱਲਿਆ ਕਿਹੜੀ ਕੁੱਲੂ ਫੁੱਲਿਆ, ਜੀ ਤੈਨੂੰ ਮੈਂ ਖਾ ਲੂਗਾ, ਟਿੱਡ ਵਿੱਚ ਪਾ ਲੂਗਾ।
1: ਬੱਲੇ
3: ਬਾਬਾ ਅਮ ਡੱਡੂ ਕਲੇ ਗ੍ਰੈਂਗ ਗ੍ਰੈਂਗ ਅਮ ਤੇ ਅਮ ਸਵਾ ਸਵਾ ਕਲੇ ਬੱਲੇ ਬੱਲੇ।
1: ਵੈਰੀ ਗੁੱਡ ਸਰਦਾਰ ਜੀ, ਸ਼ਾਬਾ ਸ਼ਾਬਾ ਸਰਦਾਰ ਜੀ,
0: ਚੱਕ ਤੋਂ ਫੱਟੇ
1: ਬਾਦ ਵਈ, ਵੈਰੀ ਗੁੱਡ।
3: ਜਿੰਦਾਬਾਦ,
1: ਵੈਰੀ ਗੁੱਡ, ਵੈਰੀ ਗੁੱਡ ਵੀਰ ਜੀ, ਬਹੁਤ ਸੋਹਣੀ ਰਾਈਮ ਸੁਣਾਈ ਹੈ। ਤੁਹਾਡਾ ਦਿਨ ਵਧੀਆ ਵਧੀਆ ਰਵੇ। ਆਏ ਓਏ ਜਿਉਂਦਰਾ ਤਾਂ ਹੁਣ ਹੋਰ ਵਧੀਆ ਹੋ ਗਿਆ, ਬੈਸਟ ਹੋ ਗਿਆ ਮੇਰਾ ਵੀਰ। ਕੋਈ ਤੁਹਾਨੂੰ ਬੁਲੀ ਕਰੇ ਸਕੂਲ ਚ ਸਿੱਧੇ ਮੇਰਾ ਨਾਮ ਲੈ
0: ਆਪੇ ਸਾਹਮਣੇ ਹੋ ਮੇਰਾ ਨਾਮ ਨਾ ਲਿਓ।
3: ਨੰਨਾ ਦੀ ਜਿੱਥੇ ਅੰਗ ਹਾਰਟ ਹੈਗਾ ਨੰਨਾ ਉੱਥੇ ਦਰਦ ਹੋਲੀ।
0: ਓਹੋ ਮੰਮੀ ਨੂੰ ਇੱਕ ਪਿਆਰੀ ਜੀ ਹੱਗ ਦੋ, ਮੰਮੀ ਨੇ ਫਿਰ ਸਹੀ ਹੋ ਜਾਣਾ ਦੇਖਿਓ।
3: ਓਕੇ
0: ਓਕੇ ਟੇਕ ਕੇਅਰ ਮੋ।
3: ਹਾਂਜੀ ਜੇ ਮੈਂ ਸਿਲਵਾ ਜੇ ਮੈਂ ਪਖਤਾ ਬਲ ਦੇ ਸੀ ਮੈਂ ਨੰਨਾ ਨਾਲ ਹੱਗ ਦੀ।
0: ਆ ਸ਼ੋਨਾ ਪੁੱਤੂ ਲਵ ਯੂ। ਓ
1: ਦੈਟ ਇਜ਼ ਸੋ ਸਵੀਟ।
0: ਸ਼ੋ ਸ਼ੋ ਸ਼ੋ ਸ਼ੋ
1: ਥੈਂਕ ਯੂ ਸਰਦਾਰ ਜੀ, ਹੈਵ ਅ ਗੁੱਡ ਡੇ।
3: ਥੈਂਕ ਯੂ
0: ਥੈਂਕ ਯੂ ਸ਼ਸ਼ੀਕਾ ਸ਼ਸ਼ੀਕਾ
1: ਬਾਈ ਬਾਈ ਬਾਈ ਬਾਈ ਬਾਈ। ਇਹ ਸੀਗੇ ਸਾਡੇ ਨਾਲ ਤਵਨੀਤ ਐਂਡ ਸਿਬਲਿੰਗਸ। ਤੇ ਇਸ ਤੋਂ ਬਾਅਦ ਸਾਡਾ ਲਾਸਟ ਕਾਲਰ ਸਾਰਿਆਂ ਦਾ ਸਭ ਤੋਂ ਚਹੇਤਾ ਪਿਆਰਾ ਜਾ ਪੁੱਤੂ ਕਾਕਾ ਬਸੰਤ ਲਾਲ ਤੁਸੀਂ
0: ਪੁੱਤੂ ਕਾਕਾ।
1: ਵੇਅਰ ਇਜ਼ ਮਾਈ ਗੁੱਡ ਬੋਏ।
0: ਸਤਿ ਸ਼੍ਰੀ ਅਕਾਲ ਲਾਲ ਜੀ। ਬਹੁਤ ਬਹੁਤ ਵਧੀਆ ਲਾਲਾ, ਭਾ ਥੱਲੇ ਨੂੰ ਜਾ ਰਿਹਾ ਸੋਨੇ ਦਾ ਕੰਸਿਡਰੇਟ।
4: ਬਸ ਲਾਲਾ ਵੀ ਥੱਲੇ ਆਣ,
1: ਲਾਲਾ ਤੰਗ
0: ਲਾਲੇ ਸੋਨੇ ਦਾ ਭਾ ਕੋਟੀਆਂ ਬੜੇ ਲਿਆ ਕੇ ਫੇਰ ਕਿਹੜਾ ਚੁੱਕੋ ਆਪਣੇ ਘੜੇ।
4: ਲਾਲੇ ਦੀ ਸੁਣਨ ਦੀ ਸ਼ਮਤਾ ਵੀ ਥੱਲੇ ਲੈ ਜਾਣ ਰਹੀ ਹੈ।
0: ਕੋਈ ਗੱਲ ਨੀ ਲਾਲਾ, ਮਸ਼ੀਨ ਲਵਾ ਦਿਆਂਗੇ।
1: ਲਾਲਾ ਠੀਕ ਨੀ ਫੀਲ ਕਰ ਰਿਹਾ ਅੱਜ ਕੱਲ ਗਾਇਸ।
4: ਨੋਨੀ
0: ਹਾਂਜੀ
4: ਨੋਨੀ ਦੀ ਨਾ ਜਿਵੇਂ ਅੱਜ ਕੱਲ ਦੇ ਬੱਚੇ ਬੜੀ ਜਲਦੀ ਸਮਝ ਜਾਂਦੇ ਨਾ, ਹਨਾ ਜੇ ਸਾਡੇ ਵਰਗੇ ਬੱਚੇ ਨੂੰ ਤੁਸੀਂ ਕਹਿੰਦੇ ਨਾ ਮੰਮਾ ਨੂੰ ਇੱਕ ਪਿਆਰਾ ਜਿਹਾ ਹੱਗ ਦੋ।
1: ਵਾਹ ਵਾਹ ਵਾਹ
4: ਮੰਮੀ ਕਹਿੰਦਾ ਨੋਣੀ ਵੀ ਨਾ ਉਲਟੇ ਕੰਮ ਆਪਣਾ ਕਿੰਨੇ ਸਮਾਨ ਗਿਆ ਜੀ ਹੋਰ ਕੰਮ ਪਾ ਗਈ ਮੈਨੂੰ।
1: ਵਾਹ ਵਾਹ ਵਾਹ।
0: ਔਰ ਲਾਲਾ ਦਿਨ ਕੈਸਾ ਚੜ੍ਹਾ ਹੈ ਆਜ?
4: ਦਿਨ ਵਧੀਆ ਚੜ੍ਹਾ ਹੈ, ਦਿਨ ਚੜ੍ਹਦਾ
0: ਚਾਹ ਸ਼ਾਹ ਪੀ ਲਈ ਤੀ?
4: ਹਾਂਜੀ ਪੀਲੀ ਪੀਲੀ ਮਾਰਾ
0: ਪੀਲੀ ਪੀਲੀ ਕਿਉਂ ਪੀਤੀ? ਚਾਹ ਬਰਾਊਨ ਹੁੰਦੀ ਹੈ।
1: ਓ ਯਾਰ ਇਹ ਮੈਂ ਹੀ ਮਾਫੀ ਮੰਗ ਲੈਂਦਾ ਇਹਦੇ ਵਾਸਤੇ ਲਾਲ ਜੀ,
0: ਇਹਨਾਂ ਨੇ ਕਿ ਪੀਲੀ ਪੀਲੀ
1: ਇਹਨਾਂ ਤਾਂ ਤੁਸੀਂ ਵੀ ਨਹੀਂ ਡਿਜ਼ਰਵ ਕਰਦੇ,
0: ਹਲਦੀ ਵਾਲਾ ਦੁੱਧ ਹੁੰਦਾ ਪੀਲਾ।
1: ਹਾਂ ਵੈਸੇ ਗੱਲ ਸਹੀ ਹੈ। ਚਲੋ
4: ਮੈਨੂੰ ਚੜਵਾ ਸਮਾਨ ਦਾ ਟਾਈਮ ਹੋ ਗਿਆ।
1: ਹਾਂਜੀ ਪਲੀਜ਼
0: ਚੜਵਾ ਦਾ ਟਾਈਮ ਹੋ ਗਿਆ। ਲਾਲ ਜੀ ਵੀ ਫਤਿਹ ਵਾਂਗੂ ਚੁਟਕਲਾ ਸੁਣਨ ਆਇਆ, ਸੁਣਾਉਣਾ ਆਇਆ, ਸੁਣਨਾ ਸੁਣਨਾ ਨਹੀਂ ਚੱਲਿਆ ਜੀ। ਲਾਲ ਜੀ
4: ਕ੍ਰਿਸ਼ਨਾ ਜੀ
1: ਜੀ
4: ਨੋਨੀਆ ਵਰਗੇ ਨੂੰ ਨਾ ਦੱਸ ਨਾ ਵੀ ਆਪਣਾ ਗਲੈਕਸੀ 300 ਅਰਬ ਤਾਰੇ ਹੈ, ਬੜੀ ਜਲਦੀ ਮੰਨ ਲੈਣਗੇ ਹਨਾ। ਤੇ ਜੇ ਇਹਨਾਂ ਕਹੋ ਨਾ ਵੀ ਆਹ ਦਰਵਾਜੇ ਹੁਣ ਤਾਏ ਤਾਏ ਪੈਣਗੇ ਤਾਂ ਉਂਗਲ ਲਾ ਕੇ ਚੈੱਕ ਕਰ ਦੂੰਗੇ।
1: ਕਹਿੰਦੇ
4: ਚਾਈਨਾ ਜੇ ਬ੍ਰੇਕ ਹੋਏ ਨਾ ਉਹਨਾਂ ਦੇ ਘਰ ਵਾਲੀਆਂ ਇਹ ਨੀ ਕਹਿੰਦੀਆਂ ਡੂੜਨੇ ਪਰ ਵੀ ਮੇਰੀ ਜੈਸੀ ਨੀ ਮਿਲੇਗੀ।
0: ਸ਼ੁਕਰ ਕਰੋ ਕੋਈ ਕੋਈ ਸੁਣ ਨੀ ਰਿਹਾ ਹੋਣਾ।
1: ਨਹੀਂ ਹੈਰਾਨੀ ਵਾਲੀ ਗੱਲ, ਕੋਈ ਚਾਈਨੀਜ਼ ਜੇ ਸੁਣ ਰਿਹਾ ਹੋਵੇ ਤਾਂ ਸਾਨੂੰ ਜ਼ਿਆਦਾ ਟੈਨਸ਼ਨ ਹੈ ਕਿ ਯਾਰ ਇੱਥੇ ਕਿੱਥੇ ਪਹੁੰਚ ਗਿਆ
0: ਜੀ।
1: ਜੀ
4: ਆਪਣੇ ਨਾ ਜਸਵਾਲ ਭਾਈ ਨਾ ਆਪਣਾ ਡੈਂਟਿਸਟ ਕੋਲ ਜਾਂਦੇ ਤੇ ਕਹਿੰਦੇ ਵੀ ਡੰਡੀ ਕਹਿੰਦੇ ਮੇਰੇ ਨਾ ਦੰਦ ਮੈਂ ਸਾਰੇ ਦੰਦ ਚੇਂਜ ਕਰਾਉਣੇ ਆ। ਕਹਿੰਦੇ ਠੀਕ ਹੈ, ਕਹਿੰਦੇ ਮੈਂ ਦੰਦ ਮੱਝ ਦੇ ਲਾਉਣੇ। ਕਹਿੰਦੇ ਮੱਝ ਦੇ ਕਿਉਂ? ਕਹਿੰਦਾ ਮੈਂ ਵੈਜੀਟੇਰੀਅਨ ਬਣ।
1: ਓ ਯਾਰ ਕਿੱਥੋਂ ਲੱਭ ਕੇ ਲੈਣ? ਓਹੋ
0: ਵਾਹ
1: ਵਾਹ ਵਾਹ ਵਾਹ। ਇੱਕ ਤਾਂ ਜਸਵਾਲ ਭਾਈ ਦਾ ਨਾਂ ਲੈ ਲੈਂਦੇ ਬੰਦਾ ਇਮੈਜੀਨੇਸ਼ਨ ਚ ਕਿਤੇ ਹੋਰ ਚਲਾ ਜਾਂਦਾ।
0: ਗਾਣੇ ਨੂੰ ਕੀ ਕਹਿੰਦੇ ਨੇ ਓਮਨੀਵਰਸ
5: ਹਰਬੀਵੋਰਸ ਹਰਬੀਵੋਰਸ
0: ਹਰਬੀਵੋਰਸ
5: ਲੈ ਤੁਸੀਂ ਵੀ ਗਾਉਣਾ ਨੂੰ ਮੈਮਲ ਦੀ ਦੂਸਰੀ ਕਲਾਸ ਚ ਪਾਤਾ ਮਾੜੀ ਗੱਲ ਹੈ ਬਾਈ
4: ਓਕੇ
0: ਓਕੇ ਜੀ ਸਤਿ ਸ਼੍ਰੀ ਅਕਾਲ ਹੈਵ ਅ ਨਾਈਸ ਡੇ ਲਾਲ ਜੀ
5: ਅਪਣੀ ਮਰਜ਼ੀ ਦੇ ਵਾਹ ਬਾਈ ਵਾਹ ਉਹਨੇ ਤਾਂ ਜੋਕ ਮਾਰੇ ਮਾਰੇ ਤੁਸੀਂ ਸਾਇੰਟਿਫਿਕ ਜਿਹੜੀ ਕਲਾਸੀਫਿਕੇਸ਼ਨ ਕੀਤੀ ਨਾ ਆਈ ਲਵਡ ਇਟ ਟੂ ਗੁੱਡ ਕ੍ਰਿਸ਼ਨਾ ਓਮਨੀਵਰਸ ਹੁੰਦਾ ਮੈਂ ਵਾਹ ਬਾਈ ਵਾਹ ਛੇਤੀ ਛੇਤੀ ਤੁਹਾਡੇ ਮੈਸੇਜ ਲੈਣੇ ਆ ਤੇ ਫਿਰ ਜੀ ਮੌਕਾ ਆ ਜਾਣਾ ਗੌਤਮ ਕਪਿਲ ਜੀ ਦੀ ਖਬਰਾਂ ਦਾ ਸੁਣਨ ਦਾ ਤੇ ਸਾਨੂੰ ਸਭ ਤੋਂ ਪਹਿਲਾਂ ਮੈਸੇਜ ਕਰਦੇ ਨੇ ਜੀ ਗੁੱਡ ਮਾਰਨਿੰਗ ਦਾ ਇੱਕ ਬਹੁਤ ਵਧੀਆ ਲਾਟੇ ਦਾ ਕੱਪ ਨਾਲ ਚੈਰੀਜ ਨੇ ਨਾਲ ਛੋਟੇ ਛੋਟੇ ਬਿਸਕੁਟ ਥੈਂਕ ਯੂ ਸੋ ਮਚ ਬਲਜੀਤ ਵਾਲੇ ਜੀ ਸਾਰਿਆਂ ਨੂੰ ਹੈਵ ਅ ਗ੍ਰੇਟ ਫਰਾਈਡੇ ਕਹਿੰਦੇ ਨੇ ਹੈਵ ਅ ਗੁੱਡ ਗੁੱਡ ਮਾਰਨਿੰਗ ਜੀ ਤੇ ਮੋਗੇ ਤੋਂ ਜੀ ਮੋਗੇ ਵਾਲੇ ਤੋਂ ਨਾ ਜੁਲਰਸ ਤੋਂ ਸਾਨੂੰ ਲਵਜੋਤ ਤੋਂ ਨਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਜੀ ਥੈਂਕ ਯੂ ਜੀ ਇਧਰੋਂ ਸੁਖਦੀਪ ਸਿੰਘ ਘੁੰਮਣ ਸਾਹਿਬ ਵੀ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਹਾਣੀ ਉਹਨਾਂ ਨੂੰ ਬਹੁਤ ਖੂਬਸੂਰਤ ਲੱਗੀ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਰਮਨਦੀਪ ਕੌਰ ਹਸੀਜਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਹਾਣੀ ਬਹੁਤ ਬਹੁਤ ਵਧੀਆ ਸੀ ਜੀ ਤੇ ਇਧਰੋਂ ਰਣਜਿੰਦਰ ਬਾਵਾ ਜੀ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਹਰਮਨ ਸਿੰਘ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਰਕੇਸ਼ ਕੁਮਾਰ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਹੱਸਦੇ ਵਸਦੇ ਰਹਿਣ ਸਾਰੇ ਸਾਰੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸੰਪੂਰਨ ਹੋਣ ਬਹੁਤ ਬਹੁਤ ਧੰਨਵਾਦ ਜੀ ਤੇ ਹੋਰ ਸਾਨੂੰ ਜੀ ਡੈਲੀ ਜੂਲਰਸ ਵਾਲੇ ਕਹਿੰਦੇ ਨੇ ਕਿ ਅੱਜ ਦਾ ਰੇਟ ਹੈ $182 ਪਰ ਗ੍ਰਾਮ ਠੀਕ ਹੈ ਬਈ ਚਲੋ ਹੁਣ ਤੁਹਾਡੇ ਤੁਸੀਂ ਆਈਡੀਆ ਲਾ ਲਓ ਤੁਹਾਡੇ ਸੋਨੇ ਦੇ ਕੰਗਨ ਕਿੰਨੇ ਕੁ ਦੇ ਉਹ ਕਰਦੇ ਨੇ ਬਸੰਤ ਲਾਲ ਜੀ ਜਿਹੜੇ ਲੋਕਾਂ ਨੂੰ ਹਰਬੀਵੋਰਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲਾਈਫ 'ਚ ਹਰਚੰਦ ਸਿੰਘ ਜੀ ਢਿੱਲੋਂ ਜੀ ਵੀ ਰਿਆਸਤ ਬੈਰਕ ਦੇ ਪਾਣੀਆਂ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਹਰੇ ਹਰੇ ਕ੍ਰਿਸ਼ਨਾ ਭੇਜਦੇ ਨੇ ਤੇ ਕਹਿੰਦੇ ਨੇ ਕਿ ਸਾਰਿਆਂ ਦਿਨ ਬਹੁਤ ਬਹੁਤ ਵਧੀਆ ਲੰਘੇ ਥੈਂਕ ਯੂ ਸੋ ਮਚ ਜੀ ਤੇ ਰਕੇਸ਼ ਕਾਜਲ ਜੀ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਤੇ ਇੱਧਰ 000 ਵਾਲੇ ਮਿਸਟਰ ਬਜਾਜ ਜੀ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਤੁਹਾਡਾ ਤੇ ਇੱਧਰੋਂ ਮਨ ਸਾਹਿਬ ਵੀ ਫੋਟੋ ਭੇਜ ਚੁੱਕੇ ਨੇ ਤੇ ਆਪਾਂ ਅੱਗੇ ਦੀ ਜਿਹੜੀ ਗੱਲਬਾਤ ਹੈ ਉਹ ਕਹਿੰਦੇ ਨੇ ਕਿ ਜਿਹੜੀ ਆ ਸਿਚੁਏਸ਼ਨ ਹੈ ਤੁਸੀਂ ਆਪ ਹੀ ਸੰਭਾਲ ਲਿਓ ਤੇ ਮੇਰੇ ਵੱਲੋਂ ਪੜ੍ਹ ਦਿਓ ਦੇਖਾਂਗੇ ਜੀ ਤੁਹਾਨੂੰ ਅਸੀਂ ਮਨਾ ਲੈਣਾ ਕਾਲ ਕਰਨ ਲਈ ਤੇ ਸ਼ੇਰਗਿੱਲ ਸਾਹਿਬ ਵੀ ਗੁੱਡ ਮਾਰਨਿੰਗ ਭੇਜਦੇ ਨੇ ਲੱਕੀ ਅਸੀਂ ਸਾਹਿਬ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਇੱਕ ਬਹੁਤ ਵੱਡਾ ਸਾਨੂੰ ਜੋਕ ਭੇਜਦੇ ਨੇ ਆਪਾਂ 10 ਵਜੇ ਸੁਣਾਵਾਂਗੇ ਸਾਰਿਆਂ ਨੂੰ
0: ਤੇ
5: ਹਾਂ ਕਾਫੀ ਵੱਡਾ ਦਸ ਤੋਂ 10:30 ਤੱਕ ਤਹੀ ਚੱਲੇਗਾ ਤੇ ਬੁੱਟਰ ਸਾਹਿਬ ਅਜੀਤ ਬੁੱਟਰ ਸਾਹਿਬ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਨਾਲ ਭੇਜਦੇ ਨੇ ਚੋਕਲੇਟਾਂ ਤੇ ਕਾਫੀ ਦੇ 2 ਕੱਪ ਥੈਂਕ ਯੂ ਥੈਂਕ ਯੂ
0: ਥੈਂਕ ਯੂ ਵੈਰੀ ਮਚ
5: ਭੈਣ ਜੀ ਸਾਨੂੰ ਗੁਲਦਸਤਾ ਭੇਜਦੇ ਨੇ ਤੇ ਗੁੱਡ ਮਾਰਨਿੰਗ
0: ਸਾਡੀ ਲੜਾਈ ਹੋ ਜਾਂਦੀ ਹੁੰਦੀ
5: ਹਾਂ ਨਹੀਂ ਆਹ ਗੱਲ ਸਹੀ ਕੀਤੀ ਆ ਆਹ ਗੱਲ ਸਹੀ ਹੈ ਤੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਸਾਰਿਆਂ ਦਾ ਕੁਲਦੀਪ ਕੌਰ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਥੈਂਕ ਯੂ ਸੋ ਮਚ ਸਾਰਿਆਂ ਦੇ ਜੁੜੇ ਰਹਿਣ ਦਾ ਤੇ ਹੁਣ ਸਮਾਂ ਹੋ ਗਿਆ ਜੀ ਤੁਹਾਡੇ ਨਾਲ ਥੋੜ੍ਹੀ ਜਿਹੀ ਟਾਈਮ ਲਈ ਵਿਦਾ ਲੈਣ ਦਾ ਬ੍ਰੇਕ ਲੈਣ ਦਾ ਤੇ ਤੁਹਾਡੇ ਨਾਲ ਦੁਬਾਰਾ ਆ ਕੇ ਮਸਤੀ ਇਸ ਤਰ੍ਹਾਂ ਹੀ ਕਰਾਂਗੇ ਸੁਣਦੇ ਰਹੋ ਰੇਡੀਓ ਹਾਂਜੀ 1674 AM

ਰੇਡੀਓ ਹਾਂਜੀ 1674 AM ਆਸ ਕਰਦੇ ਹਾਂ ਦਿਨ ਤੁਹਾਡਾ ਚੰਗਾ ਜਾ ਰਿਹਾ ਹੋਵੇਗਾ ਅਤੇ ਇਸ ਵਕਤ ਸਮਾਂ ਹੋ ਚੁੱਕਾ ਹੈ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦਾ ਸੋ ਆਓ ਦੇਖਦੇ ਹਾਂ ਤੇ ਸੁਣਦੇ ਹਾਂ ਕੀ ਕਹਿੰਦੀ ਅੱਜ ਦੀ ਕਹਾਣੀ ਅਤੇ ਕਿਹੜੀ ਸਿੱਖਿਆ ਤੁਸੀਂ ਇਸ ਕਹਾਣੀ ਚੋਂ ਲੈ ਕੇ ਜਾਂਦੇ ਹੋ ਉਸ ਦਿਨ ਵੀ ਸਵਖਤ ਤੇ ਉੱਠਦਿਆਂ ਹੀ ਦੋਹਾਂ ਦੇ ਵਿੱਚ ਜੰਮ ਕੇ ਲੜਾਈ ਹੋਈ ਚਾਹ ਦਾ ਕੱਪ ਜ਼ੋਰ ਨਾਲ ਥੱਲੇ ਮਾਰ ਉਹ ਘਰੋਂ ਨਿਕਲ ਗਿਆ ਫਿਰ ਨਾਲ ਦੀ ਨੂੰ ਬੁਰਾ ਭਲਾ ਆਖਦਾ ਹੋਇਆ ਨੁੱਕਰ ਤੇ ਬਣੇ ਚਾਹ ਵਾਲੇ ਖੋਖੇ ਤੇ ਆਣ ਬੈਠਾ ਉੱਥੋਂ ਤਾਜ਼ੀ ਬਣਾਈ ਚਾਹ ਦੇ ਕੱਪ ਦਾ ਘੁੱਟ ਭਰਦੇ ਹੋਏ ਨੇ ਕੋਲ ਪਿਆ ਅਖਬਾਰ ਚੁੱਕ ਲਿਆ ਅਤੇ ਫਿਰ ਪਏ ਕਲੇਸ਼ ਬਾਰੇ ਸੋਚ ਬਿਨਾਂ ਕੋਈ ਖਬਰ ਪੜੇ ਹੀ ਪਰਾਂ ਵਗਾ ਮਾਰਿਆ ਇੰਨੀ ਠੰਡ ਵਿੱਚ ਵੀ ਚਾਹ ਬਾਹਰ ਪੀ ਰਿਹਾ ਪੁੱਤ ਕਿੱਧਰੋਂ ਆਵਾਜ਼ ਆਈ ਧੌਣ ਘੁਮਾ ਕੇ ਦੇਖਿਆ ਪਿਛਲੇ ਬੈਂਚ ਤੇ ਬੈਠੇ ਚਿੱਟੀ ਦਾੜੀ ਵਾਲੇ ਬਾਬਾ ਜੀ ਉਸ ਨੂੰ ਮੁਖਾਤਿਬ ਸਨ ਤੁਸੀਂ ਵੀ ਤੇ ਚਾਹ ਪੀ ਰਹੇ ਹੋ ਇਸ ਵਿੱਚ ਕਿਹੜੀ ਅਜੀਬ ਗੱਲ ਹੈ ਜੋਨਾ ਮੈਂ ਰਿਹਾ ਕੱਲਾ ਕਰਾਂ ਨਾ ਕੋਈ ਅੱਗੇ ਨਾ ਕੋਈ ਪਿੱਛੇ ਪਰ ਤੂੰ ਤੇ ਵਿਆਹਾਂ ਵਰਿਆਂ ਪਰਿਵਾਰ ਵਾਲਾ ਲੱਗਦਾ ਹੈ ਕੀ ਦੱਸਾਂ ਬਾਬਿਓ ਘਰ ਦੀ ਜੀਣ ਨਹੀਂ ਦਿੰਦੀ ਹਰ ਵੇਲੇ ਨਿੱਕੀ ਨਿੱਕੀ ਗੱਲ ਤੇ ਕਲਾ ਕਲੇਸ਼ 24 ਘੰਟੇ ਦੀ ਕਿਚ ਕਿਚ ਬਾਹਰ ਨਾ ਪੀਵਾਂ ਤੇ ਹੋਰ ਕੀ ਕਰਾਂ ਤੁਸੀਂ ਆਪ ਹੀ ਦੱਸੋ ਇਸ ਵਾਰ ਬਜ਼ੁਰਗ ਥੋੜਾ ਹੋਰ ਸੰਜੀਦਾ ਜਿਹਾ ਹੋ ਗਏ ਆਖਣ ਲੱਗੇ ਜਿਉਣ ਨਹੀਂ ਦਿੰਦੀ ਕਮਲਿਆ ਜ਼ਿੰਦਗੀ ਹੁੰਦੀ ਹੀ ਨਾਲ ਦੀ ਦੇ ਨਾਲ ਹੈ ਦੁੱਖ ਸੁੱਖ ਵੇਲੇ ਹੋਰ ਕੋਈ ਭਾਵੇਂ ਲਾਗੇ ਨਾ ਲੱਗੇ ਇਹ ਹਮੇਸ਼ਾ ਸਿਰਾਣੇ ਆਣ ਖਲੋਇਆ ਕਰਦੀ ਹੈ ਇੱਧਰ ਵੇਖ ਮੇਰੇ ਵੱਲ ਪੂਰੇ 8 ਵਰੇ ਹੋ ਗਏ ਨੇ ਗਈ ਨੂੰ ਜਦੋਂ ਕੋਲ ਸੀ ਕਦੇ ਕਦਰ ਨਹੀਂ ਪਾਈ ਹੁਣ ਚਲੀ ਗਈ ਹੈ ਤਾਂ ਕਰਮਾਂ ਵਾਲੀ ਦਾ ਚੇਤਾ ਆਉਣੋ ਹੀ ਨਹੀਂ ਹਟਦਾ ਖਾਲੀ ਘਰ ਖਾਣ ਨੂੰ ਪੈਂਦਾ ਧੀਆਂ ਪੁੱਤ ਸਾਕ ਸੰਬੰਧੀ ਸਭ ਆਪੋ ਆਪਣੀ ਜ਼ਿੰਦਗੀ ਵਿੱਚ ਮਸਤ ਹੋ ਗਏ ਕਿਸੇ ਦੇ ਕੋਲ 2 ਘੜੀਆਂ ਕੋਲ ਬੈਠ ਗੱਲ ਕਰਨ ਦਾ ਵੀ ਟਾਈਮ ਹੈ ਨਹੀਂ ਆਪਣਾ ਘਰ ਹੈ ਪੈਸੇ ਧੇਲੇ ਦੀ ਵੀ ਕੋਈ ਕਮੀ ਨਹੀਂ ਪਰ ਫਿਰ ਵੀ ਸਾਰੀ ਦਿਹਾੜੀ ਮਨ ਟਿਕਦਾ ਹੀ ਨਹੀਂ ਉਸ ਦੇ ਜਾਣ ਮਗਰੋਂ ਇਹ ਅਹਿਸਾਸ ਹੋਇਆ ਕਿ ਧੜਕਣ ਸੀ ਉਹ ਮੇਰੀ ਤੇ ਮੇਰੇ ਰਹਿਣ ਬਸੇਰੇ ਦੀ ਵੀ ਉਸ ਦੇ ਜਾਣ ਮਗਰੋਂ ਆਲਣੇ ਤੱਕ ਵੀ ਸੁੰਨੇ ਹੋ ਗਏ ਨੇ ਮੇਰੇ ਵਿਹੜੇ ਦੇ ਰੁੱਖਾਂ ਦੇ ਸਾਰਾ ਕੁਝ ਬਸ ਇੱਕੋ ਝਟਕੇ ਦੇ ਵਿੱਚ ਬੇਜਾਨ ਜਿਹਾ ਕਰ ਗਈ ਕਰਮਾਂ ਵਾਲੀ ਬਜ਼ੁਰਗ ਦੇ ਦਿਲ ਦੀ ਬੀਰੋ ਦੇ ਸੁਲਤਾਨ ਵਾਲੀ ਵੇਦਨਾ ਸਮੁੰਦਰ ਬਣ ਉਸ ਦੀਆਂ ਅੱਖੀਆਂ ਵਿੱਚੋਂ ਵਗਦੀ ਹੋਈ ਸਾਫ਼ ਸਾਫ਼ ਨਜ਼ਰ ਆ ਰਹੀ ਸੀ ਇੰਨੀ ਗੱਲ ਸੁਣ ਉਹ ਕਾਹਲੀ ਜੀ ਨਾਲ ਉੱਠ ਖਲੋਤਾ ਅੱਧ ਭਰਿਆ ਚਾਹ ਦਾ ਗਿਲਾਸ ਥੱਲੇ ਰੱਖਿਆ ਪੈਸੇ ਦਿੱਤੇ ਬਜ਼ੁਰਗਾਂ ਵੱਲ ਨਜ਼ਰ ਭਰ ਵੇਖਿਆ ਤੇ ਫਿਰ ਵਾਹੋਦਾਹੀ ਘਰ ਵੱਲ ਨੂੰ ਹੋ ਤੁਰਿਆ ਕੀ ਵੇਖਿਆ ਕਿ ਚਿੰਤਾ ਦੇ ਸਮੁੰਦਰ ਵਿੱਚ ਡੁੱਬੀ ਹੋਈ ਨਾਲ ਦੀ ਬਰੂਹਾਂ ਤੇ ਖਲੋਤੀ ਹੈ ਉਸ ਨੂੰ ਉਡੀਕ ਰਹੀ ਸੀ ਇੰਨਾ ਵੀ ਕਾਹਦਾ ਗੁੱਸਾ ਜਾਣ ਲੱਗਿਆ ਜੈਕਟ ਤੱਕ ਵੀ ਨਹੀਂ ਪਾਈ ਤੁਸਾਂ ਤੇ ਉੱਤੋਂ ਪੈਰ ਵੀ ਬਿਨਾਂ ਜੁਰਾਬਾਂ ਦੇ ਜੇ ਠੰਡ ਲੱਗ ਜਾਂਦੀ ਫਿਰ ਉਹ ਕਿੰਨਾ ਕੁਝ ਇੱਕੋ ਸਾਏ ਬੋਲ ਗਈ ਤੂੰ ਵੀ ਤੇ ਬਿਨਾਂ ਸਵੈਟਰ ਤੋਂ ਪਤਾ ਨਹੀਂ ਕਦੋਂ ਦੀ ਇੱਥੇ ਖਲੋਤੀ ਹੈ ਠੰਡ ਦੇ ਵਿੱਚ ਮਗਰੋਂ ਪੱਸਰ ਗਈ ਚੁੱਪ ਵਿੱਚ ਦੋਹਾਂ ਨੇ ਵਰਿਆਂ ਬਾਅਦ ਸ਼ਾਇਦ ਪਹਿਲੀ ਵਾਰ ਇੱਕ ਦੂਜੇ ਨੂੰ ਇੰਨੇ ਗੌਹ ਨਾਲ ਤੱਕਿਆ ਸੀ ਅਤੇ ਫਿਰ ਅਗਲੇ ਹੀ ਪਲ ਦੋਹਾਂ ਨੇ ਇੱਕ ਦੂਜੇ ਦੇ ਦਿਲਾਂ ਵਿੱਚੋਂ ਚਿਰਾਂ ਤੋਂ ਕੋ ਗਵਾਚ ਗਈ ਮੁਹੱਬਤ ਦੇ ਕਿੰਨੇ ਸਾਰੇ ਪੈਗਾਮ ਵੀ ਪੜ ਲਏ ਸਨ ਥੋੜੇ ਚਿਰ ਮਗਰੋਂ ਨਿੱਘੇ ਥਾਂ ਬੈਠੇ ਹੋਏ ਉਹ ਦੋਵੇਂ ਅਦਰਕ ਇਲਾਚੀਆਂ ਵਾਲੀ ਗਰਮ ਚਾਹ ਦਾ ਲੁਤਫ ਲੈਂਦੇ ਹੋਏ ਪੁਰਾਣੀਆਂ ਯਾਦਾਂ ਦੀਆਂ ਪਰਤਾਂ ਫਰੋਲੀ ਜਾ ਰਹੇ ਸਨ ਕੋਲ ਹੀ ਟੀਵੀ ਤੇ ਚੱਲ ਰਹੇ ਯਮਲੇ ਜੱਟ ਦੇ ਇੱਕ ਪੁਰਾਣੇ ਗੀਤ ਦੇ ਇਹ ਬੋਲ ਖੁਸ਼ਗਵਾਰ ਮਾਹੌਲ ਦੇ ਵਿੱਚ ਮਿਸ਼ਰੀ ਜਿਹੀ ਘੋਲੀ ਜਾ ਰਹੇ ਸਨ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ ਜੋ ਅੱਲੜ ਪੁਣੇ ਵਿੱਚ ਲਾਈਆਂ ਥੋੜ ਨਿਭਾਵੀਂ ਵੇ ਸੋ ਦੋਸਤੋ ਚੁਣੌਤੀ ਭਰਿਆ ਅੱਜ ਦਾ ਟਾਈਮ ਨਿੱਕੀ ਨਿੱਕੀ ਗੱਲ ਨੂੰ ਆਧਾਰ ਬਣਾ ਕੇ ਆਪਸ ਦੇ ਵਿੱਚ ਲੜਨ ਝਗੜਨ ਦਾ ਨਹੀਂ ਸਗੋਂ ਇੱਕ ਦੂਜੇ ਨਾਲ ਦੁੱਖ ਸੁੱਖ ਦੀਆਂ ਘੜੀਆਂ ਸਾਂਝੀਆਂ ਕਰ ਔਖਾ ਵੇਲਾ ਟਪਾਉਣ ਦਾ ਹੈ ਕਿਉਂਕਿ ਤੁਹਾਡੇ ਵਿਹੜੇ ਦੇ ਵਿੱਚ ਭੰਗੜਾ ਪਾਉਂਦੇ ਕਲੇਸ਼ ਨਾਮ ਦੇ ਕਲੰਦਰ ਨੂੰ ਤੁਹਾਡੀ ਜ਼ਿੰਦਗੀ ਨਰਕ ਬਣਾਉਣ ਦੀ ਮੁਹਾਰਤ ਹਾਸਲ ਹੁੰਦੀ ਹੈ ਸੋ ਇਹ ਸੀ ਅੱਜ ਦੀ ਕਹਾਣੀ ਆਈ ਹੋਪ ਕਿ ਚੰਗੀ ਲੱਗੀ ਹੋਵੇਗੀ ਅਤੇ ਕੁਝ ਨਾ ਕੁਝ ਜ਼ਰੂਰ ਇਸ ਕਹਾਣੀ ਦੇ ਵਿੱਚੋਂ ਸਿੱਖਿਆ ਹੋਵੇਗਾ

0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 8 ਅਕਤੂਬਰ 2026 ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ। ਸਭ ਤੋਂ ਪਹਿਲੀ ਖਬਰ ਨੋਬਲ ਪੁਰਸਕਾਰ ਦੇ ਨਾਲ ਜੁੜੀ ਹੋਈ। ਵੈਸੇ ਤਾਂ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਨੋਬਲ ਪੁਰਸਕਾਰਾਂ ਦੇ ਨਾਲ ਜੁੜੇ ਜੇਤੂਆਂ ਦੇ ਐਲਾਨ ਕਰਦੇ ਹਾਂ ਅਤੇ ਦੱਸਦੇ ਹਾਂ ਕਿ ਕਿਹੜੇ ਕਿਹੜੇ ਜੇਤੂ ਜਿਹੜੇ ਨੇ ਉਹ ਅਲੱਗ ਅਲੱਗ ਕੈਟਾਗਰੀ ਦੇ ਵਿੱਚ ਚੁਣੇ ਗਏ ਨੇ, ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਨੋਬਲ ਪੁਰਸਕਾਰ ਦਿੱਤਾ ਜਾਏਗਾ। ਪਰ ਇੱਕ ਸ਼ਖਸ ਇਹ ਵੀ ਹੈ ਕਿ ਜਿਹੜਾ ਮੰਗ ਕੇ ਨੋਬਲ ਪੁਰਸਕਾਰ ਕਹਿ ਰਿਹਾ, ਔਰ ਉਹਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਹਰ ਸਾਲ ਨੋਬਲ ਪੁਰਸਕਾਰ ਹੁੰਦੇ ਨੇ ਔਰ ਹਰ ਵਾਰ ਆਪਣੀ ਮੰਗ ਦੁਹਰਾਉਂਦੇ ਨੇ, ਕਿਹਾ ਹੈ ਕਿ ਨੋਬਲ ਪੁਰਸਕਾਰ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਮੈਡੀਸਨ, ਕੈਮਿਸਟਰੀ, ਫਿਜ਼ਿਕਸ ਜਾਂ ਲਿਟਰੇਚਰ ਦੇ ਖੇਤਰ 'ਚ ਨਹੀਂ, ਬਲਕਿ ਸ਼ਾਂਤੀ ਦਾ ਨੋਬਲ ਪੁਰਸਕਾਰ ਉਹਨਾਂ ਨੂੰ ਮਿਲਣਾ ਚਾਹੀਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿਹਾ ਕਿ ਕਿਸੇ ਵੀ ਰਾਸ਼ਟਰਪਤੀ ਨੇ ਕੋਈ ਜੰਗ ਖਤਮ ਕਰਵਾਈ ਹੋਵੇ ਤਾਂ ਦੱਸੋ, ਮੈਂ ਤਾਂ 8 ਜੰਗਾਂ ਖਤਮ ਕਰਵਾਈਆਂ ਨੇ, ਸ਼ਾਇਦ ਦੁਨੀਆ ਦੇ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋਣ ਤੋਂ ਰੋਕਣ ਦੇ ਵਿੱਚ ਮੇਰਾ ਹੀ ਸਭ ਤੋਂ ਵੱਡਾ ਰੋਲ ਆ ਔਰ ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ। ਹਾਲਾਂਕਿ ਕਿਸੇ ਪੱਤਰਕਾਰ ਨੇ ਉਹਨਾਂ ਤੋਂ ਯੂਕਰੇਨ ਰੂਸ ਜੰਗ, ਇਜ਼ਰਾਈਲ ਗਜ਼ਾ ਜੰਗ ਜਾਂ ਫਿਰ ਹੁਣ ਅਮਰੀਕਾ ਦੀ ਹੀ ਤਰਫ ਤੋਂ, ਯਾਨੀ ਉਹਨਾਂ ਦੀ ਤਰਫ ਤੋਂ ਛੇੜੀ ਗਈ ਈਰਾਨ ਦੇ ਉੱਤੇ ਜੰਗ ਦਾ ਸਵਾਲ ਨਹੀਂ ਕੀਤਾ। ਪਰ 2026 ਦੇ ਨੋਬਲ ਸ਼ਾਂਤੀ ਪੁਰਸਕਾਰਾਂ ਦਾ ਐਲਾਨ ਨਾਰਵੇ ਦੀ ਨੋਬਲ ਕਮੇਟੀ ਦੀ ਤਰਫ ਤੋਂ ਕੀਤਾ ਜਾ ਰਿਹਾ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਕਰ ਦਿੱਤਾ ਜਾਏਗਾ ਇਸੇ ਹਫ਼ਤੇ ਦੇ ਅਖੀਰ ਦੇ ਵਿੱਚ। ਔਰ ਪੁਰਸਕਾਰ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਟਰੰਪ ਨੇ ਕਿਹਾ ਕਿ ਮੈਨੂੰ ਨਹੀਂ ਪਤਾ, ਫੈਸਲਾ ਤਾਂ ਉਹਨਾਂ ਦਾ ਹੋਏਗਾ, ਪਰ ਉਹਨਾਂ ਦੀ ਐਸੀ ਸਾਖ ਰਹੀ ਹੈ ਕਿ ਸ਼ਾਇਦ ਉਹ ਮੈਨੂੰ ਇਹ ਪੁਰਸਕਾਰ ਦੇਣਾ ਹੀ ਨਹੀਂ ਚਾਹੁੰਦੇ। ਸੱਤਾ ਦੇ ਵਿੱਚ ਦੁਬਾਰਾ ਆਉਣ ਤੋਂ ਬਾਅਦ ਟਰੰਪ ਹਰ ਵਾਰ ਇਹ ਕਹਿੰਦੇ ਰਹੇ ਨੇ ਕਿ ਦੁਨੀਆ ਦੇ ਸਭ ਤੋਂ ਸਨਮਾਨਜਨਕ ਪੁਰਸਕਾਰਾਂ ਦੇ ਵਿੱਚ ਇੱਕ ਨੋਬਲ ਸ਼ਾਂਤੀ ਪੁਰਸਕਾਰ ਦੇ ਉਹੀ ਹੱਕਦਾਰ ਨੇ। ਓਵਲ ਆਫਿਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤਾਂ ਸਮਾਂ ਆ ਗਿਆ, ਪਿਛਲੀ ਵਾਰ ਜਿਨ੍ਹਾਂ ਨੇ ਨੋਬਲ ਸ਼ਾਂਤੀ ਪੁਰਸਕਾਰ ਲਿਆ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਨੂੰ ਪਾਉਣ ਦਾ ਕੋਈ ਹੱਕਦਾਰ ਹੈ। ਤਾਂ ਰਾਸ਼ਟਰਪਤੀ ਟਰੰਪ ਨੇ ਇਸ ਦੇ ਜ਼ਰੀਏ, ਹੁਣ ਇਸ ਤੋਂ ਵੱਧ ਮੈਂ ਕੀ ਕਹਿ ਸਕਦਾ, ਦੱਸ ਦਈਏ ਕਿ ਪਿਛਲੇ ਸਾਲ ਯਾਨੀ 2025 ਦੇ ਵਿੱਚ ਵੈਨਜ਼ੂਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਚਾਡੋ ਨੂੰ ਜਨਵਰੀ ਮਹੀਨੇ ਦੇ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ ਜਦੋਂ ਉਹਨਾਂ ਨੇ ਟਰੰਪ ਨੂੰ ਇਸ ਦਾ ਹੱਕਦਾਰ ਦੱਸਿਆ ਸੀ। ਵੈਸੇ ਵੈਨਜ਼ੂਏਲਾ ਮੁਲਕ ਦੇ ਵਿੱਚ ਉੱਥੋਂ ਦੇ ਮੌਜੂਦਾ ਰਾਸ਼ਟਰਪਤੀ, ਤਤਕਾਲੀ ਰਾਸ਼ਟਰਪਤੀ ਨੂੰ ਤਾਂ ਅਮਰੀਕਾ ਨੇ ਚੁੱਕ ਹੀ ਲਿਆ ਸੀ ਅਤੇ ਉਸ ਤੋਂ ਬਾਅਦ ਵੈਨਜ਼ੂਏਲਾ ਦੀ ਵਿਰੋਧੀ ਧਿਰ ਦੀ ਨੇਤਾ ਦੀ ਤਰਫ ਤੋਂ ਟਰੰਪ ਦੇ ਵੱਲ ਝੁਕਾਅ ਹੋਣਾ ਜ਼ਾਹਰ ਦੀ ਗੱਲ ਹੈ। ਖੈਰ, ਨੋਬਲ ਸ਼ਾਂਤੀ ਪੁਰਸਕਾਰ ਟਰੰਪ ਨੂੰ ਦਿੱਤਾ ਜਾਏਗਾ ਨਹੀਂ, ਇਹ ਤਾਂ ਨੋਬਲ ਕਮੇਟੀ ਨੂੰ ਪਤਾ ਹੈ, ਪਰ ਸ਼ਾਂਤੀ ਹਾਲੇ ਦੁਨੀਆ ਦੇ ਵਿੱਚ ਸਥਾਪਿਤ ਨਹੀਂ ਹੋਈ ਹੈ ਔਰ ਇਸ ਦੇ ਵਿੱਚ ਟਰੰਪ ਦਾ ਵੀ ਬਹੁਤ ਵੱਡਾ ਰੋਲ ਹੈ ਇਸ ਸ਼ਾਂਤੀ ਦੇ ਵਿੱਚ। ਸਾਊਦੀ ਅਰਬ ਅਤੇ ਯਮਨ ਦੇ ਦਰਮਿਆਨ ਸੰਘਰਸ਼ ਹੁਣ ਖਤਰਨਾਕ ਮੋੜ ਦੇ ਉੱਤੇ ਪਹੁੰਚ ਗਿਆ। ਸਾਊਦੀ ਅਰਬ ਦੇ ਵਿੱਚ ਦੋ ਪ੍ਰਮੁੱਖ ਕੌਮਾਂਤਰੀ ਹਵਾਈ ਅੱਡਿਆਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ 3 ਲੋਕਾਂ ਦੀ ਮੌਤ ਹੋਈ ਹੈ ਅਤੇ 36 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹਾਸਲ ਹੋਈ ਹੈ। ਯਮਨ ਦੇ ਹਮਾਇਤੀ ਹੁਤੀ ਵਿਰੋਧੀਆਂ ਨੇ, ਯਮਨ ਦੇ ਹਮਾਇਤੀ ਨਹੀਂ ਕਹਿ ਸਕਦੇ, ਯਮਨ ਦੇ ਵਿੱਚ ਬਾਗੀ ਹੁਤੀ ਵਿਰੋਧੀਆਂ ਨੇ ਜਿਹੜਾ ਰਿਆਦ ਅਤੇ ਅਬਹਾ ਏਅਰਪੋਰਟ ਹੈ ਇਹਨਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ। ਈਰਾਨ ਦੇ ਹਮਾਇਤੀ ਕਿਹਾ ਜਾ ਸਕਦਾ। ਇਸ ਹਮਲੇ ਦੇ ਵਿੱਚ ਸਾਊਦੀ ਅਗਵਾਈ ਵਾਲੇ ਗੱਠਜੋੜ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਦੋਹਾਂ ਧਿਰਾਂ ਦੇ ਦਰਮਿਆਨ ਹੁਣ ਤਣਾਅ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦਾ। ਸਾਊਦੀ ਅਰਬ ਦੇ ਨਾਗਰਿਕ ਉਡਾਨ ਦੇ ਨਾਲ ਜੁੜਿਆ ਹੋਇਆ ਜਿਹੜਾ ਮੰਤਰਾਲਾ ਐਡਮਿਨਿਸਟ੍ਰੇਸ਼ਨ ਹੈ GACA, ਉਹਨਾਂ ਦੇ ਮੁਤਾਬਕ 6 ਅਤੇ 7 ਅਕਤੂਬਰ ਨੂੰ ਅਬਹਾ ਇੰਟਰਨੈਸ਼ਨਲ ਏਅਰਪੋਰਟ ਅਤੇ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਨੂੰ ਅਲੱਗ ਅਲੱਗ ਹਮਲਿਆਂ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਹਮਲਿਆਂ ਦੇ ਵਿੱਚ ਕੁੱਲ 3 ਲੋਕਾਂ ਦੀ ਮੌਤ ਹੋਈ ਹੈ, 36 ਜ਼ਖਮੀ ਹੋਏ ਨੇ। ਹਮਲਿਆਂ ਦੇ ਕਾਰਨ ਏਅਰਪੋਰਟ ਦੇ ਕੈਂਪਸਿਸ ਦੇ ਵਿੱਚ ਕੁਝ ਪ੍ਰਾਪਰਟੀਜ਼ ਨੂੰ ਵੀ ਨੁਕਸਾਨ ਪਹੁੰਚਿਆ ਹੈ। ਫਿਲਹਾਲ ਨਿਊਜ਼ ਏਜੰਸੀ AFP ਦੀ ਰਿਪੋਰਟ ਦੇ ਮੁਤਾਬਕ ਅਬਾ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਹੋਏ ਹਮਲਿਆਂ 'ਚ 2 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਦੇ ਵਿੱਚ 1 ਮਰੋਕੋ ਅਤੇ ਦੂਸਰੀ ਅਲਜੀਰੀਆ ਦੀ ਮਹਿਲਾ ਸ਼ਾਮਲ ਸੀ। ਇਹਨਾਂ ਹਮਲਿਆਂ ਦੇ ਵਿੱਚ 28 ਲੋਕ ਜ਼ਖਮੀ ਵੀ ਹੋਏ ਨੇ। ਜ਼ਖਮੀਆਂ ਨੂੰ ਸਾਊਦੀ ਨਾਗਰਿਕਾਂ ਤੋਂ ਇਲਾਵਾ ਬਾਂਗਲਾਦੇਸ਼, ਫਿਲੀਪੀਨਜ਼ ਦੇ ਵਸਨੀਕ ਵੀ ਦੱਸਿਆ ਜਾ ਰਿਹਾ। ਕਈਆਂ ਨੂੰ ਮਾਮੂਲੀ ਸੱਟਾਂ ਆਈਆਂ ਨੇ, ਕਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਉੱਧਰ ਰਾਜਧਾਨੀ ਰਿਆਦ ਦੇ ਵਿੱਚ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਆ, ਉੱਥੇ 1 ਸੁਡਾਨੀ ਨਾਗਰਿਕ ਦੀ ਮੌਤ ਹੋਈ ਹੈ। 8 ਹੋਰ ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ 'ਚ 5 ਸਾਊਦੀ ਨਾਗਰਿਕ ਨੇ, 2 ਮਿਸਰ ਦੇ ਨਾਗਰਿਕ ਨੇ, 1 ਪਾਕਿਸਤਾਨ ਦਾ ਨਾਗਰਿਕ ਵੀ। ਇਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ। ਯਮਨ ਦੇ ਹੁਤੀ ਬਾਗੀਆਂ ਨੇ ਦੋਵਾਂ ਏਅਰਪੋਰਟ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਇਹਨਾਂ ਦਾ ਦਾਅਵਾ ਆਪਣੇ ਨਾਂ ਕੀਤਾ। ਉਹਨਾਂ ਕਿਹਾ ਕਿ
ਅਸਲ ਚ ਹੁਤੀ ਬਾਗੀਆਂ ਦੇ ਬੁਲਾਰੇ ਯਾਹੀਆ ਸਰੀ ਨੇ ਕਿਹਾ ਕਿ ਉਹਨਾਂ ਦੀਆਂ ਫੌਜਾਂ ਨੇ ਹੀ ਰਿਆਤ ਸਥਿਤ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਨੂੰ ਬਲੈਸਟਿਕ ਮਿਜ਼ਾਈਲ ਦੇ ਨਾਲ ਨਿਸ਼ਾਨਾ ਬਣਾਇਆ ਸੀ। ਉਹਨਾਂ ਦਾ ਟੀਚਾ ਬਸ ਆਵਾਜਾਈ ਨੂੰ ਪ੍ਰਭਾਵਿਤ ਕਰਨਾ ਸੀ। ਹੁਤੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਅਭਾ ਏਅਰਪੋਰਟ ਅਤੇ ਖਮੀਸ ਮੁਸ਼ਾਹਿਦ ਕਿੰਗ ਖਾਲਿਦ ਏਅਰ ਬੇਸ ਨੂੰ ਵੀ ਡਰੋਨ ਅਤੇ ਮਿਜ਼ਾਈਲਾਂ ਦੇ ਨਾਲ ਨਿਸ਼ਾਨਾ ਬਣਾਇਆ ਸੀ। ਸਾਊਦੀ ਅਗਵਾਈ ਵਾਲੇ ਫੌਜੀ ਗਠਜੋੜ ਦਾ ਕਹਿਣਾ ਕਿ ਰਿਆਤ ਦੇ ਉੱਤੇ ਦਾਗੀਆਂ ਗਈਆਂ ਬਲੈਸਟਿਕ ਮਿਜ਼ਾਈਲਾਂ ਨੂੰ ਤਾਂ ਦਰਮਿਆਨ ਹੀ ਨਸ਼ਟ ਕਰ ਦਿੱਤਾ ਗਿਆ। ਗਠਜੋੜ ਨੇ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਦੇ ਹਮਲੇ ਦੇ ਵਿੱਚ ਇਸਤੇਮਾਲ ਕੀਤੇ ਗਏ ਮਿਜ਼ਾਈਲ ਲਾਂਚਿੰਗ ਪਲੈਟਫਾਰਮ ਨੂੰ ਵੀ ਧਰਾਸ਼ਾਈ ਕਰ ਦਿੱਤਾ ਗਿਆ। ਬਿਆਨ 'ਚ ਕਿਹਾ ਗਿਆ ਕਿ ਨਾਗਰਿਕਾਂ ਅਤੇ ਨਾਗਰਿਕ ਢਾਂਚੇ ਦੇ ਉੱਤੇ ਹੋਏ ਹਮਲੇ ਦੇ ਜਵਾਬ ਦੇ ਵਿੱਚ ਹੁਤੀ ਲੜਾਕਿਆਂ ਨੂੰ ਇਸ ਦੀ ਕੀਮਤ ਚੁਕਾਉਣੀ ਹੋਏਗੀ। ਉੱਥੇ ਹੀ ਅਗਲੇ ਪਾਸੇ ਪਾਕਿਸਤਾਨ ਤੋਂ ਖਬਰ ਹੈ ਜਿੱਥੇ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਦੇਸ਼ ਦੇ ਵਿੱਚ ਤਿਆਰ ਕੀਤੀ ਗਈ ਫਤਿਹ 4 ਕਰੂਜ਼ ਮਿਜ਼ਾਈਲ ਦੇ ਨਵੇਂ ਅਤੇ ਜ਼ਿਆਦਾ ਦੂਰੀ ਤੱਕ ਮਾਰ ਕਰਨ ਵਾਲੇ ਵਰਜ਼ਨ ਦਾ ਸਫਲ ਪ੍ਰੀਖਣ ਕਰ ਲਿਆ ਗਿਆ। ਇਹ ਇੱਕ ਗਰਾਊਂਡ ਲਾਂਚ ਕਰੂਜ਼ ਮਿਜ਼ਾਈਲ ਹੈ, ਯਾਨੀ ਇਸ ਨੂੰ ਜ਼ਮੀਨ ਤੋਂ ਹੀ ਦਾਗਿਆ ਜਾ ਸਕਦਾ। ਪਾਕਿਸਤਾਨ ਦੀ ਫੌਜ ਦੀ ਮੀਡੀਆ ਸ਼ਾਖਾ ISPR ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਸ ਮਿਜ਼ਾਈਲ ਨੇ ਉਡਾਨ ਭਰੀ, ਦਿਸ਼ਾ ਤੈਅ ਕਰਨ ਵਾਲੀ ਬੇਹੱਦ ਆਧੁਨਿਕ ਤਕਨੀਕ ਦੇ ਨਾਲ ਉਪਕਰਨ ਇਸ ਦੇ ਵਿੱਚ ਲੈਸ ਕੀਤੇ ਗਏ ਸੀ। ISPR ਦੇ ਮੁਤਾਬਕ ਇਹ ਮਿਜ਼ਾਈਲ ਲੰਮੀ ਦੂਰੀ ਤੱਕ ਮੌਜੂਦ ਟਿਕਾਣਿਆਂ ਨੂੰ ਬਹੁਤ ਸਟੀਕਤਾ ਦੇ ਨਾਲ ਹਮਲਾ ਕਰਨ, ਨਿਸ਼ਾਨਾ ਬਣਾਉਣ ਦੇ ਵਿੱਚ ਕਾਬਲ ਹੈ ਅਤੇ ਭਾਰੀ ਤਬਾਹੀ ਮਚਾ ਸਕਦੀ ਹੈ। ਬਿਆਨ 'ਚ ਕਿਹਾ ਗਿਆ ਕਿ ਪ੍ਰੀਖਣ ਦੇ ਦਰਮਿਆਨ ਮਿਜ਼ਾਈਲ ਦੇ ਵਿੱਚ ਲੱਗੀਆਂ ਅਲੱਗ ਅਲੱਗ ਪ੍ਰਣਾਲੀਆਂ ਦੀ ਤਕਨੀਕਾਂ ਦੀ ਵੀ ਜਾਂਚ ਕੀਤੀ ਗਈ ਹੈ। ਪਾਕਿਸਤਾਨ ਫੌਜ ਦੇ ਮੁਤਾਬਕ ਇਹ ਮਿਜ਼ਾਈਲ ਜ਼ਮੀਨ ਤੋਂ ਉੱਡ ਸਕਦੀ ਹੈ, ਜ਼ਮੀਨ ਦੇ ਕਾਫ਼ੀ ਕੋਲੋਂ ਉੱਡ ਸਕਦੀ ਹੈ, ਔਰ ਇਸ ਦਰਮਿਆਨ ਦੁਸ਼ਮਣ ਦੀ ਮਿਜ਼ਾਈਲ ਸੁਰੱਖਿਆ ਪ੍ਰਣਾਲੀ ਨੂੰ ਚਕਮਾ ਦੇ ਕੇ ਆਪਣੇ ਟੀਚੇ ਦੇ ਉੱਤੇ ਬੇਹੱਦ ਸਟੀਕ ਹਮਲਾ ਕਰ ਸਕਦੀ ਹੈ। ਪਾਕਿਸਤਾਨ ਦੇ ਕੋਲ ਫਤਿਹ ਸੀਰੀਜ਼ ਦੀਆਂ 3 ਮਿਜ਼ਾਈਲਾਂ ਯਾਨੀ ਫਤਿਹ 1, ਫਤਿਹ 2 ਅਤੇ ਫਤਿਹ 3 ਪਹਿਲਾਂ ਤੋਂ ਹੀ ਮੌਜੂਦ ਹੈ। ਇਸ ਸਾਲ 7 ਮਈ ਨੂੰ ISPR ਨੇ ਇੱਕ ਵੀਡੀਓ ਦੇ ਵਿੱਚ ਫਤਿਹ 3 ਕਰੂਜ਼ ਮਿਜ਼ਾਈਲ ਦੀ ਪਹਿਲੀ ਵਾਰ ਮੂੰਹ ਦਿਖਾਈ ਵੀ ਕੀਤੀ ਸੀ। ਉਸ ਸਮੇਂ ਇਸ ਦੀ ਤੁਲਨਾ ਭਾਰਤ ਦੀ ਬ੍ਰਹਮੋਸ ਮਿਜ਼ਾਈਲ ਦੇ ਨਾਲ ਕੀਤੀ ਜਾ ਰਹੀ ਸੀ। ਸਾਲ 2024 'ਚ ਭਾਰਤ ਨੇ ਫਤਿਹ 2 ਮਿਜ਼ਾਈਲ ਨੂੰ ਆਪਣੇ ਹਥਿਆਰਾਂ 'ਚ ਸ਼ਾਮਲ ਕੀਤਾ ਹੈ। ਮਿਜ਼ਾਈਲ 400 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ, ਜਿਹੜੀ ਫਤਿਹ 1 140 ਕਿਲੋਮੀਟਰ ਤੱਕ ਮਾਰ

ਇਸ ਦੇ ਨਿਸ਼ਾਨੇ ਦੇ ਕਰੀਬ 5 meter ਹੋ ਸਕਦੀ ਹੈ। ਮਿਜ਼ਾਈਲ ਦੇ 750 kilometers ਤੱਕ ਮਾਰ ਕਰਨ ਦਾ ਪ੍ਰੀਖਣ ਪਹਿਲਾਂ ਹੀ ਕੀਤਾ ਜਾ ਚੁੱਕਿਆ ਸੀ। ਉੱਥੇ ਐਲਨ ਮਸਕ ਨੇ ਦੋਸ਼ ਮੜਿਆ ਹੈ ਕਿ ਕੁਝ ਖਾਸ ਕਾਰੋਬਾਰੀ ਭਾਰਤ ਦੇ ਵਿੱਚ ਸਟਾਰਲਿੰਕ ਦੀ ਐਂਟਰੀ ਨੂੰ ਰੋਕ ਰਹੇ ਨੇ। ਮਸਕ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਜਵਾਬ 'ਚ ਲਿਖਿਆ ਕਿ ਬਦਕਿਸਮਤੀ ਦੇ ਨਾਲ ਇਹ ਕੁਝ ਖਾਸ ਉਦਯੋਗਪਤੀ ਕਾਰੋਬਾਰੀ ਨੇ, ਤਾਂ ਕਿ ਭਾਰਤੀ ਲੋਕਾਂ ਦੇ ਉੱਤੇ ਉਹਨਾਂ ਦੀ ਇੱਕ ਪਾਸੜ ਪਕੜ ਜਿਹੜੀ ਉਹ ਬਣੀ ਰਹੇ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕੌਣ ਨੇ। ਇਹ ਭਾਰਤ ਦੇ ਲੋਕਾਂ ਦੇ ਖਿਲਾਫ ਅਪਰਾਧ ਹੈ। ਇਸ ਪੋਸਟ ਦੇ ਵਿੱਚ ਉਹਨਾਂ ਕਿਹਾ ਕਿ ਭਾਰਤ ਦੇ ਵਿੱਚ ਸਟਾਰਲਿੰਕ ਦੀ ਲੋੜ ਹੈ, ਕਿਉਂਕਿ ਹਾਲੇ ਵੀ ਵੱਡੀ ਗਿਣਤੀ ਦੇ ਵਿੱਚ ਪਿੰਡ ਬ੍ਰੌਡਬੈਂਡ ਦੇ ਨਾਲ ਨਹੀਂ ਜੁੜੇ ਹੋਏ ਨੇ। ਮਸਕ ਨੇ ਬੁੱਧਵਾਰ ਦੇਰ ਰਾਤ ਐਕਸ ਦੇ ਉੱਤੇ ਲਿਖਿਆ ਕਿ ਭਾਰਤ 'ਚ ਸਟਾਰਲਿੰਕ ਉਹਨਾਂ ਲੋਕਾਂ ਦੀ ਤੇਜ਼ ਅਤੇ ਕਿਫਾਇਤੀ ਇੰਟਰਨੈੱਟ ਕਨੈਕਟੀਵਿਟੀ ਜਿਹੜੀ ਉਹਨਾਂ ਨੂੰ ਉਪਲਬਧ ਕਰਵਾਏਗਾ, ਜੋ ਮੌਜੂਦਾ ਕੀਮਤਾਂ ਦੇ ਚੱਲਦਿਆਂ ਇਸ ਨੂੰ ਹਾਸਲ ਨਹੀਂ ਕਰ ਪਾ ਰਹੇ ਨੇ। ਇਸ ਤੋਂ ਪਹਿਲਾਂ ਬੁੱਧਵਾਰ ਦੇ ਦਿਨ ਦਿੱਲੀ ਦੇ ਵਿੱਚ ਚੱਲ ਰਹੀ ਇੰਡੀਆ ਮੋਬਾਈਲ ਕਾਂਗਰਸ ਦੇ ਵਿੱਚ ਸਟਾਰਲਿੰਕ ਦੇ ਬਿਜ਼ਨਸ ਆਪਰੇਸ਼ਨ ਦੀ ਵਾਈਸ ਪ੍ਰੈਜ਼ੀਡੈਂਟ ਲਾਰੇਨ ਡਿਓਰ ਨੇ ਵੀ ਇਹ ਗੱਲ ਕਹੀ ਸੀ ਕਿ ਸਟਾਰਲਿੰਕ ਭਾਰਤ ਦੇ ਵਿੱਚ 20 ਗੇਟਵੇ ਸਾਈਟ ਪਹਿਲਾਂ ਹੀ ਬਣਾ ਚੁੱਕਿਆ ਅਤੇ ਭਾਰਤੀ ਯੂਜ਼ਰਸ ਦੇ ਡੇਟਾ ਨੂੰ ਦੇਸ਼ ਦੇ ਅੰਦਰ ਹੀ ਰੱਖਣ ਦੇ ਲਈ ਭਾਰਤ ਦੇ ਹਿਸਾਬ ਦੇ ਨਾਲ ਇੱਕ ਕੰਟਰੋਲ ਸਿਸਟਮ ਵੀ ਤਿਆਰ ਕਰ ਲਿਆ ਗਿਆ। ਡਿਓਰ ਨੇ ਇਹ ਵੀ ਕਿਹਾ ਸੀ ਕਿ ਸਟਾਰਲਿੰਕ ਨੂੰ ਉਮੀਦ ਹੈ ਕਿ ਸਾਰੀਆਂ ਮਨਜ਼ੂਰੀਆਂ ਮਿਲਣ ਤੋਂ ਬਾਅਦ ਭਾਰਤ ਦੇ ਵਿੱਚ ਸੈਟੇਲਾਈਟ ਬ੍ਰੌਡਬੈਂਡ ਸੇਵਾਵਾਂ ਜਲਦੀ ਉਹ ਸ਼ੁਰੂ ਕਰ ਦੇਣਗੇ। ਉੱਥੇ ਭਾਰਤ ਦੀਆਂ ਖਬਰਾਂ ਦੀ ਵਿਸਤਾਰ ਨੂੰ ਅੱਗੇ ਤੋਰੀਏ ਤੇ ਕਾਂਗਰਸ ਨੇ ਚੀਫ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਪ੍ਰਦਰਸ਼ਨ ਦੇ ਦਰਮਿਆਨ ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੇ ਦੂਸਰੇ ਨੇਤਾਵਾਂ ਦੇ ਉੱਤੇ ਹੋਈ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਅੱਜ ਯਾਨੀ 8 October ਨੂੰ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ ਔਰ ਕਾਲਾ ਦਿਵਸ ਮਨਾਇਆ ਜਾਏਗਾ। ਕਾਂਗਰਸ ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਇਸ ਮੌਕੇ ਪਾਰਟੀ ਦੇਸ਼ ਭਰ ਦੇ ਵਿੱਚ ਭਾਰਤੀ ਲੋਕਤੰਤਰ ਦੇ ਲਈ ਕਾਲਾ ਦਿਵਸ ਮਨਾਏਗੀ। ਇਸ ਤੋਂ ਪਹਿਲਾਂ ਬੁੱਧਵਾਰ ਦੇ ਦਿਨ ਲੋਕ ਸਭਾ 'ਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਸਣੇ ਕਈ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਦੇ ਦਰਮਿਆਨ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ, ਜਿਵੇਂ ਮੰਗਲਵਾਰ ਕੀਤਾ ਗਿਆ ਸੀ। ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਤਰਫ ਤੋਂ ਰਾਜਧਾਨੀ ਦਿੱਲੀ ਦੇ ਵਿੱਚ ਚੀਫ਼ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪਿਛਲੇ 2 ਦਿਨਾਂ ਤੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਉੱਧਰ 10 October ਨੂੰ ਕਾਂਗਰਸ ਜਨਤਾ ਪਾਰਟੀ ਨੇ ਵੀ ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਉੱਥੇ ਅਗਲੀ ਖਬਰ ਦੀ ਸਾਂਝ ਜੇਕਰ ਪਾਈਏ ਤਾਂ ਇਹ ਕਾਂਗਰਸ ਜਨਤਾ ਪਾਰਟੀ ਦੇ ਨਾਲ ਹੀ ਜੁੜੀ ਹੋਈ ਹੈ, ਜਿੱਥੇ ਹੁਣ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਬੈਂਗਲੁਰੂ ਪੁੱਜੇ ਨੇ, ਜਿੱਥੇ ਉਹ ਕਾਂਗਰਸ ਜਨਤਾ ਪਾਰਟੀ ਵੱਲੋਂ SIR ਪ੍ਰਕਿਰਿਆ ਦੇ ਵਿਰੋਧ 'ਚ ਕੀਤੇ ਜਾ ਰਹੇ ਪ੍ਰਦਰਸ਼ਨ 'ਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਪ੍ਰਸਿੱਧ ਅਦਾਕਾਰ ਪ੍ਰਕਾਸ਼ ਰਾਜ ਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕਰਕੇ ਧਰੁਵ ਰਾਠੀ ਨੂੰ ਇਸ ਪ੍ਰਦਰਸ਼ਨ ਦਾ ਸਰਪ੍ਰਾਈਜ਼ ਗੈਸਟ ਦੱਸਿਆ ਸੀ ਅਤੇ ਲੋਕਾਂ ਨੂੰ ਵੱਡੀ ਗਿਣਤੀ 'ਚ ਪਹੁੰਚਣ ਦੀ ਅਪੀਲ ਕੀਤੀ ਸੀ। ਇਹ ਵਿਸ਼ਾਲ ਰੋਸ ਪ੍ਰਦਰਸ਼ਨ ਅਭਿਜੀਤ ਦੀਪਕੇ ਦੀ ਅਗਵਾਈ ਹੇਠ ਬੈਂਗਲੁਰੂ ਦੇ ਫਰੀਡਮ ਪਾਰਕ ਦੇ ਵਿੱਚ ਸਵੇਰੇ 10:30 ਸ਼ੁਰੂ ਹੋਏਗਾ। ਇਸ ਦੌਰਾਨ ਪੀਪਲਸ ਟ੍ਰਿਬਿਊਨਲ ਦਾ ਆਯੋਜਨ ਵੀ ਕੀਤਾ ਜਾਏਗਾ ਅਤੇ ਇੱਕ ਚੱਪਲ ਪ੍ਰਦਰਸ਼ਨ ਵੀ ਕੀਤਾ ਜਾਣਾ। ਇਸ ਪ੍ਰਦਰਸ਼ਨ 'ਚ ਅਭਿਜੀਤ ਦੀਪਕੇ, ਯੂਥ ਸੰਗਠਨ, ਸਿਵਲ ਸੁਸਾਇਟੀ ਅਤੇ ਕਈ ਹੋਰ ਨੌਜਵਾਨ ਹਿੱਸਾ ਲੈ ਰਹੇ ਨੇ ਜਿਹੜੇ ਵੋਟਰ ਲਿਸਟ ਦੇ ਵਿੱਚੋਂ ਵੀ ਗਾਇਬ ਹੋਏ ਨੇ। ਧਰੁਵ ਰਾਠੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਵੀਡੀਓ ਜਾਰੀ ਕਰਕੇ ਪੁਸ਼ਟੀ ਕੀਤੀ ਕਿ ਉਹ ਇਸ ਪ੍ਰਦਰਸ਼ਨ 'ਚ ਸ਼ਾਮਲ ਹੋਣ ਦੇ ਲਈ ਇਸ ਕਰਕੇ ਆਏ ਨੇ ਤਾਂ ਕਿ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਉਹ ਵੀ ਆਪਣਾ ਯੋਗਦਾਨ ਦੇ ਸਕਣ। 10 October ਨੂੰ ਜੰਤਰ ਮੰਤਰ ਦੇ ਉੱਤੇ ਹੋਣ ਵਾਲੇ ਪ੍ਰਦਰਸ਼ਨ 'ਚ ਵੀ ਉਹਨਾਂ ਨੇ ਪਹੁੰਚਣ ਦਾ ਸੱਦਾ ਦਿੱਤਾ। ਉੱਥੇ ਦਿੱਲੀ ਤੋਂ ਅਗਲੀ ਮੰਦਭਾਗੀ ਖਬਰ, ਵੈਸੇ ਕੱਲ੍ਹ ਦੇ ਦਿਨ ਇਹ ਖਬਰ ਸਾਹਮਣੇ ਆਈ ਸੀ, ਦਿੱਲੀ ਦੇ ਸੀਮਾਪੁਰੀ ਇਲਾਕੇ ਦੇ ਵਿੱਚ ਬੁੱਧਵਾਰ ਦੇ ਦਿਨ ਇੱਕ ਬਹੁਮੰਜ਼ਲਾ ਇਮਾਰਤ ਡਿੱਗਣ ਦੇ ਚੱਲਦਿਆਂ ਹੁਣ ਤੱਕ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਦਿੱਲੀ ਦੇ DM ਦੀ ਤਰਫ ਤੋਂ ਖਬਰ ਏਜੰਸੀ ANI ਨੂੰ ਦੱਸਿਆ ਗਿਆ ਕਿ 4 ਲੋਕਾਂ ਦੀ ਮੌਤ ਦੀ ਪੁਸ਼ਟੀ ਤੋਂ ਇਲਾਵਾ 8 ਲੋਕ ਜ਼ਖਮੀ ਵੀ ਹੋਏ ਦੱਸੇ ਗਏ ਨੇ। ਹੁਣ ਤੱਕ 3 ਮਹਿਲਾਵਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਨੇ, ਇੱਕ ਹੋਰ ਮ੍ਰਿਤਕ ਦੇਹ ਵੀ ਬਰਾਮਦ ਹੋਈ ਹੈ ਜੋ ਕਿ ਬੱਚਾ ਲੱਗ ਰਿਹਾ, ਕਿਉਂਕਿ ਮਲਬਾ ਜਿਹੜਾ ਉਹ ਸੜਕ ਦੇ ਉੱਤੇ ਡਿੱਗਿਆ ਪਿਆ, ਇਸ ਦੇ ਲਈ ਇਹ ਤੈਅ ਨਹੀਂ ਕਰ ਪਾ ਰਹੇ ਕਿ ਉਸਦੇ ਥੱਲੇ ਕੋਈ ਰਾਹਗੀਰ ਫਸਿਆ ਸੀ ਜਾਂ ਨਹੀਂ। ਇਸ ਲਈ ਪੂਰੀ ਸਾਵਧਾਨੀ ਦੇ ਨਾਲ ਕੰਮ ਲਿਆ ਜਾ ਰਿਹਾ। ਕਰੀਬ 75% ਕੰਮ ਪੂਰਾ ਹੋ ਚੁੱਕਿਆ, 25% ਕੰਮ ਹੀ ਬਾਕੀ ਹੈ। ਉਹਨਾਂ ਕਿਹਾ ਕਿ ਸਾਡਾ ਅੰਦਾਜ਼ਾ ਹੈ ਕਿ ਮੁਹਿੰਮ ਦੇ ਪੂਰਾ ਹੋਣ ਦੇ ਉੱਤੇ ਹਾਲੇ ਵੀ 4-5 ਘੰਟੇ ਹੋਰ ਲੱਗ ਸਕਦੇ ਨੇ। ਅੱਜ ਦੇ ਦਿਨ ਬਿਨਾਂ ਕਿਸੇ ਬ੍ਰੇਕ ਦੇ ਪੂਰਾ ਦਿਨ ਰਾਤ ਕੰਮ ਕੀਤਾ ਜਾਏਗਾ। ਰਾਹਤ ਅਤੇ ਬਚਾਅ ਟੀਮਾਂ ਦੀ ਤਰਫ ਤੋਂ ਜਲਦੀ ਰਾਹਤ ਬਚਾਅ ਕਾਰਜ ਕੰਮ ਸਿਰੇ ਚਾੜ ਲਏ ਜਾਣਗੇ। ਦੱਸ ਦੇਈਏ ਕਿ ਇਹ ਕਰੀਬ 5-6 ਮੰਜ਼ਿਲਾ ਇਮਾਰਤ ਸੀ ਜੋ ਕਰੀਬ 25 ਗਜ਼ ਦੇ ਪਲਾਟ ਦੇ ਵਿੱਚ ਬਣੀ ਸੀ ਅਤੇ ਕਰੀਬ 2 ਸਾਲ ਪੁਰਾਣੀ ਦੱਸੀ ਜਾ ਰਹੀ ਸੀ। ਇਸ ਇਮਾਰਤ ਦੇ ਵਿੱਚ ਇੱਕ ਮੁਸਲਿਮ ਪਰਿਵਾਰ ਰਹਿੰਦਾ ਦੱਸਿਆ ਗਿਆ ਸੀ। ਫਿਲਹਾਲ ਕਿੰਨੇ ਲੋਕ ਜਿਹੜੇ ਨੇ ਇਸ ਦੇ ਵਿੱਚ ਹਲਾਕ ਹੋਏ ਨੇ ਉਹਨਾਂ ਸਾਰਿਆਂ ਦੀ ਭਾਲ, ਉਹਨਾਂ ਦੀ ਪਛਾਣ ਜਿਹੜੀ ਉਹ ਮੀਡੀਆ ਦੇ ਵਿੱਚ ਜਨਤਕ ਤੌਰ ਦੇ ਉੱਤੇ ਨਹੀਂ ਦੱਸੀ ਗਈ ਹੈ। ਮਹਾਰਾਸ਼ਟਰ ਦੇ ਵਿੱਚ ਦੁੱਧ ਦੇ ਮਿਲਾਵਟ ਦਾ ਇੱਕ ਵੱਡਾ ਅਤੇ ਬੜਾ ਸੰਗਠਿਤ ਅਪਰਾਧਕ ਰੈਕੇਟ ਚੱਲ ਰਿਹਾ ਸੀ ਜਿਸਦਾ ਖੁਲਾਸਾ ਕੀਤਾ ਗਿਆ। FDA ਦੀ ਤਰਫ ਤੋਂ ਜਾਂਚ 'ਚ ਸਾਹਮਣੇ ਆਇਆ ਕਿ ਡਿਟਰਜੈਂਟ

ਸਪੈਸੀਫਾਇਰ ਤੇ ਕੁਝ ਹੋਰਨਾਂ ਰਸਾਇਣਾਂ ਦੀ ਮਦਦ ਦੇ ਨਾਲ ਸਿੰਥੈਟਿਕ ਦੁੱਧ ਦੀ ਸਪਲਾਈ ਚੇਨ ਕੀਤੀ ਜਾ ਰਹੀ ਔਰ ਡੈਰੀਆਂ ਤੱਕ ਪਹੁੰਚਾਇਆ ਵੀ ਜਾ ਰਿਹਾ। ਕਾਰਵਾਈ ਦੌਰਾਨ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਦਕਿ ਹਜ਼ਾਰਾਂ ਲੀਟਰ ਮਿਲਾਵਟੀ ਦੁੱਧ ਨਸ਼ਟ ਵੀ ਕੀਤਾ ਜਾ ਚੁੱਕਿਆ। ਮਹਾਰਾਸ਼ਟਰ FDA ਨੇ ਸੂਬੇ ਭਰ ਦੇ ਵਿੱਚ ਸੰਗਠਿਤ ਦੁੱਧ ਦੇ ਇਸ ਮਿਲਾਵਟੀ ਕਰਕੇ ਵੇਚੇ ਜਾਣ ਵਾਲੇ ਨੈਟਵਰਕ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ 37 ਦੋਸ਼ੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਸ ਦੇ ਵਿੱਚ ਮਾਸਟਰ ਮਾਈਂਡ ਸੁਸ਼ਾਂਤ, ਬਾਬਨ ਰਾਵ ਸਿੰਘੇ ਸਣੇ ਕੁਝ 25 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ। ਜਾਂਚ ਦੇ ਦਰਮਿਆਨ FDA ਨੇ ਐਸੇ ਦਸਤਾਵੇਜ਼ ਤੇ ਰਿਕਾਰਡ ਵੀ ਹਾਸਲ ਕੀਤੇ ਨੇ ਜਿਸ ਤੋਂ ਪਤਾ ਚੱਲਦਾ ਹੈ ਕਿ ਕਥਿਤ ਤੌਰ ਦੇ ਉੱਤੇ ਮਿਲਾਵਟੀ ਤੇ ਸਿੰਥੈਟਿਕ ਦੁੱਧ ਦੀ ਸਪਲਾਈ ਦੇ ਲਈ ਇੱਕ ਪੂਰਾ ਦਾ ਪੂਰਾ ਨੈਟਵਰਕ ਕੰਮ ਕਰ ਰਿਹਾ ਸੀ। ਇੰਦਾਪੁਰੀ ਡੇਅਰੀ ਐਂਡ ਮਿਲਕ ਪ੍ਰੋਡਕਟਸ ਲਿਮਿਟਿਡ ਦੇ ਜ਼ਰੀਏ ਇਹ ਜ਼ਿਆਦਾਤਰ ਸਪਲਾਈਆਂ ਕੀਤੀਆਂ ਜਾ ਰਹੀਆਂ ਸੀ। ਜਾਂਚ ਏਜੰਸੀ ਦੇ ਮੁਤਾਬਕ ਇਹ ਦੁੱਧ ਪਹਿਲਾਂ ਮਹਾਲਕਸ਼ਮੀ ਮਿਲਕ ਐਂਡ ਮਿਲਕ ਪ੍ਰੋਡਕਟਸ ਦੇ ਤਹਿਤ ਦੇ ਨਾਮ ਦੇ ਤਹਿਤ ਜਿਹੜਾ ਕੱਢਿਆ ਜਾਂਦਾ ਸੀ ਅਤੇ ਫਿਰ ਬਾਅਦ ਦੇ ਵਿੱਚ ਡੈਰੀਆਂ ਤੱਕ ਇਹਨੂੰ ਪਹੁੰਚਾਇਆ ਜਾਂਦਾ ਸੀ। FDA ਦੀ ਤਰਫ ਤੋਂ ਲੈਬੋਰਟਰੀਜ਼ ਦੇ ਵਿੱਚ ਜਾਂਚ ਦੇ ਲਈ ਦੁੱਧ ਅਤੇ ਅਮਿਲੀਸਫਾਇਰ ਨਮੂਨਿਆਂ ਨੂੰ ਭੇਜ ਦਿੱਤਾ ਗਿਆ ਜਿਸ ਦੇ ਵਿੱਚ ਪਤਾ ਚੱਲਿਆ ਕਿ ਅਮਿਲੀਸਫਾਇਰ ਨਮੂਨਿਆਂ ਦੇ ਵਿੱਚ ਡਿਟਰਜੈਂਟ ਅਤੇ ਨੌਨ ਫਿਲੋਨੋਲ ਐਥਾਲਿਕ ਸੇਟ ਜਿਹੜਾ ਹੈ ਉਸ ਦੀ ਮੌਜੂਦਗੀ ਪਾਈ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਰਸਾਇਣਾਂ ਦੀ ਵਜ੍ਹਾ ਦੇ ਚੱਲਦੇ ਹੀ ਦੁੱਧ ਮਨੁੱਖੀ ਉਪਯੋਗ ਦੇ ਲਈ ਗੈਰ ਸੁਰੱਖਿਅਤ ਮੰਨਿਆ ਗਿਆ। ਉੱਥੇ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਸਾਇੰਸ ਦੇ ਨਾਲ ਜੁੜੀ ਹੋਈ ਖਬਰ ਕੁਇਨਜ਼ਲੈਂਡ ਯੂਨੀਵਰਸਿਟੀ ਦੀ ਤਰਫ ਤੋਂ ਲੰਘੀ। ਕੱਲ੍ਹ ਯਾਨੀ ਬੁੱਧਵਾਰ ਦੇ ਦਿਨ ਇੱਕ ਛੋਟੇ ਜਿਹੇ ਰੋਬੋਟ ਦਾ ਪ੍ਰੀਖਣ ਕੀਤਾ ਗਿਆ, ਇਹ ਕਾਫ਼ੀ ਅਹਿਮ ਮੰਨਿਆ ਜਾ ਰਿਹਾ। ਰੂਵਰ ਯਾਨੀ ਅੰਗਰੇਜ਼ੀ ਦੇ RORVRO ਅਤੇ VER ਦੇ ਅੱਖਰ ਦੇ ਨਾਲ ਇਸ ਰੋਵਰ ਨੂੰ ਚੰਨ ਦੇ ਉੱਤੇ ਲਿਜਾਇਆ ਜਾ ਸਕਦਾ ਹੈ। ਸਾਲ 2030 ਦੇ ਮੂਨ ਮਿਸ਼ਨ ਦੇ ਵਿੱਚ ਇਸ ਰੋਵਰ ਨੂੰ, ਇਸ ਰੋਬੋਟ ਨੂੰ ਭੇਜਿਆ ਜਾ ਸਕਦਾ ਹੈ। ਆਸਟ੍ਰੇਲੀਆ ਦੇ ਲਈ ਇਹ ਚੰਗੀ ਗੱਲ ਹੈ ਕਿ ਆਸਟ੍ਰੇਲੀਆ ਦੇ ਵਿੱਚ ਪੁਲਾੜ ਦੇ ਖੇਤਰ ਦੇ ਵਿੱਚ ਕੁਝ ਖੋਜਾਂ ਹੋ ਰਹੀਆਂ ਨੇ ਤਾਂ ਕਿ ਇਸ ਖੇਤਰ ਦੇ ਵਿੱਚ ਵਧੇਰੇ ਤਰੱਕੀਆਂ ਆਸਟ੍ਰੇਲੀਆ ਹਾਸਲ ਕਰ ਸਕੇ। ਪਰ ਫਿਲਹਾਲ ਇਹ ਨਹੀਂ ਮੰਨਿਆ ਗਿਆ ਕਿ ਇਸ ਰੂ ਰੋਵਰ ਜਿਹੜਾ ਇੱਕ ਚੰਨ ਦੇ ਉੱਤੇ ਜਾਣ ਵਾਲਾ ਰੋਵਰ ਹੈ ਇਸ ਨੂੰ ਲੈ ਕੇ ਆਸਟ੍ਰੇਲੀਆ ਦੀ ਸਰਕਾਰ ਨੇ ਕਿਸ ਦੇਸ਼ ਦੇ ਨਾਲ ਗੱਲਬਾਤ ਕੀਤੀ ਹੈ। ਕੁਇਨਜ਼ਲੈਂਡ ਯੂਨੀਵਰਸਿਟੀ ਆਫ ਟੈਕਨੋਲੋਜੀ ਯਾਨੀ QUT ਨੇ ਕਰੀਬ 20 ਅਲੱਗ ਅਲੱਗ ਸੰਸਥਾਵਾਂ ਦੇ ਨਾਲ ਰਲ ਕੇ $54 million ਦੇ ਇਸ ਪ੍ਰੋਜੈਕਟ ਨੂੰ ਵਿਕਸਿਤ ਕੀਤਾ ਅਤੇ ਹੁਣ ਇਸ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਜਿਹੜੇ ਸਫਲਤਾ ਹਾਸਲ ਕਰਦੇ ਹੋਏ ਦੇਖਣਾ ਚਾਹੁੰਦੇ ਨੇ। ਉੱਥੇ ਹੀ ਇੱਕ ਵਾਰ ਫਿਰ ਤੋਂ ਈਸਾਈ ਧਰਮ ਦੇ ਨਾਲ ਜੁੜੇ ਇੱਕ ਹੋਰ ਸ਼ਖਸ ਦਾ ਨਾਮ ਸਾਹਮਣੇ ਆਇਆ ਹੈ ਜਿਸਨੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਸਾਬਕਾ ਕੈਥੋਲਿਕ ਚਰਚਿਤ ਹਸਤੀ ਰਹਿ ਚੁੱਕੇ ਐਕਸ ਬਿਸ਼ਪ ਬਰੂਮ ਕ੍ਰਿਸਟੋਫਰ ਐਲਨ ਸੌਂਡਰਸ ਜਿਹੜੇ ਨੇ ਅਸਲ ਦੇ ਵਿੱਚ ਬਰੂਮ ਤੋਂ ਨੇ, ਇਸ ਕਰਕੇ ਜਿਹੜੇ ਉਹਨਾਂ ਦੇ ਨਾਲ ਇਹ ਨਾਮ ਜੋੜ ਦਿੱਤਾ ਜਾਂਦਾ ਪਰ ਪੂਰਾ ਨਾਮ ਤਾਂ ਕ੍ਰਿਸਟੋਫਰ ਐਲਨ ਸੌਂਡਰਸ ਹੈ, 76 ਸਾਲ ਦੀ ਉਮਰ ਦੇ ਨੇ, ਜਿਨ੍ਹਾਂ ਦੇ ਉੱਤੇ 13 ਦੇ ਕਰੀਬ ਸਾਬਕਾ ਜਿਹੜੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਲੋਕ ਰਹਿ ਚੁੱਕੇ ਨੇ ਉਹਨਾਂ ਦੀ ਤਰਫ ਤੋਂ ਇਲਜ਼ਾਮ ਲਗਾਏ ਗਏ ਨੇ। ਇਲਜ਼ਾਮ 2010 ਤੋਂ 2019 ਦੇ ਦਰਮਿਆਨ ਦੇ ਨੇ ਜਦੋਂ ਉਹਨਾਂ ਨੇ ਜਿਨਸੀ ਸ਼ੋਸ਼ਣ ਇਹਨਾਂ ਲੜਕਿਆਂ ਦੇ ਖਿਲਾਫ ਕੀਤਾ ਸੀ। ਇਸ ਦਰਮਿਆਨ ਸੌਂਡਰਸ ਦੀ ਨੂੰ 6 ਸਾਲ ਅਤੇ 6 ਮਹੀਨੇ ਦੀ ਜੇਲ੍ਹ ਦੀ ਸਜ਼ਾ ਵੀ ਲੰਘੀ ਕੱਲ੍ਹ ਸੁਣਾਈ ਗਈ, ਪਰ ਉਹ 4 ਸਾਲ ਅਤੇ 6 ਮਹੀਨੇ ਬਾਅਦ ਪੈਰੋਲ ਦੇ ਲਈ ਐਲੀਜੀਬਲ ਹੋ ਸਕਣਗੇ। ਫਿਲਹਾਲ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ। ਉੱਥੇ ਇੱਕ ਵਿਲੱਖਣ ਕੇਸ ਦੇ ਵਿੱਚ ਇੱਕ ਯੂਨੀਵਰਸਿਟੀ ਨੂੰ ਆਪਣੇ ਮੁਲਾਜ਼ਮ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਦੇਣੀ ਪਈ ਹੈ। ਅਸਲ ਦੇ ਵਿੱਚ ਵਿਕਟੋਰੀਆ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਜਿਹੜੇ ਵਰਕ ਐਡਵਾਈਜ਼ਰ ਨੇ ਮਾਈਕਲ ਡਫੀ, ਉਹਨਾਂ ਦੀ ਤਰਫ ਤੋਂ ਇਹ ਅਦਾਲਤ 'ਚ ਕੇਸ ਲਿਜਾਇਆ ਗਿਆ ਸੀ ਕਿ ਉਹਨਾਂ ਨੂੰ ਇਸ ਜੌਬ ਦੇ ਲਈ ਘਰੋਂ ਨਿਕਲ ਕੇ ਯੂਨੀਵਰਸਿਟੀ ਪਹੁੰਚ ਕੇ ਕੰਮ ਕਰਨ ਦੀ ਲੋੜ ਨਹੀਂ ਹੋਏਗੀ, ਇਸ ਦਰਮਿਆਨ ਉਹ ਘਰੋਂ ਕੰਮ ਕਰ ਸਕਿਆ ਕਰਨਗੇ। ਡਫੀ ਜਿਹੜੇ ਕਿ 55 ਸਾਲ ਦੀ ਉਮਰ ਦੀ ਹੈ, ਉਸ ਮਹਿਲਾ ਨੇ ਦੱਸਿਆ ਕਿ ਕੰਮ ਕਰਨ ਦੇ ਲਈ ਉਸਦੀ ਪ੍ਰੋਡਕਟੀਵਿਟੀ ਜਿਹੜੀ ਹੈ ਉਹ ਕਾਫ਼ੀ ਪ੍ਰਭਾਵਿਤ ਹੁੰਦੀ ਹੈ ਜਦੋਂ ਉਹ ਸਫ਼ਰ ਕਰਦੀ ਹੈ, ਇਸ ਕਰਕੇ ਵਿਕਟੋਰੀਆ ਯੂਨੀਵਰਸਿਟੀ ਦੇ ਸਿਟੀ ਟਾਵਰ ਸਰਵਿਸ ਸੈਂਟਰ ਦੇ ਵਿੱਚ ਪਹੁੰਚਣ ਤੱਕ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਖਪਾ ਲੈਂਦੇ ਨੇ, ਇਸ ਕਰਕੇ ਉਹ ਘਰੋਂ ਕੰਮ ਕਰਨਾ ਚਾਹੁੰਦੇ ਨੇ। ਵੈਸੇ ਵੀ ਯੂਨੀਵਰਸਿਟੀ ਦੇ ਨਾਲ ਸਾਲ 2011 ਤੋਂ ਫੁੱਲ ਟਾਈਮ ਇਸੇ ਰੋਲ ਦੇ ਉੱਤੇ ਕੰਮ ਕਰ ਰਹੇ ਨੇ।
ਉੱਥੇ NSW ਦੀ ਪੁਲਿਸ ਨੂੰ ਹੁਣ ਇੱਕ ਸਪੈਸ਼ਲਿਸਟ ਆਰਮਡ ਰਿਸਪੋਂਸ ਕਮਾਂਡ ਯਾਨੀ ਇੱਕ ARC ਦੀ ਇੱਕ ਸਪੈਸ਼ਲ ਬ੍ਰਾਂਚ ਦੇ ਦਿੱਤੀ ਗਈ ਹੈ। ਬ੍ਰਾਂਚ ਕਾਹਦੀ ਕਹਿ ਲਈਏ, ਬਲਕਿ ਜਵਾਨਾਂ ਦੀ ਇੱਕ ਟੀਮ ਤੈਨਾਤ ਕਰ ਦਿੱਤੀ ਗਈ ਹੈ ਜਿਹੜੀ ਕਿ ਪਿਛਲੇ 10 ਮਹੀਨਿਆਂ ਤੋਂ ਇਸੇ ਪ੍ਰੈਕਟਿਸ ਨੂੰ ਅੰਜਾਮ ਦੇ ਰਹੇ ਸੀ ਅਤੇ ਬੰਡਾਈ ਬੀਚ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਇਸ ਕਿਸਮ ਦੀ ਜਿਹੜੀ ਇੱਕ ਟੀਮ ਹੈ ਜਿਹਨੂੰ ਆਰਮਡ ਰਿਸਪੋਂਸ ਕਮਾਂਡ ਯਾਨੀ ARC ਕਿਹਾ ਜਾ ਰਿਹਾ, ਇਹਨਾਂ ਦੀ ਤਰਫ ਤੋਂ ਖਾਸ ਤੌਰ ਦੇ ਉੱਤੇ ਸ਼ਹਿਰ ਦੀਆਂ ਨਿਗਰਾਨੀਆਂ ਕੀਤੀਆਂ ਜਾਣਗੀਆਂ। ARC ਹਾਈਲੀ ਟ੍ਰੇਨਡ ਆਫਿਸਰ ਨੇ ਔਰ ਪਹਿਲੇ ਗੇੜ ਦੇ ਤਹਿਤ ਇਹ ਉਹਨਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਵੇਂ ਬੰਡਾਈ ਵਰਗੇ ਇਲਾਕੇ ਨੇ ਜਾਂ ਐਸੇ ਇਲਾਕੇ ਨੇ ਜਿੱਥੇ ਇਸਲਾਮੋਫੋਬੀਆ ਜਾਂ ਐਂਟੀਸੈਮੇਟਿਜ਼ਮ ਦੇ ਘਟਨਾਵਾਂ ਜਿਹੜੀਆਂ ਖਾਸ ਤੌਰ ਦੇ ਉੱਤੇ ਵਾਪਰ ਸਕਦੀਆਂ ਨੇ। NSW ਸਰਕਾਰ ਨੇ ਦੱਸਿਆ ਕਿ ਇਸ ਦੇ ਉੱਤੇ ਲਗਭਗ $94 ਮਿਲੀਅਨ ਖਰਚ ਕਰਕੇ ਇਸ ਟੀਮ ਨੂੰ ਤਿਆਰ ਕੀਤਾ ਗਿਆ। ਇਹਨਾਂ ਨੂੰ ਇੱਕ ਖਾਸ ਆਰਮਸ ਟ੍ਰੇਨਿੰਗ ਵੀ ਦਿੱਤੀ ਗਈ ਹੈ ਔਰ ਇਸ ਤੋਂ ਬਾਅਦ ਇਹਨਾਂ ਨੂੰ ਅਲੱਗ ਅਲੱਗ ਆਈਡੀਓਲੋਜੀ ਦੇ ਨਾਲ ਰੂਬਰੂ ਵੀ ਕਰਵਾਇਆ ਗਿਆ ਹੈ। ਹਾਲਾਂਕਿ ਇਸ ਦਰਮਿਆਨ ਲੰਡਨ ਦੇ ਵਿੱਚ ਜਿਹੜੀ ਇਸ ਕਿਸਮ ਦੀ ਇੱਕ ਪੁਲਿਸ ਦੀ ਖਾਸ ਦਸਤਾ ਜਿਹੜਾ ਕੰਮ ਕਰਦਾ ਜਿਹਨੂੰ ਮੈਟਰੋਪੋਲੀਟਨ ਪੁਲਿਸ ਸਪੈਸ਼ਲਿਸਟ ਫਾਇਰ ਆਰਮਸ ਕਮਾਂਡ ਕਹਿ ਲਿਆ ਜਾਂਦਾ MO-19, ਉਹਨਾਂ ਦੇ ਵਿੱਚ ਵੀ ਆਰਮਡ ਰਿਸਪੋਂਸ ਵਹੀਕਲ ਜਿਹੜੇ ਨੇ ਉਹਨਾਂ ਨੂੰ ਦਿੱਤੇ ਗਏ ਨੇ। ਕੁਝ ਇਸ ਕਿਸਮ ਦੇ ਵਾਹਨ ਦਿੱਤੇ ਗਏ ਨੇ ਜਿਵੇਂ BMW ਜਾਂ ਵੋਲਵੋ ਦੇ SUV ਵਰਗੇ ਵਾਹਨ ਜਿਹੜੇ ਛੇਤੀ ਤੋਂ ਛੇਤੀ ਜਿਹੜੇ ਨੇ ਅਪਰਾਧੀ ਤੱਕ ਪਹੁੰਚ ਸਕਣ ਔਰ ਇਸ ਕਿਸਮ ਦੇ ਹਾਈ ਐਂਡ ਯੂਨਿਟਸ ਜਿਹੜੇ ਨੇ ਉਹ ਲੰਡਨ ਤੋਂ ਬਾਅਦ ਸਿਡਨੀ ਦੇ ਵਿੱਚ ਵੀ ਇਸ ਕਿਸਮ ਦਾ ਤਜਰਬਾ ਜਿਹੜਾ ਕੀਤਾ ਜਾਏਗਾ। ਵੈਸੇ ਇਸ ਦੇ ਵਿੱਚ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ, ਬਲਕਿ ਪੁਲਿਸ ਦੀ ਮੁਸ਼ਤੈਦੀ ਇੱਥੇ ਵਧਣੀ ਚਾਹੀਦੀ ਹੈ। ਉੱਥੇ ਵਿਕਟੋਰੀਆ ਦੇ ਵਿੱਚ ਵਿਕਟੋਰੀਆ ਐਂਬੂਲੈਂਸ ਯੂਨੀਅਨ ਨੇ ਇੱਕ ਇਲਜ਼ਾਮ ਮੜਿਆ ਕਿ ਉਹ ਲੋਕ ਜਿਹੜੇ ਐਂਬੂਲੈਂਸ ਦੇ ਵਿੱਚ ਮਰੀਜ਼ ਬਣ ਕੇ ਚੜ੍ਹਦੇ ਨੇ ਪਰ ਕਿਸੇ ਨਾ ਕਿਸੇ ਕਿਸਮ ਦੇ ਨਾਲ ਧੱਕਾ ਕਰਦੇ ਨੇ, ਐਂਬੂਲੈਂਸ ਕਰਮਚਾਰੀਆਂ ਦੇ ਨਾਲ ਹਿੰਸਾ ਕਰਦੇ ਨੇ, ਉਹਨਾਂ ਨੂੰ ਦੁਬਾਰਾ ਚੜ੍ਹਾ ਤਾਂ ਲਿਆ ਜਾਏਗਾ ਭਵਿੱਖ ਦੇ ਵਿੱਚ ਪਰ ਉਹਨਾਂ ਨੂੰ ਇਹ ਸੇਵਾ ਮੁਫਤ ਨਹੀਂ ਦਿੱਤੀ ਜਾਏਗੀ। ਜਿਵੇਂ ਅਲੱਗ ਅਲੱਗ ਕਨਸੈਸ਼ਨ ਕਾਰਡ ਹੋਲਡਰ ਜਾਂ ਅਲੱਗ ਅਲੱਗ ਤਰੀਕਿਆਂ ਦੇ ਵਿੱਚ ਇਹ ਸੇਵਾ ਦੇ ਦਿੱਤੀ ਜਾਂਦੀ ਹੈ। ਐਂਬੂਲੈਂਸ ਵਿਕਟੋਰੀਆ ਨੇ ਕਿਹਾ ਕਿ ਘੱਟੋ ਘੱਟ $1400 ਦਾ ਮੈਟਰੋਪੋਲੀਟਨ ਇਲਾਕੇ ਦੇ ਵਿੱਚ ਬਿੱਲ ਜਿਹੜਾ ਹੈ ਅਜਿਹੇ ਲੋਕਾਂ ਦਾ ਉਹਨਾਂ ਤੋਂ ਹੀ ਵਸੂਲਿਆ ਜਾਏਗਾ ਅਤੇ ਇਸ ਕਿਸਮ ਦੇ ਨਾਲ ਜਿਹੜੇ ਵਾਇਲੈਂਟ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਕੰਟਰੋਲ ਦੇ ਵਿੱਚ ਰੱਖਣ ਦੇ ਲਈ ਇਹ ਕਦਮ ਚੁੱਕਿਆ ਗਿਆ। ਹਾਲਾਂਕਿ ਇਸ ਪ੍ਰਪੋਜ਼ਲ ਦੇ ਵਿੱਚ ਇਹ ਗੱਲ ਜ਼ਰੂਰ ਕਹੀ ਗਈ ਹੈ ਕਿ ਕੁਝ ਇੱਕ ਖਾਸ ਕਿਸਮ ਦੇ ਲੋਕਾਂ ਨੂੰ ਰਿਆਇਤ ਦੇ ਦਿੱਤੀ ਜਾਏਗੀ ਜਿਹੜੇ ਕਿ ਕਿਸੇ ਇੱਕ ਖਾਸ ਕੰਡੀਸ਼ਨ ਦੇ ਨਾਲ ਜੂਝ ਰਹੇ ਨੇ ਤਾਂ ਉਹਨਾਂ ਦੇ ਉੱਤੇ ਇਸ ਕਿਸਮ ਦੇ ਨਾਲ ਇਹ ਸ਼ਰਤ ਜਿਹੜੀ ਹੈ ਲਾਗੂ ਨਹੀਂ ਹੋਏਗੀ। ਕ੍ਰਿਸਮਿਸ ਦਾ ਸਮਾਂ ਆ ਰਿਹਾ, ਆਪਣਿਆਂ ਨੂੰ ਆਪਣੇ ਚਹੇਤਿਆਂ ਨੂੰ ਪੋਸਟ ਭੇਜਣੀਆਂ ਨੇ, ਪਾਰਸਲ ਭੇਜਣੇ ਨੇ, ਤਾਂ ਇੱਕ ਯਾਦ ਜ਼ਰੂਰ ਰੱਖਿਓ ਕਿ ਆਸਟ੍ਰੇਲੀਆ ਪੋਸਟ ਦੀ ਤਰਫ ਤੋਂ ਡੈਡਲਾਈਨਸ ਦੇ ਦਿੱਤੀਆਂ ਗਈਆਂ ਨੇ। 22 ਦਸੰਬਰ ਤੋਂ ਬਾਅਦ ਕਿਸੇ ਵੀ ਕਿਸਮ ਦਾ ਪਾਰਸਲ ਜਿਹੜਾ ਉਹ ਆਪਣੇ ਸੂਬੇ ਆਪਣੀ ਟੈਰੀਟਰੀ ਦੇ ਵਿੱਚ ਨਹੀਂ ਭੇਜਿਆ ਜਾ ਸਕਦਾ। ਪਿਛਲੇ ਸਾਲ ਆਸਟ੍ਰੇਲੀਆ ਪੋਸਟ ਨੇ ਦਾਅਵਾ ਕੀਤਾ ਸੀ ਕਿ 111 ਮਿਲੀਅਨ ਪਾਰਸਲ ਜਿਹੜੇ ਨੇ ਨਵੰਬਰ ਤੋਂ ਦਸੰਬਰ ਮਹੀਨੇ ਦੇ ਦਰਮਿਆਨ ਆਸਟ੍ਰੇਲੀਆ ਭਰ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੱਕ ਗਏ ਨੇ। ਇਸ ਵਾਰ ਇਸ ਗਿਣਤੀ ਨੂੰ ਹੋਰ ਘੱਟ ਕੀਤਾ ਜਾਏਗਾ। ਮੰਨਿਆ ਜਾ ਰਿਹਾ ਹੈ ਕਿ ਜਿਹੜੀ ਪਾਰਸਲ ਪੋਸਟ ਹੈ ਜੇ ਵਿਦਇਨ ਆਸਟ੍ਰੇਲੀਆ ਤੁਸੀਂ ਭੇਜਣਾ ਚਾਹੁੰਦੇ ਹੋ, ਵੈਸਟਰਨ ਆਸਟ੍ਰੇਲੀਆ, ਨਾਰਦਰਨ ਟੈਰੀਟਰੀ ਅਤੇ ਤਸਮੇਨੀਆ ਨੂੰ ਛੱਡ ਕੇ, ਤਾਂ ਉਹਦੀ ਆਖਰੀ ਤਰੀਕ 21 ਦਸੰਬਰ 2026 ਹੈ ਅਤੇ ਜੇ ਐਕਸਪ੍ਰੈਸ ਪੋਸਟ ਹੈ ਤਾਂ 23 ਦਸੰਬਰ ਤੱਕ ਭੇਜੀ ਜਾ ਸਕਦੀ ਹੈ। ਤਸਮੇਨੀਆ ਦੇ ਲਈ 16 ਤੋਂ 21 ਦਸੰਬਰ ਦੇ ਦਰਮਿਆਨ ਇਹੀ ਪੋਸਟ ਤੁਸੀਂ ਭੇਜ ਸਕਦੇ ਹੋ, ਵੈਸਟਰਨ ਆਸਟ੍ਰੇਲੀਆ 14 ਤੋਂ 18 ਦਸੰਬਰ ਦੇ ਦਰਮਿਆਨ ਅਤੇ ਨਾਰਦਰਨ ਟੈਰੀਟਰੀ ਦੇ ਵਿੱਚ ਬੈਠ ਕੇ ਜਾਂ ਉਸ ਸੂਬੇ ਦੇ ਲਈ ਭੇਜਣ ਵਾਲੀ ਪੋਸਟ 14 ਤੋਂ 17 ਦਸੰਬਰ ਦੇ ਦਰਮਿਆਨ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਪੋਸਟ ਨੇ ਪਾਰਸਲਸ ਦੇ ਨਾਲ ਜੁੜੀ ਹੋਈ ਵੀ ਜਾਣਕਾਰੀ ਦਿੱਤੀ, ਇੰਟਰਨੈਸ਼ਨਲ ਪਾਰਸਲ ਕਿ ਨਿਊਜ਼ੀਲੈਂਡ ਦੇ ਲਈ ਆਖਰੀ ਤਰੀਕ ਜਿਹੜੀ ਆ 9 ਦਸੰਬਰ ਹੋਏਗੀ। ਹਾਂ, ਇੰਟਰਨੈਸ਼ਨਲ ਇਹ ਐਕਸਪ੍ਰੈਸ ਡੇਟ ਹੈ ਪਰ ਇੰਟਰਨੈਸ਼ਨਲ ਸਟੈਂਡਰਡ ਜਿਹੜੇ ਪਾਰਸਲ ਨੇ ਉਹ 15 ਦਸੰਬਰ ਤੱਕ ਜਾ ਸਕਣਗੇ। ਠੀਕ ਹੈ, ਇਸੇ ਤਰੀਕੇ ਦੇ ਨਾਲ ਅਮਰੀਕਾ ਦੇ ਸਟੈਂਡਰਡ ਪਾਸਪੋਰਟ 11 ਦਸੰਬਰ ਤੋਂ ਪਾਉਣਗੇ ਪਰ ਜੇ ਇੰਟਰਨੈਸ਼ਨਲ ਐਕਸਪ੍ਰੈਸ ਪਾਰਸਲ ਭੇਜਣਾ ਤਾਂ 7 ਦਸੰਬਰ ਤੱਕ, ਇਹ ਤੋਂ ਅਗਲਾ ਦਿਨ 8 ਦਸੰਬਰ ਤੱਕ ਕੈਨੇਡਾ, UK ਦੇ ਵਿੱਚ 11 ਦਸੰਬਰ ਤੱਕ, ਪਰ ਜੇ ਨੋਰਮਲ ਪਾਸਪੋਰਟ ਭੇਜਣਾ ਤਾਂ 15 ਦਸੰਬਰ ਤੱਕ ਹੀ ਭੇਜਿਆ ਜਾ ਸਕੇਗਾ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ ਖਬਰਾਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye, lekin haste rahiye.
4: Hey man, Sadbir Ajla, Geet MP3.
5: Sara Seher hame line ke naam se janta hai. Mona Darling.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸਤਿ ਸ੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰ
2: ਹੀਰ ਯੁੰਗ ਕਿੰਗ ਖਾਨ ਜਯੋ ਹਾਨੀ ਸਿੰਘ

0: 16, 16 सोलह सौ चौहत्तर।
1: देखो हो गया फायर, दौड़ होगी शुरू, देखो क्या

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ।

0: ही परोसे नाल संपर्क करो। IME एडवाइजर कॉल 02-9063-1618 हुन पैरामेटा सिडनी अति न्यू दिल्ली विच भी। IME एडवाइजर
1: दिन भर दे कम्मा कारां च घर पैसे भेजना शामिल करना चाहते हो, जिंदगी तुहानू चाहे जिथे भी ले जावे, वर्ल्ड रेमिट नाल तुसी अपने फोन तो ही जल्दी ते सुरक्षित पैसे भेज सकते हो, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪੇਸ਼ ਨੇ ਅੱਜ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ।

7 अक्टूबर 2026 और बुधवार दे दिन दियां खास खबरां लेके आए हैं। सब तो पहला इंटरनेशनल न्यूज़ दे नाल शुरुआत और कौमांतरी खबरां दी सांझ। अमेरिका तो जिथे अमेरिका दे विच सब तो बिजी सब तो व्यस्त हवाई अड्डिया दे विच शामिल लॉस एंजलस कौमांतरी हवाई अड्डे दे उत्ते एक वड्डा जहाज हादसा हुंदे हुंदे टल गया। उडान भरन की तैयारी कर रहे डेल्टा एयरलाइन के जहाज का विंग एयर कैनेडा के एक जहाज के पिछले हिस्से के नाल जा टकराया। घटना उस समय वापरी जो एयर कैनेडा का जहाज टोरंटो तो आने बाद अपने गेट के वल खिंच के जा रहा सी। रात की गल रही कि यह हादसे के कोई भी जख्मी नहीं होया। हवाई अड्डे का संचालन भी आम रूप के चलता रहा। न्यूयॉर्क पोस्ट की खबर के मुताबिक यह घटना कल सवेर वेले वापरी सी 10:30 के आसपास जदों डेल्टा एयरलाइंस की फ्लाइट 7 टोक्यो दे लई रवाना होने दे वास्ते टैक्सीवे दे उत्ते अगे बढ़ रही सी। इस दरमियान एयर कनेडा की फ्लाइट AC 785 जो टोरंटो तो पहुंची सी अपने गेट दे वल टो करन दे लई जा रही सी। दूसरे पासे डेल्टा जहाज का खब्बे पासे वाला जिहड़ा विंग है वह एयर कनेडा के जहाज की पूंछ दे नाल जा टकराया। हालांकि जहाज नूं नुकसान जरूर पहुंचे पर यात्री सुरक्षित दसे गए ने। उधर फैडरल एविएशन एडमिनिस्ट्रेशन यानी FAA ने इस घटना की जांच शुरू कर दी है। इस तों इलावा NTSB नूं भी मामले की जानकारी दी गई है। ये एजेंसियां इस गल का पता लगाने विच जुटियां ने कि यह जहाज आपस दे विच आखिरकार टकराए कितना ने। उत्थे वड्डी खबर कौमांतरी खिते दे विच यूक्रेन दे नाल जुड़ी हुई जिथे यूक्रेन दे राजधानी शहर कीव दे उत्ते एक बार फिर तो रूस दी तरफ तो हवाई हमला किया गया पर इस बार हवाई हमला किसी जंग वर्गा दृश्य पेश करता है। कीव दे मेयर विताली किलतुशको ने दसिया है कि हमले दे कुछ देर बाद गोदामां नूं भी नुकसान पहुंचे। इस हमले दे विच घटो घट 2 लोगों की मौत हुई है और यूक्रेन की हवाई फौज ने बैलिस्टिक मिजाइलों के हमले की चेतावनी भी दे दी है। इस तो पहला राष्ट्रपति वाल्दमीर ज़ेलेंस्की ने कहा सी कि उन्होंने कोल खुफिया जानकारी है कि रूस यूक्रेन के उत्ते बड़े हमले की योजना तैयार करी बैठा है। सर्दियों तो पहला रूस ने यूक्रेन के ऊर्जा ते उत्थों दे ट्रांसपोर्ट ढांचे के उत्ते हमले तेज कर दिते ने। दूसरे पासे रूस ने कहा है कि दुनिया कीव दे विच पुलां ते रूस दे उत्ते रूस दे द्वारा हो रहे हमले देख रही है पर वे किन्नी जल्दी भुल गए ने कि रूस यूक्रेन ने भी रूस दे नागरिक ढांचियां दे उत्ते हमला करके इत्थों दे नागरिकां नूं निशाने दे उत्ते लिया सी। उत्थे अगली खबर ही भी अमरीका तो ही सामने आती है जिथे अमरीकी राष्ट्रपति डोनाल्ड ट्रंप ने सबका अमरीकी फौजी निदाल हसन नूं गोली मार के मौत की सज़ा सुनाने का हुक्म दिता है। पेंटागन ने सोमवार के दिन इसकी जानकारी दी। जेकर हसन की सज़ा लागू होंगी है तो 1960 तो बाद अमरीकी फौजी न्याय प्रणाली के तहत मौत की सज़ा पाने वाला वह पहला व्यक्ति होगा। फौजी प्रणाली च आखिरी बार प्राइवेट जॉन ए बैनेट नूं मौत की सज़ा दी गई सी। दस दिए कि हसन ने 2009 दे विच टैक्सस के फौजी अड्डे के उत्ते धार्मिक नारा लगाते होया गोलीबारी की सी जिस दे विच 13 लोगों की मौत हो गई सी। 5 नवंबर 2009 नूं फौज का मनोविज्ञानी मेजर निदाल हसन निजी पिस्टल लैके फोर्डहुड फौजी हवाई अड्डे के उत्ते पहुँचता है तो फौजियों के होरना लोगों के उत्ते अचानक गोलीबारी करना शुरू कर दिता है। यह अमरीकी फौजी अड्डे के उत्ते हुई सब तो घातक समूहक गोलीबारी की अज तक की घटना सी। उस समय अमरीका अफगानिस्तान ते इराक दे विच जंग लड़ रहा सी। हसन ने बाद दे विच कहा कि वह इन्हां युद्धां दे कारण गैर कानूनी ते अनैतिक मानदे होया इन्हां तों परेशान होया बैठा सी। गोलीबारी दे विच हसन खुद भी जख्मी हो गया सी और लकवा हो गया सी। फौजी अदालत दे विच उस नूं उस दी कतल दी गल उसने स्वीकार भी की ते 2013 दे विच पहलां तों ही कतल दी योजना बनाने ते कतल दी कोशिश दे कुल 45 मामलों दे विच उस नूं दोषी ठहराया गया। हसन दे उत्ते हमले दे विच जो ये कार्रवाई हो रही थी इस मामले दे विच उसने हमले का कोई भी प्रस्तावा भी नहीं प्रगटाया। उसने तो इतों तक के कहा कि मौत की सज़ा मिलन ते भी वह खुद नूं शहीद मनेगा। उथे जर्मनी तो अगली खबर जिथे जर्मनी की घरेलू खुफिया एजेंसी के एक सबका मुखी नूं मंगलवार के दिन जासूसी के दोषों के हेठ गिरफ्तार कर लिया गया। जानकारी फैडरल वकील की तरफ तो दी गई है। दफ्तर के मुताबिक हैनिंग ए नाम के व्यक्ति ने 1998 तो नवंबर 2005 तक फैडरल खुफिया एजेंसी या BND के मुखी वजो सेवा निभादा होया कई जानकारियां चुकिया सी और इन्हों गया कि हैनिंग साउथ जर्मनी के बैड टॉयलर्स हिरासत दे विच लिया गया सी। दफ्तर दे मुताबक हैनिंग ने साबका सहयोगी मैनफ्रेड डी नू भी गिरफ्तार किया गया। हालांकि यह नहीं दसिया गया कि हैनिंग ते मैनफ्रेड दे उत्ते जासूसी करन दा दोष सी जां नहीं सी। उथे भारत दीआं खबरां दी सांझ पाईए ते
ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੇ ਵਿੱਚ ਕੱਲ੍ਹ ਦੇ ਦਿਨ ਜੋ ਵੀ ਕੁਝ ਹੋਇਆ ਉਸ ਨੇ ਦੁਨੀਆ ਭਰ ਨੇ ਦੇਖਿਆ। ਪ੍ਰਮੁੱਖ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਨੂੰ ਕਰੀਬ 9 ਘੰਟੇ ਤੱਕ ਚੱਲੇ ਪੁਲਿਸ ਤੇ ਵਿਰੋਧੀ ਧਿਰ ਦੇ ਨੇਤਾਵਾਂ ਦੇ ਦਰਮਿਆਨ ਇਸ ਗਤੀਰੋਧ ਦੇ ਵਿੱਚ ਆਖਰਕਾਰ ਪੁਲਿਸ ਦੀ ਤਰਫ ਤੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਖਤਮ ਕਰਨਾ ਪਿਆ। ਰਾਹੁਲ ਗਾਂਧੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਹੋਏ ਸੀ, ਜੋ ਕਿ ਇੰਡੀਆ ਬਲਾਕ ਦੇ ਸਾਰੇ ਹੀ ਜਿਹੜੇ ਪਾਰਟੀਆਂ ਦੇ ਅਲੱਗ ਅਲੱਗ ਨੇਤਾ ਨੇ ਉਹਨਾਂ ਦੀ ਤਰਫ ਤੋਂ ਸ਼ਮੂਲੀਅਤ ਕਰਕੇ ਇਸ ਦੇ ਵਿੱਚ ਹਿੱਸਾ ਲਿਆ ਗਿਆ ਸੀ ਔਰ ਚੀਫ ਇਲੈਕਸ਼ਨ ਕਮਿਸ਼ਨਰ ਦੀ ਬਰਖਾਸਤਗੀ ਦੀ ਮੰਗ ਕੀਤੀ ਗਈ ਸੀ ਔਰ ਇਸ ਤੋਂ ਇਲਾਵਾ SIR ਪ੍ਰਕਿਰਿਆ ਦੇ ਵਿੱਚ ਹੋਈਆਂ ਧਾਂਦਲੀਆਂ ਦੀ ਰਿਪੋਰਟ ਵੀ ਜਨਤਕ ਕਰਨ ਦੀ ਮੰਗ ਕੀਤੀ ਗਈ ਸੀ। ਇਸ ਦਰਮਿਆਨ ਰਾਹੁਲ ਗਾਂਧੀ ਅਤੇ ਉਹਨਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਪੁਲਿਸ ਨੇ ਜਬਰਨ ਜਦੋਂ ਗ੍ਰਿਫਤਾਰ ਕੀਤਾ ਤਾਂ ਉਹ ਭੱਜ ਕੇ ਆਕਾਸ਼ਵਾਣੀ ਕੈਂਪਸ ਦੀ ਵੱਲ ਚਲੇ ਗਏ। ਇਸ ਤੋਂ ਪਹਿਲਾਂ ਮੰਗਲਵਾਰ ਦੇ ਦਿਨ ਸੈਂਕੜੇ ਪੁਲਿਸ ਕਰਮੀਆਂ ਨੇ ਉਹਨਾਂ ਨੂੰ ਚੋਣ ਕਮਿਸ਼ਨ ਦੇ ਦਫ਼ਤਰ ਦੇ ਵੱਲ ਮਾਰਚ ਕਰਨ ਤੋਂ ਰੋਕ ਦਿੱਤਾ ਸੀ। ਹਾਲਾਂਕਿ ਸ਼ਾਮ ਨੂੰ ਆਕਾਸ਼ਵਾਣੀ ਕੇਂਦਰ ਤੋਂ ਵੀ ਉਹਨਾਂ ਨੂੰ ਫੜ ਲਿਆ ਗਿਆ ਔਰ ਬਾਅਦ ਦੇ ਵਿੱਚ ਰਿਹਾਅ ਵੀ ਕਰ ਦਿੱਤਾ ਗਿਆ। ਵਿਰੋਧੀ ਧਿਰ ਨੇਤਾ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ, ਵੋਟਰ ਸੂਚੀਆਂ ਦੇ ਵਿੱਚ ਕਿਤੇ ਬਦਲਾਵਾਂ ਨੂੰ ਮੰਗ ਨੂੰ ਰੱਦ ਕਰਨ ਬਦਲਾਵਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਹੋਇਆਂ ਅਲੱਗ ਅਲੱਗ ਜਿਹੜੇ ਪਾਰਟੀਆਂ ਦੇ ਜਿਹੜੇ ਨੇਤਾ ਸੀ ਉਹ ਸ਼ਾਮਲ ਹੁੰਦੇ ਨੇ ਔਰ ਇਸ ਸਮੂਹ ਦਾ ਇਹ ਵੀ ਇਲਜ਼ਾਮ ਸੀ ਕਿ ਇਸ ਪ੍ਰਕਿਰਿਆ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਪਾਰਟੀ ਭਾਜਪਾ ਨੂੰ ਗੈਰ ਲੋੜੀਂਦਾ ਲਾਭ ਦਿੱਤਾ ਗਿਆ। ਚੋਣ ਕਮਿਸ਼ਨ ਅਤੇ ਨਰਿੰਦਰ ਮੋਦੀ ਦੀ ਆਪਸ ਦੇ ਵਿੱਚ ਕੀ ਸਾਂਝ ਹੈ ਇਸ ਦੇ ਬਾਰੇ ਜਨਤਕ ਕੀਤਾ ਜਾਵੇ। ਹਾਲਾਂਕਿ PMO ਦਫ਼ਤਰ ਦੀ ਤਰਫ ਤੋਂ ਅਧਿਕਾਰਕ ਬਿਆਨ ਤਾਂ ਨਹੀਂ ਆਇਆ ਪਰ ਚੋਣ ਕਮਿਸ਼ਨ ਨੇ ਸ਼ਾਮ ਹੁੰਦਿਆਂ ਹੁੰਦਿਆਂ ਇਸ ਮਾਮਲੇ ਦੇ ਵਿੱਚ ਵੀ ਆਪਣੀ ਇੱਕ ਪੋਸਟ ਸਾਂਝੀ ਕਰ ਦਿੱਤੀ। ਕਿਹਾ ਗਿਆ ਕਿ ਵੈਸੇ ਤਾਂ ਚੋਣ ਕਮਿਸ਼ਨਰ ਦਾ ਇਹ ਪ੍ਰੋਟੋਕੋਲ ਹੀ ਨਹੀਂ ਹੈ ਕਿ 250-300 ਦੇ ਕਰੀਬ ਲੋਕ ਇਕੱਠੇ ਉਹਨਾਂ ਨੂੰ ਮਿਲਣ। ਜੇ ਉਹਨਾਂ ਦੇ ਵਫ਼ਦ ਦਾ ਕੋਈ ਇੱਕ ਨੇਤਾ ਉਹਨਾਂ ਨੂੰ ਮਿਲਣਾ ਚਾਹੁੰਦਾ ਹੈ ਤਾਂ ਇਸ ਦੇ ਲਈ ਪਹਿਲਾਂ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ ਅਤੇ ਉਸ ਤੋਂ ਬਾਅਦ ਹੀ ਮੁਲਾਕਾਤ ਹੋ ਸਕਦੀ ਸੀ। ਉਹਦਾ ਚੋਣ ਕਮਿਸ਼ਨ ਦੇ ਵਿੱਚ ਕਥਿਤ ਧਾਂਦਲੀਆਂ ਦੇ ਖਿਲਾਫ਼ ਹੋਏ ਇਸ ਪ੍ਰਦਰਸ਼ਨ ਦੇ ਵਿੱਚ ਜਦੋਂ ਰਾਹੁਲ ਗਾਂਧੀ ਅਤੇ ਉਹਨਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਅਚਾਨਕ ਆਕਾਸ਼ਵਾਣੀ ਦੇ ਜਿਹੜੇ ਆਫਿਸ ਦੇ ਵਿੱਚ ਵੜ ਜਾਂਦੇ ਨੇ ਜਾਂ ਕੈਂਪਸ ਦੇ ਵਿੱਚ ਦਾਖਲ ਹੋ ਜਾਂਦੇ ਨੇ ਅਤੇ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਖਿਲਾਫ਼ FIR ਦਰਜ ਕੀਤੀ ਗਈ ਹੈ। ਦਿੱਲੀ ਪੁਲਿਸ ਨੂੰ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਉਹਨਾਂ ਦੇ ਹਮਾਇਤੀਆਂ ਦੇ ਖਿਲਾਫ਼ ਸ਼ਿਕਾਇਤ ਮਿਲੀ ਸੀ ਕਿ ਉਹ ਬਿਨਾਂ ਇਜਾਜ਼ਤ ਆਕਾਸ਼ਵਾਣੀ ਆਫਿਸ ਦੇ ਵਿੱਚ ਦਾਖਲ ਹੁੰਦੇ ਨੇ। ਹਾਲਾਂਕਿ ਅੰਦਰ ਨਹੀਂ ਸੀ ਗਏ, ਬਾਹਰ ਹੀ ਕੈਂਪਸ ਦੇ ਵਿੱਚ ਬੈਠੇ ਰਹੇ ਸੀ, ਪਰ ਇਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਕਾਂਗਰਸ ਨੇਤਾਵਾਂ ਦੇ ਖਿਲਾਫ਼ FIR ਦਰਜ ਹੋਈ ਜਦੋਂ ਉਹ ਆਕਾਸ਼ਵਾਣੀ ਦੇ ਵਿੱਚ ਕਰੀਬ 8 ਘੰਟੇ ਤੱਕ ਧਰਨੇ ਦੇ ਵਿੱਚ ਬੈਠੇ ਰਹੇ ਸੀ। ਉੱਥੇ ਭਾਰਤ ਦੇ ਨਾਲ ਜੁੜੀਆਂ ਦੂਜੀਆਂ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਈ ਉੱਤਰ ਪ੍ਰਦੇਸ਼ ਤੋਂ, ਜਿੱਥੇ ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਦੇ ਵਿੱਚ ਇੱਕ ਨਿੱਜੀ ਗੁਰੂਕੁਲ ਦੇ ਵਿੱਚ ਅੰਡਰਗਰਾਊਂਡ

ਕੁਝ ਬੱਚੇ ਟੈਂਕੀ ਦੀ ਸਫਾਈ ਕਰਨ ਦੇ ਲਈ ਥੱਲੇ ਉਤਰੇ ਕਿਹਾ ਗਿਆ ਕਿ ਉਸ ਟੈਂਕੀ ਦੇ ਵਿੱਚ ਪਾਣੀ ਔਰ ਗੰਦਗੀ ਇੰਨੀ ਜ਼ਿਆਦਾ ਸੀ ਕਿ ਉੱਥੇ ਗੈਸ ਚੜ੍ਹਨ ਦੇ ਚੜ੍ਹਦਿਆਂ ਚੱਲਦਿਆਂ ਇਹ ਬੱਚੇ ਬੇਹੋਸ਼ ਹੋ ਗਏ ਚਾਰ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋਈ ਦੱਸੀ ਗਈ ਇੱਕ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਇਹਨਾਂ ਦੇ ਵਿੱਚੋਂ ਕੋਈ ਵੀ ਬੱਚਾ ਸਥਾਨਕ ਨਹੀਂ ਸੀ ਯਾਨੀ ਉੱਤਰ ਪ੍ਰਦੇਸ਼ ਤੋਂ ਨਹੀਂ ਸੀ ਬਲਕਿ ਅਲੱਗ ਅਲੱਗ ਸੂਬਿਆਂ ਤੋਂ ਆਏ ਹੋਏ ਇੱਥੇ ਬੱਚੇ ਰਹਿ ਰਹੇ ਸੀ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਗੁਰੂਕੁਲ ਨੂੰ ਕਿਵੇਂ ਸੰਚਾਲਿਤ ਕੀਤਾ ਜਾ ਰਿਹਾ ਸੀ ਇਸ ਦੇ ਬਾਰੇ ਜਾਂਚ ਫਿਲਹਾਲ ਕੀਤੀ ਜਾ ਰਹੀ ਹੈ ਉੱਥੇ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਜਿਹੜੇ ਅਕਸਰ ਆਪਣੇ ਬਿਆਨਾਂ ਦੇ ਕਾਰਨ ਚਰਚਾ ਦੇ ਵਿੱਚ ਰਹਿੰਦੇ ਨੇ ਉਹਨਾਂ ਕਿਹਾ ਕਿ ਲੋਕ ਚਾਹੇ ਤਾਂ ਇਹ ਧਾਰਨਾ ਬਣਾ ਸਕਦੇ ਨੇ ਕਿ ਜਿਵੇਂ ਮਰਜ਼ੀ ਧਾਰਨਾ ਬਣਾ ਸਕਦੇ ਨੇ ਪਰ ਬਿਹਾਰ ਬਦਲ ਚੁੱਕਾ ਹੈ ਰੋਹਤਾਸ ਦੇ ਵਿੱਚ ਇੱਕ ਪ੍ਰੋਗਰਾਮ ਦੇ ਦਰਮਿਆਨ ਉਹਨਾਂ ਨੇ ਤੰਜ ਕੀਤਾ ਕਿ ਮੈਂ ਮੀਡੀਆ ਦੇ ਸਾਥੀਆਂ ਦੇ ਨਾਲ ਕਦੇ ਕਦੇ ਇਹ ਉਹਨਾਂ ਨੂੰ ਕਹਿਣਾ ਹੁੰਦਾ ਕਿ 5 ਵੀਡੀਓ ਕੱਢ ਲਵੋ ਪੂਰੇ ਬਿਹਾਰ ਦੇ ਵਿੱਚੋਂ ਹੀ 5 ਵੀਡੀਓ ਕੱਢ ਲਵੋ ਸਮਰਾਟ ਚੌਧਰੀ ਨੇ ਕਿਹਾ ਕਿ ਸਾਡੇ ਇੱਥੇ 1,81,00,000 ਭੈਣਾਂ ਕੰਮ ਕਰਦੀਆਂ ਨੇ ਮੈਂ ਬਿਹਾਰ ਦਾ ਮੁੱਖ ਮੰਤਰੀ ਹਾਂ ਗਰੰਟੀ ਦਿੰਦਾ ਹੈ ਕਿ ਜੇਕਰ ਕੋਈ ਸ਼ਿਕਾਇਤ ਆਈ ਤਾਂ ਕਾਰਵਾਈ ਹੋਵੇਗੀ 24 ਘੰਟਿਆਂ ਦੇ ਅੰਦਰ ਅੰਦਰ ਉਸਨੂੰ ਜੇਲ੍ਹ 'ਚ ਬੰਦ ਕਰਾਂਗਾ ਕੋਈ ਰੋਕ ਨਹੀਂ ਸਕਦਾ ਸਪਤੰਬਰ ਮਹੀਨੇ ਦੇ ਵਿੱਚ ਬਿਹਾਰ ਦੇ ਵਿੱਚ ਜਮੂਈ ਦੇ ਅੰਦਰ ਇੱਕ ਵਿਦਿਆਰਥਣ ਦੇ ਨਾਲ ਜਿਨਸੀ ਸ਼ੋਸ਼ਣ ਦੀ ਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਬਿਹਾਰ ਸਰਕਾਰ ਦੇ ਖਿਲਾਫ ਬੱਚਿਆਂ ਦਾ ਖਾਸ ਤੌਰ 'ਤੇ ਨੌਜਵਾਨਾਂ ਦਾ ਗੁੱਸਾ ਨਿਕਲਿਆ ਸੀ ਇਸੇ ਘਟਨਾ ਤੋਂ ਬਾਅਦ ਹੁਣ ਸਮਰਾਟ ਚੌਧਰੀ ਨੇ ਇੱਕ ਪ੍ਰੋਗਰਾਮ 'ਚ ਆਪਣੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਪਰਾਧਕ ਘਟਨਾ ਕਰਨ ਵਾਲੇ ਸਮਾਜ ਦੇ ਹੀਰੋ ਨਹੀਂ ਹੋ ਸਕਦੇ ਅੱਜ ਕੱਲ੍ਹ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਨੌਜਵਾਨੀ ਮਾਰੀ ਜਾ ਰਹੀ ਹੈ ਅੱਜ ਕੱਲ੍ਹ ਦੀਆਂ ਜੋ ਘਟਨਾਵਾਂ ਨੇ ਉਹ ਤਾਂ ਤੁਸੀਂ ਦੇਖੀਆਂ ਹੋਣਗੀਆਂ ਜੇਕਰ ਉਹਨਾਂ ਦੀਆਂ ਰੀਲਾਂ ਨਾ ਬਣੀਆਂ ਹੁੰਦੀਆਂ ਤਾਂ ਕਿੰਨੇ ਹੀ ਲੋਕ ਫੜੇ ਗਏ ਹੁੰਦੇ ਜਮੂਈ ਦੇ ਵਿੱਚ ਵਿਦਿਆਰਥਣ ਦੇ ਨਾਲ ਹੋਈ ਘਟਨਾ ਦੀ ਸੋਸ਼ਲ ਮੀਡੀਆ 'ਤੇ ਰੀਲ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਨੇ ਕਾਫੀ ਧੂਲ ਫੜ ਲਿਆ ਸੀ ਔਰ ਇਸੇ ਦੇ ਖਿਲਾਫ ਆਮ ਲੋਕਾਂ ਦੇ ਵਿੱਚ ਸਰਕਾਰ ਦੇ ਖਿਲਾਫ ਰੋਸ ਵੀ ਦਿਖਾਈ ਦੇ ਰਿਹਾ ਸੀ ਪਰ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਫਿਲਹਾਲ ਆਪਣੀ ਹੀ ਲੈ ਦੇ ਵਿੱਚ ਆਪਣੇ ਬਿਆਨ ਦੇ ਰਹੇ ਨੇ ਭਾਰਤ ਜੇਕਰ ਚਾਹੇ ਤਾਂ ਪਾਕਿਸਤਾਨ ਦਾ ਨਾਮ ਵੀ ਬਦਲ ਦੇਵੇ ਇਸ ਵਕਤ ਭਾਰਤ ਤਾਂ ਨਹੀਂ ਕਹਿ ਸਕਦੇ ਪਰ ਸੱਤਾਧਾਰੀ ਧਿਰ ਜਿਹੜੀ ਹੈ ਉਹ ਘੱਟੋ ਘੱਟ ਇਸ ਗੱਲ ਤੋਂ ਪਰੇਸ਼ਾਨ ਹੈ ਕੁਛ ਹੱਦ ਤੱਕ ਤਾਂ ਇਹ ਕਰ ਵੀ ਦਿੱਤਾ ਗਿਆ ਤੁਹਾਨੂੰ ਸ਼ਾਇਦ ਪਤਾ ਹੋਵੇ ਨਾ ਹੋਵੇ ਪਰ ਵਾਰਾਣਸੀ ਦੀ ਇੱਕ ਛੋਟੀ ਸ਼ੀਤਲਾ ਘਾਟ ਦੇ ਉੱਤੇ ਇੱਕ ਪੁਰਾਣਾ ਸ਼ਿਵ ਮੰਦਰ ਹੈ ਉਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਮੰਦਰ ਦਾ ਨਾਂ ਪਾਕਿਸਤਾਨੇਸ਼ਵਰ ਮਹਾਦੇਵ ਮੰਦਰ ਹੈ ਹੁਣ ਆਖਰਕਾਰ ਇਸ ਮੰਦਰ ਦਾ ਬੋਰਡ ਹਟਾ ਦਿੱਤਾ ਗਿਆ ਅਤੇ ਇਸ ਮੰਦਰ ਨੂੰ ਵੀ ਨਵਾਂ ਨਾਮ ਦੇ ਦਿੱਤਾ ਗਿਆ ਸਿੰਧੂ ਗੰਗੇਸ਼ਵਰ ਮਹਾਦੇਵ ਮੰਦਰ ਸਿੰਧੀ ਸਮਾਜ ਅਤੇ ਉਹਨਾਂ ਦੇ ਲੋਕਾਂ ਦੀ ਤਰਫ ਤੋਂ ਮੰਦਰ ਦੇ ਉੱਤੇ ਇਤਰਾਜ਼ ਜਤਾਏ ਗਏ ਸੀ ਇਸ ਤੋਂ ਬਾਅਦ ਨਗਰ ਨਿਗਮ ਦੀ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਅਤੇ ਕਿਹਾ ਗਿਆ ਕਿ ਇਸ ਮੰਦਰ ਦਾ ਇਤਿਹਾਸ ਦੇਸ਼ ਦੀ ਵੰਡ ਦੇ ਨਾਲ ਜੁੜਿਆ ਹੋਇਆ ਜ਼ਰੂਰ ਹੋ ਸਕਦਾ ਵੰਡ ਦੇ ਸਮੇਂ ਪੂਰਬੀ ਬੰਗਾਲ ਦੇ ਬੋਗੜਾ ਸ਼ਹਿਰ ਤੋਂ ਆਏ ਲੋਕਾਂ ਨੇ ਲਗਭਗ 8-10 ਸਿੰਧੀ ਪਰਿਵਾਰ ਸੀ ਉਹ ਆਪਣੇ ਨਾਲ ਇੱਕ ਸ਼ਿਵਲਿੰਗ ਵੀ ਲੈ ਕੇ ਆਏ ਸੀ ਸ਼ਿਵਲਿੰਗ ਨੂੰ ਗੰਗਾ ਨਦੀ 'ਚ ਪ੍ਰਵਾਹਿਤ ਕਰਨ ਵਾਲੇ ਸੀ ਕਿ ਕੁਝ ਲੋਕਾਂ ਨੇ ਉਹਨਾਂ ਨੂੰ ਰੋਕਿਆ ਅਤੇ ਫਿਰ ਇੱਥੇ ਇਹ ਸ਼ਿਵਲਿੰਗ ਸਥਾਪਿਤ ਕਰਕੇ ਮੰਦਰ ਬਣਾਇਆ ਗਿਆ ਸ਼ੁਰੂਆਤ 'ਚ ਇਸ ਮੰਦਰ ਦੀ ਪਛਾਣ ਹਿੰਦੂ ਸਿੰਧੀ ਮਹਾਦੇਵ ਮੰਦਰ ਦੇ ਨਾਲ ਹੋਈ ਸੀ ਪਰ ਕੁਝ ਸਾਲ ਪਹਿਲਾਂ ਮੰਦਰ ਦਾ ਨਾਂ ਪਾਕਿਸਤਾਨੇਸ਼ਵਰ ਮਹਾਦੇਵ ਮੰਦਰ ਦਾ ਨਾਂ ਰੱਖ ਕੇ ਇਸਦਾ ਇੱਕ ਬੋਰਡ ਲਗਾ ਦਿੱਤਾ ਗਿਆ ਸੀ ਸਿੰਧੀ ਸਮਾਜ ਨੇ ਇਸ ਦੇ ਉੱਤੇ ਵਿਰੋਧ ਜਤਾਇਆ ਅਤੇ 27 ਸਤੰਬਰ ਨੂੰ ਹੋਈ ਬੈਠਕ ਤੋਂ ਬਾਅਦ DCP ਅਤੇ ਸਥਾਨਕ ਪ੍ਰਸ਼ਾਸਨ ਨੂੰ ਇਸ ਦਾ ਨਾਮ ਬਦਲ ਕੇ ਸਿੰਧੂ ਗੰਗੇਸ਼ਵਰ ਮਹਾਦੇਵ ਮੰਦਰ ਰੱਖਣ ਦਾ ਸੁਝਾਅ ਦਿੱਤਾ ਗਿਆ ਅਤੇ ਹੁਣ ਇਸ ਦੇ ਬੋਰਡ ਵੀ ਤਿਆਰ ਕਰਕੇ ਬਦਲ ਦਿੱਤੇ ਗਏ ਨੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈ ਹੈ ਆਸਟ੍ਰੇਲੀਆ ਦੇ ਵਿੱਚ ਕਲਾਈਮੇਟ ਗਰੁੱਪਸ ਨੂੰ ਹੰਟਰ ਵੈਲੀ ਦੇ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਹਾਈ ਕੋਰਟ ਦੀ ਤਰਫ ਤੋਂ ਇੱਥੋਂ ਦੇ ਸਥਾਨਕ ਲੋਕਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਗਿਆ ਦੱਸ ਦਈਏ ਕਿ ਹਾਈ ਕੋਰਟ ਦੀ ਤਰਫ ਤੋਂ ਇੱਕ ਰੂਲਿੰਗ ਸੁਣਾਈ ਗਈ ਹੈ ਜਦੋਂ ਕਿਹਾ ਗਿਆ ਹੈ ਕਿ 5 ਦੇ ਵਿੱਚੋਂ 3 ਜੱਜਾਂ ਦੀ ਬੈਂਚ ਨੇ ਕਿ ਹੰਟਰ ਵੈਲੀ ਦੇ ਵਿੱਚ ਰਹਿ ਰਹੇ ਵਸਨੀਕਾਂ ਦੇ ਬਾਰੇ ਸੋਚਦਿਆਂ ਹੋਇਆਂ ਪਿਛਲੇ ਸਾਲ ਦਾ ਇੱਕ ਮੁਕੱਦਮਾ ਜਿਹੜਾ ਧਰਿਆ ਪਿਆ ਸੀ ਅਦਾਲਤ ਦੇ ਵਿੱਚ ਕਿ ਮੁਜ਼ਲ ਬਰੀਕ ਦੇ ਵਿੱਚ ਕੋਲੇ ਦੀ ਖਦਾਨ ਜਿਹੜੀ ਉਹ ਉਸਦੇ ਬਾਰੇ ਜੁੜਿਆ ਹੋਇਆ ਇਹ ਮੁਕੱਦਮਾ ਸੀ ਉਸੇ ਦੇ ਵਿੱਚ ਅਦਾਲਤ ਨੇ ਹੁਣ ਇੱਥੋਂ ਦੇ ਆਮ ਲੋਕਾਂ ਦੇ ਹੱਕ ਦੇ ਵਿੱਚ ਕਾਰਵਾਈ ਕੀਤੀ ਹੈ ਕਿਹਾ ਗਿਆ ਹੈ ਕਿ 444 ਮਿਲੀਅਨ ਟਨ ਕੋਲਾ ਜਿਹੜਾ ਇਸ ਸਾਈਟ ਤੋਂ ਐਕਸਟ੍ਰੈਕਟ ਕਰਨ ਦੀ ਇੱਕ ਕੋਸ਼ਿਸ਼ ਹੋਣੀ ਸੀ ਇੱਕ ਇਸ ਕਿਸਮ ਦੀ ਖਦਾਨ ਇੱਥੋਂ ਸ਼ੁਰੂ ਕੀਤੀ ਜਾਣੀ ਸੀ ਔਰ ਇਹ ਸਾਲ 2048 ਦੇ ਅਖੀਰ ਤੱਕ ਇਹ ਕਾਰਵਾਈ ਚੱਲਣੀ ਸੀ ਪਰ ਇੱਥੋਂ ਦੇ ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਇਸ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੁਣ ਅਦਾਲਤ ਦੀ ਤਰਫ ਤੋਂ ਆਖਰਕਾਰ ਉਹਨਾਂ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਗਿਆ ਹੈ ਉੱਥੇ ਹੀ NSW ਦੀ ਸਰਕਾਰ ਅਤੇ ਫੈਡਰਲ ਸਰ

ਕਾਰ ਰਲ ਕੇ ਲਗਭਗ $1.25 billion ਤੋਂ ਵੱਧ ਦੀ ਰਕਮ ਖਰਚ ਕੇ ਨਿਊ ਸਾਊਥ ਵੇਲਜ਼ ਦੀਆਂ ਵਿਕਟੋਰੀਆ ਕਹਿਣ ਲੱਗੇ ਸੀ, ਪਰ ਵਿਕਟੋਰੀਆ ਦੀਆਂ ਖੇਤਰੀ ਸੜਕਾਂ ਦੀ ਤਾਂ ਕਦੇ ਹਾਲਤ ਸੁਧਰ ਨਹੀਂ ਸਕਦੀ, ਪਰ ਘੱਟੋ ਘੱਟ NSW ਦੀ ਖੇਤਰੀ ਸੜਕਾਂ ਦੀ ਹਾਲਤ ਸੁਧਾਰਨ ਦੇ ਵਾਸਤੇ ਰਕਮ ਰੱਖੀ ਗਈ ਹੈ। ਦੱਸ ਦਈਏ ਕਿ ਇਸ ਦੇ ਵਿੱਚ ਨਿਊ ਕਾਸਲ ਤੋਂ ਲੈ ਕੇ ਡਬੋ ਦੇ ਦਰਮਿਆਨ ਜਾਣ ਵਾਲੀਆਂ ਸੜਕਾਂ ਦਾ ਖਾਸ ਤੌਰ ਦੇ ਉੱਤੇ ਮੁਰੰਮਤਾਂ ਕੀਤੀਆਂ ਜਾਣਗੀਆਂ। ਸਿਡਨੀ ਤੋਂ ਡਬੋ ਨੂੰ ਜਾਣ ਵਾਲੀਆਂ ਸੜਕਾਂ ਪਹਿਲਾਂ ਹੀ ਬਿਹਤਰ ਹਾਲਤ ਦੇ ਵਿੱਚ ਨੇ, ਪਰ ਨਿਊ ਕਾਸਲ ਤੋਂ ਡਬੋ ਨੂੰ ਜਾਣ ਵਾਲੀਆਂ ਜਿਹੜੀਆਂ ਸੜਕਾਂ ਨੇ ਦੋ ਖੇਤਰੀ ਇਲਾਕਿਆਂ ਨੂੰ ਆਪਸ 'ਚ ਜੋੜਦੀਆਂ ਨੇ, ਉਹਦੇ ਵਾਸਤੇ $1.5 billion ਦੀ ਰਕਮ ਰੱਖੀ ਗਈ ਹੈ। ਇਸ ਤੋਂ ਇਲਾਵਾ ਮਜ਼ਲ ਬਰੂਕ ਤੋਂ ਆਰਮੀ ਡੇਲ ਦੇ ਦਰਮਿਆਨ ਇੱਕ ਕੋਰੀਡੋਰ ਬਣਾਉਣ ਅਤੇ ਯੂਸਟਨ ਤੋਂ ਟੋਕੋਮਾਮ ਵੱਲ ਤੱਕ ਜਿਹੜਾ ਸਟੇਟ ਦਾ ਸਾਊਥ ਵੈਸਟ ਹੈ ਇਹਦੇ ਦਰਮਿਆਨ ਇੱਕ ਰੂਟ ਬਣਾਉਣ ਦੇ ਵਾਸਤੇ ਵੀ ਇਹ ਰਕਮ ਰੱਖੀ ਗਈ ਹੈ। ਐਂਥਨੀ ਐਲਬਨੀ ਸਰਕਾਰ ਨੇ ਇਸ ਦੇ ਵਿੱਚੋਂ $674 million ਦੇਣੇ ਨੇ, ਜਦਕਿ $610 million ਸੂਬਾਈ ਸਰਕਾਰ ਕ੍ਰਿਸ ਮਿੰਸ ਦੀ ਸਰਕਾਰ ਇਸ ਦੇ ਵਿੱਚ ਅਦਾ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਲਗਭਗ $2.25 billion ਦੇ ਡਾਲਰ ਦੇ ਆਸ ਪਾਸ ਦੋਵੇਂ ਸਰਕਾਰਾਂ ਖਰਚ ਕਰ ਦੇਣਗੀਆਂ, ਔਰ NSW ਦੇ ਵਿੱਚ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਦੇ ਵਾਸਤੇ ਇਹ ਕਾਫੀ ਵੱਡਾ ਪ੍ਰੋਜੈਕਟ ਮੰਨਿਆ ਜਾ ਰਿਹਾ। ਬਲਕਿ ਜਿਹੜਾ ਡਬੋ ਤੱਕ ਜਾਣ ਵਾਲੀਆਂ ਸੜਕਾਂ ਨੇ ਉਹਨਾਂ ਦੀ ਗਿਣਤੀ ਵੀ ਵਧੇਗੀ, ਔਰ ਬਦਲਵੇਂ ਰੂਟ ਜਿਹੜੇ ਨੇ ਉਹ ਵੀ ਡਬੋ ਨੂੰ ਮਿਲ ਸਕਣਗੇ। NSW ਦੀ ਖੇਤਰੀ ਇਲਾਕੇ ਦੀ ਰਾਜਧਾਨੀ ਜਿਹੜੀ ਉਹ ਡਬੋ ਨੂੰ ਮੰਨ ਲਿਆ ਜਾਂਦਾ ਹੈ। ਉੱਥੇ ਹੀ ਕਾਂਸਟੇਬਲ ਮਿਆਲੀ, ਜਾਂ ਕਹਿ ਲਈਏ ਕਿ ਮਰਹੂਮ ਕਾਂਸਟੇਬਲ ਮਿਆਲੀ, ਜਿਨ੍ਹਾਂ ਦੀ ਪਿਛਲੇ ਹਫ਼ਤੇ ਦੇ ਦਰਮਿਆਨ ਪੁਲਿਸ ਦੇ ਹੀ ਇੱਕ ਸਿੰਗਲ ਵਹੀਕਲ ਕ੍ਰੈਸ਼ ਦੇ ਵਿੱਚ ਜਾਨ ਚਲੀ ਜਾਣ ਦੀ ਖਬਰ ਸਾਹਮਣੇ ਆਉਂਦੀ ਹੈ, ਔਰ ਉਸ ਤੋਂ ਬਾਅਦ ਹੁਣ ਅੱਜ ਦੇ ਦਿਨ ਉਹਨਾਂ ਨੂੰ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਇੱਜ਼ਤ ਦੇ ਨਾਲ ਜਿਹੜੀ ਅੰਤਿਮ ਵਿਦਾਇਗੀ ਦਿੱਤੀ ਗਈ। ਉਹਨਾਂ ਦੇ ਫਿਊਨਰਲ ਦੇ ਉੱਤੇ ਪੁਲਿਸ ਦੇ ਸਿਖਰਲੇ ਅਧਿਕਾਰੀ, ਸਮਾਜ ਦੇ ਅਲੱਗ ਅਲੱਗ ਫਿਰਕਿਆਂ ਦੇ ਲੋਕ ਜੁੜੇ ਹੋਏ ਸ਼ਾਮਲ ਹੋਏ। ਦੱਸ ਦਈਏ ਕਿ 25 September ਨੂੰ ਇਹ ਸੜਕੀ ਹਾਦਸਾ ਹੋਇਆ ਸੀ, ਜਿੱਥੇ 20 years ਦੀ ਜਿਹੜੀ ਕਾਂਸਟੇਬਲ ਮਿਆਲੀ ਹੈ ਉਸ ਸੜਕੀ ਹਾਦਸੇ ਦੇ ਵਿੱਚ ਦਮ ਤੋੜ ਗਈ ਸੀ, ਔਰ 24 years ਦਾ ਜਿਹੜਾ ਮੇਲ ਕਾਂਸਟੇਬਲ ਉਸ ਕਾਰ ਨੂੰ ਚਲਾ ਰਿਹਾ ਸੀ ਉਸਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਰੋਇਲ ਪ੍ਰਿੰਸ ਐਲਫਰਡ ਹੋਸਪਿਟਲ ਭਰਤੀ ਕਰਵਾਇਆ ਗਿਆ ਸੀ, ਔਰ ਉਹ ਇਸ ਹਾਦਸੇ ਦੇ ਵਿੱਚ ਬਚ ਗਿਆ ਸੀ। ਇਸ ਦਰਮਿਆਨ ਮਿਆਲੀ ਨੂੰ ਯਾਦ ਕਰਦਿਆਂ ਹੋਇਆਂ ਔਰ ਉਸ ਦੇ ਜਵਾਨੀ ਦੀ ਉਮਰ ਦੇ ਵਿੱਚ ਉਸ ਦੀ ਤਰਫ ਤੋਂ ਸੌਕਰ ਦੇ ਪੈਸ਼ਨ ਨੂੰ ਯਾਦ ਕਰਦਿਆਂ ਹੋਇਆ NSW ਦੇ ਪੁਲਿਸ ਕਮਿਸ਼ਨਰ ਮੈਲ ਲੈਨਿਆਨ ਨੇ ਉਹਨਾਂ ਨੂੰ ਇੱਕ ਬਹਾਦਰ ਪੁਲਿਸ ਕਰਮੀ ਕਰਾਰ ਦਿੱਤਾ ਅਤੇ ਕਿਹਾ ਕਿ ਮਿਆਲੀ ਦੇ ਸੇਵਾਵਾਂ ਬੇਸ਼ੱਕ NSW ਪੁਲਿਸ ਨੂੰ ਥੋੜ੍ਹੇ ਸਮੇਂ ਦੇ ਲਈ ਮਿਲੀਆਂ ਹੋਣ, ਪਰ ਉਹਨਾਂ ਨੂੰ ਯਾਦ ਰੱਖਿਆ ਜਾਂਦਾ ਰਹੇਗਾ। ਉੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਅੱਜ ਬੌਂਡਾਏ ਦੇ ਵਿੱਚ ਇਕੱਠੇ ਹੁੰਦੇ ਨੇ, ਜਦੋਂ 7 October ਦੇ ਹਮਲਿਆਂ ਦੀ ਬਰਸੀ ਮਨਾਈ ਜਾਂਦੀ ਹੈ, ਤੀਜੀ ਬਰਸੀ। ਵੈਸੇ ਬੌਂਡਾਏ ਉਹ ਇਲਾਕਾ ਹੈ ਜਿੱਥੇ ਯਹੂਦੀ ਭਾਈਚਾਰੇ ਦੇ ਇੱਕ ਹਨੁਕਾ ਨਾਮ ਦੇ ਪ੍ਰੋਗਰਾਮ ਦੇ ਵਿੱਚ ਗੋਲੀਬਾਰੀ ਕੀਤੀ ਗਈ ਸੀ ਪਿਓ ਪੁੱਤ ਸਾਜੀ ਅਤੇ ਨਾਵੀਦ ਅਕਰਮ ਦੀ ਤਰਫ ਤੋਂ, ਅਤੇ ਉਦੋਂ ਯਹੂਦੀ ਭਾਈਚਾਰੇ ਨੇ ਆਪਣੇ ਲੋਕਾਂ ਨੂੰ ਗਵਾਇਆ ਸੀ। ਅਤੇ 7 October ਦਾ ਉਹ ਦਿਨ ਹੈ ਜਦੋਂ ਯਹੂਦੀ ਭਾਈਚਾਰੇ ਦੇ ਉੱਤੇ ਹਮਾਸ ਦੀ ਤਰਫ ਤੋਂ ਇਜ਼ਰਾਇਲ 'ਚ ਦਾਖਲ ਹੋ ਕੇ ਹਮਲਾ ਕੀਤਾ ਗਿਆ ਸੀ। ਇਸ ਦਰਮਿਆਨ ਬਹੁਤ ਸਾਰੇ ਲੋਕਾਂ ਨੇ ਬੰਡਾਈ ਨੂੰ ਸੰਕੇਤਕ ਬਣਾਉਂਦਿਆਂ ਹੋਇਆਂ 7 October ਦੇ ਉਸ ਹਮਲੇ ਦੇ ਵਿੱਚ ਜਾਨ ਗੁਆਉਣ ਵਾਲੇ ਇਜ਼ਰਾਈਲੀ ਯਹੂਦੀ ਲੋਕਾਂ ਨੂੰ ਯਾਦ ਕਰਦਿਆਂ ਹੋਇਆਂ ਸ਼ਰਧਾਂਜਲੀ ਦਿੱਤੀ। ਸਾਲ 2023 ਦੇ ਵਿੱਚ ਇਜ਼ਰਾਈਲ ਦੇ ਉੱਤੇ ਜਿਹੜਾ ਇਹ ਹਮਲਾ ਹੋਇਆ ਸੀ ਉਸ ਦੇ ਜਵਾਬ 'ਚ ਇਜ਼ਰਾਈਲ ਨੇ ਵੀ ਗਜ਼ਾ ਦੇ ਵਿੱਚ ਭਾਰੀ ਤਬਾਹੀ ਮਚਾਈ ਸੀ। ਦੱਸ ਦਈਏ ਕਿ ਇਸ ਦਰਮਿਆਨ ਇਸ ਹਮਲੇ ਦੇ ਵਿੱਚ ਜਿਹੜੇ ਜ਼ਖਮੀ ਹੋਏ ਅਤੇ ਮ੍ਰਿਤਕ ਲੋਕ ਸੀ ਉਹਨਾਂ ਦੇ ਨਾਲ ਸ਼ਰਧਾਂਜਲੀ ਦੇਣ ਦੇ ਲਈ ਸਟੈਂਡ ਵਿਦ ਅਸ ਆਸਟ੍ਰੇਲੀਆ ਨਾਮ ਦੀ ਜਿਹੜੀ ਸੰਸਥਾ ਸੀ ਉਸ ਦੇ ਪ੍ਰਮੁੱਖ ਉਸਦੇ ਕਾਰਕੁਨ ਸ਼ਾਮਲ ਹੋਏ। ਲੋਕ ਇਜ਼ਰਾਈਲੀ ਝੰਡੇ ਦੇ ਵਿੱਚ ਲਪੇਟਿਆ ਹੋਇਆ ਖੁਦ ਨੂੰ ਉੱਥੇ ਮੌਕੇ ਦੇ ਉੱਤੇ ਮੌਜੂਦ ਹੋਏ। ਵੈਸੇ ਇਕੱਲਾ ਅੱਜ ਦੇ ਦਿਨ ਪ੍ਰਦਰਸ਼ਨ ਨਹੀਂ ਸੀ, 7 October ਦੇ ਦਿਨ ਨੂੰ ਫਲਸਤੀਨੀ ਭਾਈਚਾਰੇ ਨੂੰ ਹਮਾਇਤ ਕਰਦੇ ਜਿਹੜੇ ਗੁੱਟ ਨੇ ਉਹ ਵੀ ਕਾਫੀ ਅਹਿਮ ਮੰਨਦੇ ਨੇ, ਕਿਉਂਕਿ ਇਹੀ ਦਿਨ ਸੀ ਕਿ ਜਿਸ ਤੋਂ ਬਾਅਦ ਇਜ਼ਰਾਈਲ ਨੇ ਗਜ਼ਾ ਦੇ ਵਿੱਚ ਭਿਆਨਕ ਤਬਾਹੀ ਮਚਾਈ ਸੀ, ਔਰ ਜਿਸ ਦੇ ਚੱਲਦਿਆਂ ਗਜ਼ਾ 'ਚ ਹੁਣ ਤੱਕ 76,000 ਤੋਂ ਵਧੇਰੇ ਲੋਕਾਂ ਦੀ ਜਾਨ ਵੀ ਚਲੀ ਗਈ ਹੈ। ਇਸ ਬਾਬਤ ਇੱਕ ਖਬਰ ਤੁਸੀਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਜਾ ਕੇ ਵੀ ਦੇਖ ਸਕੋਗੇ। ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਉਸ ਤੋਂ ਪਹਿਲਾਂ ਇੱਕ ਖਬਰ ਆਸਟ੍ਰੇਲੀਆ ਦੇ ਬਿਜ਼ਨਸ ਦੇ ਨਾਲ ਜੁੜੀ ਹੋਈ ਕਰ ਲਈਏ, ਜਿੱਥੇ ਵੱਡੇ ਬ੍ਰਾਂਡ ਜਿਹੜੇ ਨੇ ਇੱਕ ਇੱਕ ਕਰਕੇ ਰੋਜ਼ਾਨਾ ਬੰਦ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ। ਉੱਥੇ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਡੇਵਿਡ ਜੋਨਸ ਦੇ ਵਿੱਚ ਕੱਪੜਿਆਂ ਦੇ ਜਿਹੜੇ ਖਾਸ ਤੌਰ ਦੇ ਉੱਤੇ
ਕੁਝ ਬ੍ਰਾਂਡ ਨੇ ਉਹਨਾਂ ਦੇ ਵਿੱਚੋਂ ਕੁਝ ਇੱਕ ਬ੍ਰਾਂਡ ਜਿਹੜੇ ਇੱਕ ਇੱਕ ਕਰਕੇ ਹੁਣ ਬਾਹਰ ਹੋ ਰਹੇ ਨੇ ਜਿਵੇਂ ਕੰਟਰੀ ਰੋਡ ਵਿਚਰੀ ਮਿਮਕੋ ਇਹਨਾਂ ਦੇ ਬ੍ਰਾਂਡ ਜਿਹੜੇ ਨੇ ਉਹ ਹੁਣ ਬੰਦ ਕੀਤੇ ਜਾਣਗੇ ਡੈਵਿਡ ਜੋਨਸ ਦੇ ਨਾਲ ਇਹਨਾਂ ਦੀ ਸਾਂਝ ਨਹੀਂ ਰਹੇਗੀ ਕੰਟਰੀ ਰੋਡ ਗਰੁੱਪ ਦੀ ਤਰਫ ਤੋਂ ਇਹ ਤਿੰਨੇ ਬ੍ਰਾਂਡ ਜਿਹੜੇ ਨੇ ਆਪਣੇ ਨਾਂ ਦੇ ਹੇਠ ਚਲਾਏ ਜਾਂਦੇ ਨੇ ਡੈਵਿਡ ਜੋਨਸ ਜਿਹੜਾ ਉਹ ਵੂਲਵਰਸ ਹੋਲਡਿੰਗਸ ਦੀ ਤਰਫ ਤੋਂ ਚਲਾਇਆ ਜਾਂਦਾ ਇੱਕ ਅਦਾਰਾ ਹੈ ਅਜਿਹੇ ਦੇ ਵਿੱਚ ਸਾਲ 2027 ਦੀ ਸ਼ੁਰੂਆਤ ਦੇ ਵਿੱਚ ਹੀ ਜਿੰਨੀਆਂ ਪਾਪੂਲਰ ਲੋਕੇਸ਼ਨਸ ਨੇ ਡੈਵਿਡ ਜੋਨਸ ਦੀਆਂ ਉੱਥੋਂ ਕੰਟਰੀ ਰੋਡ ਗਰੁੱਪ ਦੇ ਬ੍ਰਾਂਡ ਦੇ ਨਾਲ ਜੁੜੇ ਹੋਏ ਕੱਪੜੇ ਹਟਾ ਲਏ ਜਾਣਗੇ ਖੇਡ ਜਗਤ ਦੇ ਨਾਲ ਜੁੜੀ ਖਬਰ ਇਹ ਹੈ ਕਿ ਬਾਥਸਟ 1000 ਇੱਕ ਵਾਰ ਫਿਰ ਤੋਂ ਸ਼ੁਰੂ ਹੋਣ ਵਾਲਾ ਇਸ ਸਾਲ ਜਿੱਦਾਂ ਵਿਕਟੋਰੀਆ ਦੇ ਵਿੱਚ ਮੈਲਬਨ ਕੱਪ ਦਾ ਜੋ ਕਰੇਜ਼ ਰਹਿੰਦਾ ਉੱਦਾਂ ਹੀ ਖੇਤਰੀ NSW ਦੇ ਵਿੱਚ ਬਾਥਸਟ 1000 ਜਿਹੜੀ ਕਾਰਾਂ ਦੀ ਰੇਸ ਹੈ ਉਹ ਆਪਣੇ ਆਪ ਦੇ ਵਿੱਚ ਕਾਫੀ ਦਿਲਚਸਪ ਹੁੰਦੀ ਹੈ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇੱਧਰ ਨੂੰ ਜਾਂਦੇ ਨੇ ਵੈਸੇ ਜੇ ਹੁਣ ਤੁਸੀਂ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਕਾਫੀ ਲੇਟ ਹੋ ਚੁੱਕੇ ਹੋ ਕਿਉਂਕਿ ਬਾਥਸਟ ਦੇ ਵੱਲ ਵੈਸੇ ਵੀ ਇਸ ਵਕਤ ਸਾਰੇ ਦੇ ਸਾਰੇ ਜਿਹੜੇ ਮੋਟੇਲਸ ਨੇ ਜਾਂ Airbnb ਨੇ ਉਹ ਭਰੇ ਹੋਏ ਨੇ ਔਰ ਵੈਸੇ ਵੀ ਟ੍ਰੈਫਿਕ ਬਹੁਤ ਜ਼ਿਆਦਾ ਹੈ ਕੱਲ੍ਹ ਦੇ ਦਿਨ ਤੋਂ ਯਾਨੀ 8 ਤਰੀਕ ਤੋਂ ਜਿਹੜੇ ਮੁਕਾਬਲੇ ਉਹਨਾਂ 'ਚ ਕੁਆਲੀਫਾਇੰਗ ਮੁਕਾਬਲੇ ਜਾਂ ਕੁਝ ਹੋਰ ਮੁਕਾਬਲੇ ਸ਼ੁਰੂ ਹੋ ਜਾਣਗੇ ਔਰ ਇਹ 11 ਅਕਤੂਬਰ ਤੱਕ ਇਸੇ ਤਰੀਕੇ ਦੇ ਨਾਲ ਕਾਰਾਂ ਦੀਆਂ ਦੌੜਾਂ ਇੱਥੇ ਹੁੰਦੀਆਂ ਰਹਿਣਗੀਆਂ ਸਾਬਕਾ ਪ੍ਰਧਾਨ ਮੰਤਰੀ ਤੱਕ ਇਹਨਾਂ ਖੇਡਾਂ ਦੇ ਵਿੱਚ ਇਹਨਾਂ ਦੌੜਾਂ ਦੇ ਵਿੱਚ ਪਹੁੰਚਦੇ ਰਹੇ ਨੇ ਬਾਥਸਟ 1000 ਇਹਨਾਂ ਨੂੰ ਕਿਹਾ ਜਾਂਦਾ ਹੈ ਔਰ ਸੈਂਟਰਲ ਵੈਸਟ NSW ਦੇ ਵਿੱਚ ਜਾਣ ਦੇ ਲਈ ਲਿਥਗੋ ਤੋਂ ਲੈ ਕੇ ਬਾਥਸਟ ਤੱਕ ਲੰਮੀਆਂ ਕਤਾਰਾਂ ਜਿਹੜੀਆਂ ਨੇ ਲੋਕਾਂ ਦੇ ਵਾਹਨਾਂ ਦੀਆਂ ਦੇਖੀਆਂ ਜਾ ਸਕਦੀਆਂ ਨੇ ਇਸ ਕਰਕੇ ਇਸ ਸਾਲ ਇਸ ਰੇਸ ਦਾ ਕਰੇਜ਼ ਵੀ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਕਿਹਾ ਜਾ ਰਿਹਾ ਹੈ ਮਾਊਂਟ ਪੈਨਰੋਮਾ ਜਿਸ ਨੂੰ ਕਾਰ ਚਾਲਕਾਂ ਦੇ ਤਰਫ ਤੋਂ ਜਾਂ ਵਿੰਟੇਜ ਕਾਰਾਂ ਦੇ ਜਿਹੜੇ ਚਾਲਕ ਨੇ ਉਹਨਾਂ ਦੀ ਤਰਫ ਤੋਂ ਇੱਕ ਮੱਕਾ ਵੀ ਮੰਨ ਲਿਆ ਜਾਂਦਾ ਇਸ ਥਾਂ ਦੇ ਉੱਤੇ ਪਹੁੰਚਣ ਦੇ ਲਈ ਵਹੀਰਾਂ ਘੱਤ ਕੇ ਲੋਕ ਉੱਥੇ ਪਹੁੰਚ ਰਹੇ ਨੇ ਉੱਧਰ ਲਿਓਨਲ ਮੈਸੀ ਬਿਊਨਸ ਆਇਰਸ ਦੇ ਵਿੱਚ ਚੱਲ ਰਹੇ ਇੱਕ ਮੈਚ ਦੇ ਦਰਮਿਆਨ ਅਰਜਨਟੀਨਾ ਦੇ ਲਈ ਆਪਣਾ ਆਖਰੀ ਫੁੱਟਬਾਲ ਮੈਚ ਖੇਡੇ ਬੈਨਿਨ ਦੇ ਖਿਲਾਫ ਇੱਕ ਫਰੈਂਡਲੀ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਮੈਸੀ ਦੀ ਅੱਖਾਂ ਦੇ ਵਿੱਚ ਅੱਥਰੂ ਸੀ ਅਰਜਨਟੀਨਾ ਨੇ ਮੈਚ 3-0 ਦੇ ਨਾਲ ਹਾਲਾਂਕਿ ਜਿੱਤ ਲਿਆ ਇਸੇ ਮੈਚ 'ਚ ਮੈਸੀ ਨੇ ਵੀ ਇੱਕ ਗੋਲ ਕੀਤਾ ਇਸ ਤਰ੍ਹਾਂ ਉਹ ਆਪਣੇ ਆਖਰੀ ਮੈਚ ਦੇ ਵਿੱਚ ਵੀ ਮੈਸੀ ਦੀ ਮੈਜੀਸ਼ੀਅਨ ਦਾ ਜਾਦੂ ਜਿਹੜਾ ਉਹ ਬਰਕਰਾਰ ਰੱਖ ਸਕੇ ਅਤੇ ਆਖਰੀ ਗੋਲ ਵੀ ਆਪਣੇ ਕਰੀਅਰ ਦਾ ਕਰ ਦੇਗੇ ਮੈਸੀ ਅਰਜਨਟੀਨਾ ਦੇ ਲਈ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ ਅਤੇ ਟੀਮ ਦੇ ਰਿਕਾਰਡ ਗੋਲ ਸਕੋਰਰ ਨੇ ਵਿਸ਼ਵ ਕੱਪ ਫਾਈਨਲ ਦੇ ਵਿੱਚ ਸਪੇਨ ਤੋਂ ਹਾਰਨ ਤੋਂ ਬਾਅਦ 6 ਹਫ਼ਤਿਆਂ ਬਾਅਦ ਉਹਨਾਂ ਨੇ 6 ਹਫ਼ਤਿਆਂ ਬਾਅਦ ਉਹਨਾਂ ਨੇ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ ਉਹਨਾਂ ਕਿਹਾ ਸੀ ਕਿ ਉਹਨਾਂ ਦੇ ਕੋਲ ਹੁਣ ਫੁੱਟਬਾਲ ਨੂੰ ਦੇਣ ਦੇ ਲਈ ਹੋਰ ਕੁਝ ਨਹੀਂ ਬਚਿਆ ਹਾਲਾਂਕਿ ਉਹ ਇੰਟਰ ਮਿਆਮੀ ਕਲੱਬ ਦੇ ਨਾਲ ਫੁੱਟਬਾਲ ਖੇਡਣਾ ਜਾਰੀ ਰੱਖਣਗੇ ਕਿਉਂਕਿ ਉਹਨਾਂ ਦੇ ਨਾਲ ਕੰਟਰੈਕਟ ਦੇ ਵਿੱਚ ਉਹ ਬੱਝੇ ਹੋਏ ਨੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ ਧੰਨਵਾਦ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 0290631618। ਹੁਣ ਪੈਰਾਮੈਟਾ, ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: Baby Kobes Pasanda.
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
2: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

0: ਯੋ ਹਾਂਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

Twitter, donde tú sí son Reo Radio Hadi. Ahí

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Acha sunna, ek gal das, sachi sachi dasenga.

0: ਫੁਲਕਾਰੀ ਉੱਤੇ ਬੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਆਸ ਕਰਦੇ ਹਾਂ ਕਿ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ ਚੜ੍ਹਦੀ ਕਲਾ 'ਚ ਹੋਵੋਗੇ ਚਿਹਰੇ 'ਤੇ ਹੋਵੇਗੀ ਮੁਸਕਰਾਹਟ ਸਵੇਰੇ ਸਵੇਰੇ ਦਾ ਸਮਾਂ ਚਿਹਰੇ 'ਤੇ ਇਹ ਖੁਸ਼ੀ ਜ਼ਰੂਰ ਰੱਖਿਆ ਕਰੋ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹ ਮੁਸਕਰਾਹਟ ਆਪਣੇ ਚਿਹਰੇ ਦੇ ਉੱਤੇ ਸਜਾ ਕੇ ਰੱਖਿਓ ਕਿਉਂਕਿ ਇਸੇ ਮੁਸਕਰਾਹਟ ਦੇ ਕਰਕੇ ਤੁਹਾਨੂੰ ਹੋਰ ਖੁਸ਼ੀਆਂ ਮਿਲਣੀਆਂ ਤੁਹਾਡਾ ਦਿਨ ਵਧੀਆ ਜਾਣਾ ਜੋ ਪਹਿਲਾ ਬੋਝ ਹੈ ਉਹ ਇਸੇ ਨੇ ਹਲਕਾ ਕਰਨਾ ਅਤੇ ਇਹ ਸਭ ਤੋਂ ਆਸਾਨ ਤਰੀਕਾ ਮੰਨਿਆ ਗਿਆ ਸਵੇਰੇ ਸਵੇਰੇ ਐਕਸਰਸਾਈਜ਼ ਦਾ ਆਪਣੇ ਆਪ ਨੂੰ ਠੀਕ ਕਰਨ ਦਾ ਆਪਣੇ ਦਿਮਾਗ ਨੂੰ ਠੰਡਕ ਪਹੁੰਚਾਉਣ ਦਾ ਉਸ ਰੱਬ ਦਾ ਸ਼ੁਕਰਾਨਾ ਕਰਨ ਦਾ ਆਪਣਾ ਅਤੇ ਆਸ ਪਾਸ ਜਿਹੜੇ ਵੀ ਲੋਕ ਨੇ ਤੁਹਾਡੇ ਉਹਨਾਂ ਨੂੰ ਨੇਕ ਦਿਲ ਹੋਣ ਦਾ ਅਹਿਸਾਸ ਕਰਵਾਉਣ ਦਾ ਇਹ ਬੜਾ ਵਧੀਆ ਇੱਕ ਸਸਤਾ ਜਿਹਾ ਹਥਿਆਰ ਹੈ ਇਹਨੂੰ ਜ਼ਰੂਰ ਵਰਤ ਲਿਆ ਕਰੋ ਨਹੀਂ ਤਾਂ ਕਹਿੰਦੇ ਨੇ ਜਿਹੜੀ ਚੀਜ਼ ਆਪਾਂ ਨਹੀਂ ਵਰਤਦੇ ਉਹ ਹੌਲੀ ਹੌਲੀ ਸਾਡੇ ਕੋਲੋਂ ਚਲੀ ਜਾਂਦੀ ਹੈ ਉਹ ਦੇਣ ਵਾਲਾ ਦਾਤਾ ਉਹ ਸਾਡੇ ਕੋਲੋਂ ਉਹ ਚੀਜ਼ਾਂ ਵਾਪਸ ਲੈ ਲੈਂਦਾ ਜਿਹੜੀਆਂ ਆਪਾਂ ਵਰਤਦੇ ਨਹੀਂ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਮਾਂ ਅਕਸਰ ਹੀ ਦੱਸਿਆ ਕਰਦੀ ਸੀ ਪੁੱਤ ਕਿਸੇ ਵੇਲੇ ਅਸੀਂ ਦਾਤੇ ਹੋਇਆ ਕਰਦੇ ਸੀ ਆ ਵੇਖ ਹਾਲਾਤਾਂ ਨੇ ਹੁਣ ਮੰਗਤੇ ਬਣਾ ਦਿੱਤਾ ਪਰ ਮੈਨੂੰ ਬਹੁਤੀ ਸਮਝ ਨਹੀਂ ਸੀ ਲੱਗਦੀ ਮਾਂ ਕਹਿੰਦੀ ਕੀ ਆ ਇੱਕ ਦਿਨ ਮਾਂ ਨੇ ਦਿਹਾੜੀ ਲਾਉਣ ਗਏ ਬਾਪ ਤੋਂ ਚੋਰੀ ਚੇਤਾਵਨੀ ਦਿੱਤੀ ਪਿਓ ਨੂੰ ਨਾ ਦੱਸੀ ਇੰਨਾ ਕਹਿ ਕੇ ਹੱਥ ਦੇ ਉੱਤੇ ਚਵਾਨੀ ਰੱਖ ਦਿੱਤੀ ਆਖਣ ਲੱਗੀ ਫਲੂਦੇ ਵਾਲੀ ਕੁਲਫੀ ਖਾ ਲਈ ਅਤੇ ਨਾਲੇ ਗੱਲ ਸੁਣ ਵਾਪਸ ਪਰਤਦਿਆਂ ਨਿੱਕੇ ਭਰਾ ਲਈ ਵੀ ਕੁਛ ਲੈਂਦਾ ਆਵੇਂ ਭਲੇ ਜ਼ਮਾਨੇ ਸੀ ਕਦਰ ਸੀ ਜਵਾਨੀ ਦੀ ਪਰ ਨਿੱਕਾ ਤਾਂ ਖੈੜੇ ਹੀ ਪੈ ਗਿਆ ਮੈਂ ਤਾਂ ਨਾਲ ਹੀ ਜਾਣਾ ਮੈਂ ਵੀ ਮੱਸਿਆ ਵੇਖਣੀ ਆ ਮੈਂ ਵੀ ਵੀਰ ਦੇ ਨਾਲ ਹੀ ਜਾਊਂ ਬਸ ਫਿਰ ਕੀ ਸੀ ਲੈ ਕੇ ਜਾਣਾ ਹੀ ਪਿਆ ਨਿੱਕਾ ਜੋ ਹੋਇਆ ਨਿੱਕਿਆਂ ਦੀ ਜਿੱਦ ਬੜੀ ਭੈੜੀ ਹੁੰਦੀ ਹੈ ਇਹ ਰੋਂਦੇ ਵੇਖੇ ਵੀ ਨਹੀਂ ਜਾਂਦੇ ਬਦੋ ਬਦੀ ਟਾਂਗੇ ਦੇ ਵਿੱਚ ਆਣ ਬੈਠਾ ਮਾਂ ਪਿੱਛੋਂ ਆਵਾਜ਼ਾਂ ਮਾਰਦੀ ਰਹੀ ਵੇ ਨਿੱਕਿਆ ਵੇ ਨਾ ਜਾ ਵੇ ਵੀਰ ਵੱਡਾ ਕਈ ਗੱਲਾਂ ਦੇ ਵਿੱਚ ਹੀ ਰਹਿ ਗਈਆਂ ਹੁਣ ਉਹ ਕੋਲ ਬੈਠਾ ਥੋੜ੍ਹੀ ਦੇਰ ਬਾਅਦ ਰੋਣੋ ਚੁੱਪ ਕਰ ਗਿਆ ਗੱਲਾਂ 'ਤੇ ਤਾਂ ਚਾਹੇ ਗਲੇਡੂ ਹੱਲੇ ਜੰਮੇ ਸੀ ਪਰ ਬੜੀ ਅਜੀਬ ਜਿਹੀ ਖੁਸ਼ੀ ਸੀ ਉਹਦੇ ਚਿਹਰੇ ਉੱਤੇ ਸ਼ਾਇਦ ਕਦੀ ਕਿਸੇ ਨੂੰ ਇੱਦਾਂ ਤੁਸੀਂ ਵੇਖਿਆ ਹੋਵੇ ਰੋਣ ਤੋਂ ਬਾਅਦ ਜਿਹੜੀ ਖੁਸ਼ ਹੋਣ ਵਾਲੀ ਸੂਰਤ ਹੈ ਬੜੀ ਪਿਆਰੀ ਲੱਗਦੀ ਹੈ ਪਰ ਮੈਨੂੰ ਉਹਦੇ ਉੱਤੇ ਗੁੱਸਾ ਆ ਰਿਹਾ ਸੀ ਸ਼ਾਇਦ ਮੈਂ ਇਕੱਲਾ ਜਾਣਾ ਚਾਹੁੰਦਾ ਸੀ ਮੈਂ ਕਿਹਾ ਵੀ ਚੱਲ ਹੇਠਾਂ ਉੱਤਰ ਤੂੰ ਮਾਂ ਕੋਲ ਰਹਿ ਪਰ ਉਹਦੇ 'ਤੇ ਕੋਈ ਅਸਰ ਨਾ ਹੋਇਆ ਮਸਿਆ ਪਹੁੰਚ ਸਭ ਤੋਂ ਪਹਿਲਾਂ ਖਡੌਲਿਆਂ ਵਾਲੀ ਦੁਕਾਨ ਵੱਲ ਨੂੰ ਭੱਜਾ ਇੱਕ ਚੀਜ਼ ਤਾਂ ਤੈਅ ਸੀ ਇਹ ਪਤੰਦਰ ਇਸੇ ਕਰਕੇ ਭੱਜ ਕੇ ਟਾਂਗੇ 'ਚ ਬੈਠਾ ਸੀ ਖਡੌਣਿਆਂ ਵਾਲੀ ਦੁਕਾਨ ਦੇ ਉੱਤੇ ਉਸ ਚਾਬੀਆਰੀ ਕਾਰ ਨੂੰ ਹੱਥ ਪਾਇਆ ਜਿਹੜੀ ਅਠਿਆਨੀ ਦੀ ਸੀ ਅਤੇ ਮੇਰੇ ਕੋਲ ਸੀ ਜਵਾਨੀ ਬਾਂਹ ਫੜ ਕੇ ਨਿੱਕੇ ਨੂੰ ਅੱਗੇ ਤੋਰ ਲਿਆ ਆਖਿਆ ਨਿੱਕਿਆ ਮਹਿੰਗੀ ਆ ਓਏ ਸਾਡੇ ਕੋਲ ਪੈਸੇ ਘੱਟ ਨੇ ਉੱਧਰੋਂ ਕੱਢਿਆ ਅਤੇ ਅੱਗੇ ਪੰਘੂੜੇ ਆ ਗਏ ਪੁੱਛਿਆ ਤਾਂ ਕਹਿੰਦੇ 10 ਪੈਸੇ ਇੱਕ ਝੂਟੇ ਦੇ ਸੋਚਿਆ ਜੇ ਇੱਥੇ ਖਰਚ ਲਏ ਤਾਂ ਵਾਪਸ ਟਾਂਗੇ ਜੋਗੇ ਨਹੀਂ ਬਚਣੇ
ਨਿੱਕੇ ਨੂੰ ਫਿਰ ਬਹਾਨਾ ਲਾਇਆ। ਉਹ ਵਿਚਾਰਾ ਫਿਰ ਆਖੇ ਲੱਗ ਕੇ ਅੱਗੇ ਤੁਰ ਗਿਆ। ਪਰ ਮੇਲਾ ਸੀ, ਮੇਲੇ 'ਚ ਕਿੱਥੋਂ ਅਤੇ ਕਿਹੜੀ ਗੱਲ ਤੋਂ ਕਿੰਨਾ ਕਿੰਨਾ ਬਚਾਇਆ ਜਾਵੇ। ਹੁਣ ਅੱਗੇ ਹਲਵਾਈ ਵਾਲੀ ਦੁਕਾਨ ਆ ਗਈ, ਰੰਗ ਬਿਰੰਗੀਆਂ ਚੀਜ਼ਾਂ ਪਈਆਂ ਅਤੇ ਵੇਸਣ ਉਹਦੀ ਕਮਜ਼ੋਰੀ। ਆਖਿਆ ਕੁਛ ਨਹੀਂ, ਕਦੀ ਵੇਸਣ ਵੱਲ ਵੇਖੇ ਕਦੀ ਮੇਰੇ ਮੂੰਹ ਵੱਲ। ਭਾਅ ਪੁੱਛਿਆ ਤਾਂ ਚਾਰ ਆਨੇ ਦੀਆਂ ਚਾਰ ਟੁਕੜੀਆਂ। ਹਿਸਾਬ ਕਿਤਾਬ ਲਾਇਆ ਅਤੇ ਉੱਥੋਂ ਵੀ ਉਹਦਾ ਧਿਆਨ ਦੂਸਰੇ ਪਾਸੇ ਖਿਸਕਾਉਣ ਦੀ ਕੋਸ਼ਿਸ਼ ਕੀਤੀ। ਇਹ ਜਵਾਨੀ ਅੱਜ ਮੱਸਿਆ ਵੇਖਣ ਦੇ ਲਈ ਪੂਰੀ ਨਹੀਂ ਸੀ ਪੈ ਰਹੀ। ਇਹਨੇ ਨੂੰ ਕੀ ਵੇਖਦਾ ਕਿ ਇੱਕ ਮੰਗਤਾ ਹੱਥ ਅੱਡ ਕੇ ਸਾਡੇ ਵੱਲ ਵੇਖ ਰਿਹਾ। ਹੱਥ ਵਿੱਚ ਪੜੀ ਜਵਾਨੀ ਮੈਂ ਘੁੱਟ ਕੇ ਮੁੱਠੀ 'ਚ ਫੜ ਲਈ ਅਤੇ ਛੇਤੀ ਦੇ ਨਾਲ ਉਸ ਮੰਗਤੇ ਤੋਂ ਅੱਗੇ ਲੰਘ ਗਿਆ। ਮਨ ਦੇ ਵਿੱਚ ਆਇਆ, ਅਜਿਹੇ ਮੇਲਿਆਂ ਦੇ ਵਿੱਚ ਇਹ ਨਿਆਣੇ ਚੁੱਕ ਲੈਂਦੇ ਨੇ। ਮੁੜ ਕੇ ਵੇਖਿਆ ਤਾਂ ਉਹ ਹਾਲੇ ਵੀ ਸਾਡੇ ਵੱਲ ਵੇਖ ਰਿਹਾ ਸੀ। ਸੱਚ ਜਾਣੋ ਤਾਂ ਮੈਂ ਕਾਫੀ ਡਰ ਗਿਆ ਸੀ। ਬੜੀਆਂ ਕਹਾਣੀਆਂ ਸੁਣੀਆਂ ਇੱਦਾਂ ਦੀਆਂ, ਮੇਲਿਆਂ ਦੇ ਵਿੱਚੋਂ ਇਹ ਨਿਆਣੇ ਬੋਰੀਆਂ 'ਚ ਪਾ ਕੇ ਲੈ ਜਾਂਦੇ ਨੇ। ਹੁਣ ਤਾਂ ਬਿਲਕੁਲ ਹੀ ਨਾ ਜੀ ਕਰੇ ਨਿੱਕੇ ਦਾ ਮੈਂ ਹੱਥ ਛੱਡਾਂ। ਚੰਗੀ ਤਰ੍ਹਾਂ ਸਮਝਾਇਆ ਓਏ, ਮੈਨੂੰ ਪੁੱਛੇ ਬਿਨਾਂ ਕਿਤੇ ਨਹੀਂ ਜਾਣਾ, ਮੇਰਾ ਹੱਥ ਨਹੀਂ ਓਏ ਛੱਡਣਾ, ਭੀੜ ਬੜੀ ਹੈ। ਡਰ ਜਿਹਾ ਬਹਿ ਗਿਆ। ਉਹ ਮੰਗਤੇ ਦੀ ਸੂਰਤ ਹੁਣ ਅੱਖਾਂ ਅੱਗੇ ਘੁੰਮੀ ਜਾਵੇ। ਫਿਰ ਤੁਰ ਕੇ ਥੋੜ੍ਹਾ ਥੱਕ ਵੀ ਗਏ ਸਾਂ ਦੋਵੇਂ ਭਰਾ। ਸੋਚਿਆ ਥੋੜ੍ਹੀ ਦੇਰ ਬਹਿ ਕੇ ਇੱਕ ਰੁੱਖ ਦੀ ਛਾਂ ਮਾਣ ਲੈਂਦੇ ਹਾਂ। ਪਾਸੇ ਜਿਹਨੂੰ ਹੋ ਇੱਕ ਰੁੱਖ ਦੀ ਛਾਵੇਂ ਜਾਮ ਬੈਠੇ। ਨਿੱਕਾ ਆਖ ਰਿਹਾ ਸੀ, ਵੀਰੇ ਮੈਨੂੰ ਭੁੱਖ ਲੱਗੀ ਹੈ ਯਾਰ, ਮੈਨੂੰ ਕੁਛ ਤਾਂ ਖਵਾ ਦੇ। ਨਿੱਕੇ ਪਾਣੀ ਪੀ ਲੈ, ਪਾਣੀ ਪੀ ਲੈ ਯਾਰ, ਸ਼ਾਮ ਹੋਣ ਵਾਲੀ ਹੈ। ਪੱਕੀ ਗੱਲ ਰਹੀ, ਜਾਂਦਿਆਂ ਤੈਨੂੰ ਮੈਂ ਫਲੂਦਾ ਖਵਾਊਂਗਾ, ਥੋੜ੍ਹਾ ਸਸਤਾ ਹੋ ਲੈਂਦੇ। ਮੈਨੂੰ ਪਤਾ ਮੇਲਿਆਂ ਦੇ ਉੱਤੇ ਜਾਣ ਲੱਗੇ ਥੋੜ੍ਹਾ ਸਸਤਾ ਵੇਚਦੇ ਹੁੰਦੇ ਆ। ਥੋੜ੍ਹੀ ਦੇਰ ਦੇ ਲਈ ਤਾਂ ਟਲਿਆ, ਪਰ ਹੁਣ ਉਹ ਉੱਚੀ ਉੱਚੀ ਰੋਣ ਲੱਗ ਪਿਆ। ਵੀਰੇ ਮੇਰੇ ਕੋਲ ਹੋਰ ਭੁੱਖ ਨਹੀਂ ਜਰੀ ਜਾਂਦੀ, ਮੈਨੂੰ ਸੱਚੀ ਬੜੀ ਭੁੱਖ ਲੱਗੀ ਆ। ਉਹਦੇ ਰੋਣ ਅੱਗੇ ਮੇਰੀਆਂ ਸਾਰੀਆਂ ਘੜੀਆਂ ਯੋਜਨਾਵਾਂ ਰੇਤ ਦੀ ਢੇਰੀ ਵਾਂਗ ਡਿੱਗ ਪਈਆਂ। ਹਾਲੇ ਸੋਚ ਹੀ ਰਿਹਾ ਸੀ ਕਿ ਇਹਨੂੰ ਹੁਣ ਕਿੱਦਾਂ ਵਰਲਾਵਾਂ, ਇੰਨੇ ਨੂੰ ਪਿੱਛੋਂ ਆ ਕੇ ਕਿਸੇ ਨੇ ਮੋਢੇ ਤੋਂ ਹਲੂਣਾ ਮਾਰਿਆ। ਘੁੰਮ ਕੇ ਵੇਖਿਆ ਤਾਂ ਉਹ ਹੱਥ ਮੰਗਤੇ ਦਾ ਸੀ। ਮਨ ਹੋਰ ਡਰ ਗਿਆ, ਇਹ ਤਾਂ ਪਿੱਛੇ ਹੀ ਆ ਗਿਆ, ਇਹਨੇ ਜ਼ਰੂਰ ਆਪਣੇ ਝੋਲੇ ਦੇ ਵਿੱਚ ਬੋਰੀ ਵੀ ਰੱਖੀ ਹੋਣੀ ਹੈ। ਹੋਰ ਕੁਛ ਸੁੱਝਾ ਨਹੀਂ, ਨਿੱਕੇ ਨੂੰ ਲੈ ਕੇ ਉੱਥੋਂ ਭੱਜਣ ਲੱਗਾ। ਭੱਜਦੇ ਭੱਜਦੇ ਦੀ ਉਹਨੇ ਬਾਂਹ ਫੜ ਲਈ। ਪੁੱਤਰੋ ਡਰਦੇ ਕਿਉਂ ਜੇ, ਮੇਰੇ ਤੋਂ ਕਿਉਂ ਡਰਦੇ ਜੇ, ਮੇਰੇ ਵੀ ਦੋ ਬੱਚੇ ਨੇ ਯਾਰ, ਮੈਨੂੰ ਵੀ ਹਾਲਾਤਾਂ ਨੇ ਮੰਗਣ ਲਾਇਆ। ਮੈਂ ਉਦਾਂ ਦਾ ਨਹੀਂ ਜੋ ਤੁਸੀਂ ਸਮਝ ਰਹੇ ਹੋ। ਮੇਰਾ ਹੱਥ ਆਪਣੇ ਹੱਥ ਦੇ ਵਿੱਚ ਫੜਿਆ ਅਤੇ ਆਪਣੀ ਮੁੱਠੀ ਦੇ ਵਿੱਚ ਘੁੱਟੇ ਕੁਛ ਪੈਸੇ ਮੇਰੀ ਤਲੀ ਦੇ ਉੱਤੇ ਰੱਖ ਦਿੱਤੇ। ਕੁਛ ਨਹੀਂ ਬੋਲਿਆ, ਕੁਛ ਨਹੀਂ ਦੱਸਿਆ ਅਤੇ ਵਾਹੋ ਦਾ ਹੋਈ ਦੂਰ ਮੇਲੇ ਦੇ ਵਿੱਚ ਖੋ ਗਿਆ। ਉਹ ਨਹੀਂ ਸੀ ਚਾਹੁੰਦਾ ਕਿ ਅਸੀਂ ਹੋਰ ਡਰੀਏ। ਤਲੀ ਦੇ ਉੱਤੇ ਰੱਖੇ ਪੈਸੇ, ਕਦੀ ਉਹਨਾਂ ਵੱਲ ਧਿਆਨ ਮਾਰਾਂ ਅਤੇ ਕਦੀ ਭੀੜ ਦੇ ਵਿੱਚੋਂ ਮੰਗਤੇ ਨੂੰ ਲੱਭਣ ਦੀ ਕੋਸ਼ਿਸ਼ ਕਰਾਂ। ਪਰ ਹੁਣ ਉਹ ਦੇਖਣੋਂ ਹਟ ਗਿਆ ਸੀ, ਭੀੜ ਦੇ ਵਿੱਚ ਦੂਰ ਚਲਾ ਗਿਆ ਸੀ। ਪਰ ਇਸ ਤੋਂ ਬਾਅਦ ਅਸੀਂ ਬੜੀਆਂ ਚੀਜ਼ਾਂ ਖਾਧੀਆਂ। ਸਭ ਤੋਂ ਪਹਿਲਾਂ ਤਾਂ ਨਿੱਕੇ ਨੂੰ ਢਿੱਡ ਭਰ ਕੇ ਸਭ ਕੁਛ ਖਵਾਇਆ, ਖਿਡੌਣੇ ਵੀ ਲਏ, ਵੇਸਣ ਵੀ ਖਾਧਾ, ਝੂਟੇ ਵੀ ਲਏ। ਉਹ ਸਾਰਾ ਕੁਛ ਕੀਤਾ ਜੋ ਮੇਰਾ ਨਿੱਕਾ ਵੀਰ ਚਾਹੁੰਦਾ ਸੀ।
ਪਹਿਲਾਂ ਤਾਂ ਸਿਰਫ ਉਹਨੂੰ ਖਾਣ ਵੱਲ ਧਿਆਨ ਸੀ, ਪਰ ਫਿਰ ਫਲੂਦੇ ਵਾਲੀ ਕੁਲਫੀ ਖਾਂਦਾ ਵਾਰ ਵਾਰ ਪੁੱਛੀ ਜਾਂਦਾ ਸੀ, ਵੀਰੇ ਉਹ ਕੌਣ ਸੀ, ਵੀਰੋ ਕੌਣ ਸੀ ਜਿਹਨੇ ਸਾਨੂੰ ਪੈਸੇ ਦਿੱਤੇ ਨੇ? ਮੇਰੇ ਕੋਲ ਇਹਦਾ ਕੋਈ ਪੁਖਤਾ ਜਵਾਬ ਨਹੀਂ ਸੀ। ਅਖੀਰ ਆਖਣਾ ਹੀ ਪਿਆ, ਨਿੱਕਿਆ ਉਹ ਮੰਗਤੇ ਤੋਂ ਦਾਤਾ ਬਣਿਆ ਇੱਕ ਰੱਬ ਸੀ ਓਏ, ਮੰਗਤੇ ਤੋਂ ਦਾਤਾ ਬਣਿਆ ਰੱਬ। ਨਿੱਕੇ ਨੇ ਅੱਗੋਂ ਸਵਾਲ ਪੁੱਛਿਆ, ਵੀਰੇ ਉਹੀ ਰੱਬ ਜਿਸਨੇ ਸਾਡੇ ਮਾਂ ਬਾਪ ਨੂੰ ਦਾਤੇ ਤੋਂ ਮੰਗਤਾ ਬਣਾਇਆ? ਉਹ ਮਾਂ ਆਖਦੀ ਹੁੰਦੀ ਹੈ ਨਾ, ਅਸੀਂ ਵੀ ਕਦੀ ਦਾਤੇ ਸੀ, ਕੀ ਇਹ ਉਹੀ ਰੱਬ ਸੀ? ਪਰ ਉਹਦੀ ਇਸ ਗੱਲ ਦਾ ਜਵਾਬ ਨਹੀਂ ਸੀ ਮੇਰੇ ਕੋਲ। ਇਸ ਗੱਲ ਦੇ ਉੱਤੇ ਚੁੱਪੀ ਵੱਟਣੀ ਪਈ। ਪਰ ਇੱਕ ਰੱਬ ਹੋਰ ਵੇਖਿਆ ਅੱਜ ਘਰ ਪਰਤਦਿਆਂ। ਵਾਪਸੀ 'ਤੇ ਟਾਂਗੇ ਦੇ ਉੱਤੇ ਬਹਿ ਕੇ ਜਦੋਂ ਘਰ ਪਹੁੰਚੇ, ਪਿੰਡ ਲਿਆ ਕੇ ਜਦੋਂ ਫਿਰਨੀ 'ਤੇ ਟਾਂਗੇ ਵਾਲੇ ਨੇ ਉਤਾਰਿਆ, ਮੈਂ ਪੁੱਛਿਆ ਕਿੰਨੇ ਪੈਸੇ?

0: ਇੱਦਾਂ ਦੇ ਪਤਾ ਨਹੀਂ ਕਿੰਨੇ ਰੱਬ ਸਾਨੂੰ ਰੋਜ਼ਾਨਾ ਹੀ ਮਿਲਦੇ ਨੇ। ਕਈ ਵਾਰੀ ਸਾਡੀਆਂ ਵੇਖਣ ਵਾਲੀਆਂ ਅੱਖਾਂ ਹੁੰਦੀਆਂ ਅਤੇ ਕਈ ਵਾਰੀ ਆਪਾਂ ਐਵੇਂ ਅਣਗੌਲੇ ਕਰ ਛੱਡਦੇ ਹਾਂ। ਕਈ ਵਾਰੀ ਸਾਡਾ ਮਨ ਨਹੀਂ ਮੰਨਦਾ, ਨਹੀਂ ਇਹ ਤਾਂ ਆਮ ਜਿਹਾ ਬੰਦਾ, ਇੱਦਾਂ ਦਾ ਥੋੜ੍ਹੀ ਰੱਬ ਹੋ ਸਕਦਾ, ਕਿਉਂਕਿ ਅਸੀਂ ਰੱਬ ਦੇ ਅਕਸਾਪੋ ਆਪਣੇ ਘੜੇ ਆ। ਆਪਣੀਆਂ ਆਪਣੀਆਂ ਸੋਚਾਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਰੱਬ ਦੇ ਆਕਾਰ ਆਪਾਂ ਘੜੇ, ਪਰ ਰੱਬ ਇੱਥੇ ਹੀ ਪਲ ਪਲ ਤੁਹਾਡੇ ਨਾਲ ਆ, ਤੁਹਾਡੇ ਅੰਦਰ ਵੀ ਆ, ਜੋ ਤੁਹਾਡੇ ਆਸ ਪਾਸ ਵਿਚਰ ਰਿਹਾ ਉਹਦੇ ਅੰਦਰ ਵੀ ਆ। ਹਰ ਇੱਕ ਉਹ ਸ਼ੈ ਜਿਹੜੀ ਤੁਸੀਂ ਵੇਖ ਪਾ ਰਹੇ ਹੋ ਜਾਂ ਤੁਹਾਡੀਆਂ ਅੱਖਾਂ ਨਹੀਂ ਵੀ ਵੇਖ ਪਾ ਰਹੀਆਂ, ਉਹਦੇ ਵਿੱਚ ਵੀ ਰੱਬ ਹੈ। ਗੱਲ ਸਿਰਫ ਮਹਿਸੂਸ ਕਰਨ ਦੀ ਆ, ਕਿਹੜੀ ਚੀਜ਼ ਨੂੰ ਤੁਸੀਂ ਰੱਬ ਮੰਨਦੇ। ਜਦੋਂ ਲੱਭਣ 'ਤੇ ਆਓ ਤਾਂ ਹਰ ਇੱਕ ਸ਼ੈ ਦੇ ਵਿੱਚੋਂ ਤੁਹਾਨੂੰ ਦਿਖ ਪਊਗਾ। ਅੰਨੇ ਹੋ ਜਾਓ ਅਤੇ ਸਾਹਮਣੇ ਖਲੋਤਾ ਨਹੀਂ ਦਿਖਣਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਸਹਾਇ ਸੁ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੁ ਦਿਆ ਤੇ ਕਮਲ ਵਿਗਾਸ
0: ਸਭ ਸੁ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਹਿ ਕਛੂ ਨਾ ਹਾਥ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ 8-6 ਸਲੋਕ
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋ ਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੁ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕੈ ਸੰਗ ਦਿੜੇ ਸਭ ਧਰਮ ਸਾਧਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕੈ ਸੰਗ ਸਰਬਧਾਨ ਗਮ ਨਾਨਕ ਸਾਧਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੀਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਬ ਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ 8-7 ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਦਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕਹਿ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਇੱਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕਹਿ ਇੱਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਰ ਜਗਤ ਬ੍ਰਹਮ ਗਿਆਨੀ ਇਹ ਬੁੱਤ ਤਿਆਗ
0: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੈਟਸ ਮੇਕ ਦ ਮਾਰਨਿੰਗ ਸਨਸ਼ਾਈਨ ਬ੍ਰਾਈਟ। ਹਾਂਜੀ ਰੇਡੀਓ, ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ। ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ, ਹਾ ਕਰਨ ਦਾ, ਬੱਚਿਆਂ ਦੇ ਚੁਟਕਲਿਆਂ ਤੇ ਮੈਨੂੰ ਜ਼ਲੀਲ ਕਰਨ ਦਾ, ਬੱਚਿਆਂ ਦਾ ਆਪਣੀ ਬੁਝਾਰਤਾਂ ਦੇ ਥਰੂ, ਤੇ ਇਹ ਸਭ ਕੁਝ ਵੇਖਣ ਲਈ ਅੱਜ ਪ੍ਰਤਿਅਕਸ਼ ਸਾਡੇ ਸਾਹਮਣੇ ਨੇ ਨੋਨੀਆ ਜੀ।
1: ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ ਸਾਰਿਆਂ ਨੂੰ। ਫਰਾਈਡੇ ਮਾਰਨਿੰਗ ਦੀਆਂ ਬਹੁਤ ਬਹੁਤ ਮੁਬਾਰਕਾਂ। ਉਮੀਦ ਕਰਦੇ ਹਾਂ ਤੁਹਾਡਾ ਫਰਾਈਡੇ ਬਹੁਤ ਸੋਹਣਾ ਚੜ੍ਹ ਚੁੱਕਿਆ ਹੋਊਗਾ, ਔਰ ਆਸ ਕਰਦੇ ਹਾਂ ਕਿ ਬਹੁਤ ਸੋਹਣਾ ਗੁਜ਼ਰੂਗਾ ਵੀ, ਡੈਫੀਨੇਟਲੀ ਗੁਜ਼ਰੂਗਾ, ਕਿਉਂਕਿ ਅਸੀਂ ਆਸ ਤੇ ਅਰਦਾਸ ਹੀ ਸਿਰਫ ਔਰ ਸਿਰਫ ਬਿਹਤਰ ਔਰ ਬਿਹਤਰ ਦੀ ਕਰਦੇ ਹਾਂ, ਔਰ ਜਿਸ ਚੀਜ਼ ਦੀ ਅਰਦਾਸ ਕਰਦੇ ਹਾਂ ਉਹੀ ਚੀਜ਼ ਸਾਨੂੰ ਮਿਲਦੀ ਹੈ। ਇਸ ਲਈ ਕਹਿੰਦੇ ਨੇ ਕਿ ਹਮੇਸ਼ਾ ਚੰਗਾ ਚੰਗਾ ਮੂੰਹ ਚੋਂ ਕੱਢੋ ਤਾਂ ਕਿ ਚੰਗੀਆਂ ਚੰਗੀਆਂ ਚੀਜ਼ਾਂ ਤੁਹਾਨੂੰ ਮਿਲਣ। ਸੋ ਅਸੀਂ ਅਰਦਾਸ ਕਰਕੇ ਆਏ ਸੀ ਚੰਗੇ ਚੰਗੇ ਦੀ, ਤੇ ਸਾਨੂੰ ਅੱਗੋਂ ਮਿਲ ਗਏ ਨੇ ਚੰਗੇ ਚੰਗੇ ਪਿਆਰੇ ਪਿਆਰੇ ਨੰਨੇ ਮੁੰਨੇ ਬੱਚੇ। ਹੁਣ ਦੱਸੋ ਤੁਸੀਂ ਕਿੱਦਾਂ ਕਿੱਦਾਂ ਰਜਿਸਟ ਕਰ ਸਕਦੇ ਹੋ ਦਿਨ ਨੂੰ ਵਧੀਆ ਨਾ ਬਣਾਉਣ ਤੋਂ?
0: ਹਾਂ, ਬੜੀ ਸਹੀ ਗੱਲ ਕੀਤੀ ਹੈ ਨਾ, ਕਿ ਇੰਨੀ ਜ਼ਿਆਦਾ ਪੋਜ਼ਿਟਿਵ ਜੀ, ਜਦੋਂ ਮੋਟੀਵੇਸ਼ਨ ਦੇ ਨਾਲ ਤੇ ਪੋਜ਼ਿਟਿਵ ਹਾਸੇ ਠੱਠੇ ਨਾਲ, ਉਹ ਵੀ ਬੱਚੇ, ਜਦੋਂ ਬੱਚੇ ਮਨ ਕੇ ਸੱਚੇ ਭਗਵਾਨ ਕਾ ਰੂਪ, ਐਂਡ ਉਹ ਸਾਰੇ ਡਾਇਲੋਗ ਜੋ ਬੱਚੇ ਦੇ ਜੱਜਦੇ ਨੇ ਉਹ ਸਾਰੇ ਮੈਂ ਲਗਾਉਂਦੇ ਹੋਏ ਕਵਾਂਗਾ ਕਿ ਲੈਟਸ ਗੋ, ਲੈਟਸ ਡਾਈਵ ਇਨ ਟੂ। ਬੱਚਿਆਂ ਦੇ ਸਕੂਲ ਸ਼ੂਲ ਸ਼ੁਰੂ ਹੋ ਗਿਆ ਤਾਂ ਆਪਾਂ ਕੋਸ਼ਿਸ਼ ਕਰਨੀ ਕਿ ਸਾਰੇ ਬੱਚਿਆਂ ਨੂੰ ਆਪਾਂ ਲੈ, ਕੋਸ਼ਿਸ਼ ਨਹੀਂ ਗਾਇਸ, ਮੈਂ ਗਾਰੰਟੀਡ ਇੱਦਾਂ ਕਰਾਂਗਾ। ਮੈਂ ਥੋੜ੍ਹਾ ਸਲਿਪ ਆਫ ਟੰਗ ਹੋ ਗਿਆ, ਤਾਂ ਸਾਡਾ ਪਹਿਲਾ ਜਿਹੜਾ ਕਾਲਰ ਹੈ ਸਾਡੇ ਨਾਲ ਜਿਹੜਾ ਜੁੜੇਗਾ ਉਹ ਹੋਏਗਾ ਮੰਨਤ ਤੇ ਫਤਿਹ, ਉਹਨਾਂ ਨੂੰ ਲੈਂਦੇ ਹੋ ਔਨ ਏਅਰ। ਤੋਂ ਉਸ ਤੋਂ ਬਾਅਦ ਅਰਨਵ ਤੁਸੀਂ ਔਨ ਏਅਰ ਰਹੋ ਜੀ, ਉਸ ਤੋਂ ਬਾਅਦ ਤੁਹਾਡੀ ਵਾਰੀ ਤੇ ਮੰਨਤ ਤੁਸੀਂ ਔਨ ਏਅਰ ਹੋ।
2: ਸਤਿ ਸ਼੍ਰੀ ਅਕਾਲ
1: ਭੈਣ ਜੀ ਐਂਡ ਵੀਰੇ ਜੀ।
0: ਫਿਰ ਦੇਗ ਪ੍ਰਸ਼ਾਦ ਖਾ ਲਿਆ?
2: ਜਿੱਦਣ
1: ਕਿੱਦਣ ਪਕੌੜੇ ਪਕੌੜੇ ਬਣੇ ਹੋਣ ਨਾ ਸਵੇਰੇ ਸਵੇਰੇ, ਉਦੋਂ ਚਾਹ ਪਕੌੜੇ ਜਰੂਰ ਲਿਆਇਓ।
0: ਆਹੋ ਥੋੜਾ ਪਹਿਲੇ ਨਿਕਲ ਗਏ ਹੁਣ, ਤੁਸੀਂ ਆਪਣੇ ਰੂਟ ਦੇ ਅੰਦਰ ਘੰਟਾ ਐਡ ਕਰ ਲਓ ਨਾ। ਪਕੌੜੇ ਕੇ ਲਈ ਕੁਛ ਵੀ ਕਰੇਗਾ ਗਾਇਸ। ਫਿਰ ਕੀ ਸੁਣਾਓਗੇ ਸਾਨੂੰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
1: ਓਕੇ।
2: ਹੱਸ ਲੋ ਨੀ ਕੁੜੀਓ, ਖੇਡ ਲੋ ਨੀ ਕੁੜੀਓ, ਹੱਸ ਲੋ ਨੀ ਕੁੜੀਓ, ਖੇਡ ਲੋ ਨੀ ਕੁੜੀਓ, ਹੱਸਣਾ ਖੇਡਣਾ ਰਹਿ ਜਾਊਗਾ ਨੀ ਕੋਈ ਬੂਝੜ ਜਿਹਾ ਜੱਟ ਲੈ ਜਾਊਗਾ,
1: ਨੀ ਕੋਈ ਬੂਝੜ ਜਿਹਾ ਜੱਟ ਲੈ ਜਾਊਗਾ। ਵਾਹ ਜੀ ਵਾਹ,
0: ਵੈਰੀ ਗੁੱਡ, ਵੈਰੀ
1: ਗੁੱਡ।
2: ਪਰ ਤੁਹਾਨੂੰ ਫੈਕਟ ਇੱਕ ਦੱਸਣੀ ਆ।
1: ਓਕੇ।
2: ਤੁਸੀਂ ਐਸਾ ਕਹੋਗੇ ਹਾਏ ਬਹੁਤ ਲੋਕੀ ਹੁਣ ਗਿੱਲੀਆਂ ਲੈਣ ਲੱਗ ਜਿਹੜੀ ਕਾਰ ਆ, ਕਿਉਂਕਿ ਹੁਣ ਜਿਹੜਾ ਪ੍ਰਾਈਸ ਹੈਗਾ ਫਿਊਲ ਦਾ ਉਹ ਹੁਣ ਬਹੁਤ ਜ਼ਿਆਦਾ ਇਨਕਰੀਸ ਹੋ ਗਿਆ ਵਾ, ਤਾਂ ਕਰਕੇ ਲੋਕੀ ਹੁਣ ਬਹੁਤ ਇਲੈਕਟ੍ਰਿਕ ਵਹੀਕਲਸ ਲੈਣ ਲੱਗ ਗਏ।
1: ਥੈਂਕ ਯੂ ਵੈਰੀ ਮਚ, ਮੈਂ ਵੀ ਸੋਚਿਆ ਸਮਝ ਨਹੀਂ ਸੀ ਆਉਂਦਾ, ਪਰ ਥੈਂਕ ਯੂ ਵੈਰੀ ਮਚ ਮਨਤ ਇਹਨਾਂ ਵਧੀਆ ਫੈਕਟ ਸਾਂਝਾ ਕਰਨ ਲਈ।
2: ਨਾਲੇ ਮੈਨੂੰ ਨਾ ਪਰਸੋਂ ਸਵੇਰੇ ਸਵੇਰੇ ਚਾਰ ਗਿੱਲੀਆਂ ਦਿਸ ਗਈਆਂ,
0: ਚਾਰ
2: ਕੱਲ ਮੈਨੂੰ ਦੋ, ਅੱਜ ਆਲਰੇਡੀ ਮੈਨੂੰ ਇੱਕ ਵੀ ਦਿਸ ਗਈ
1: ਹੈ।
0: ਤੇ ਕੋਈ ਕੋਈ ਸੁੱਕਣੇ ਕਿਉਂ ਨਹੀਂ ਪਾਉਂਦਾ ਇਹਨਾਂ ਨੂੰ, ਇਹ ਗਿੱਲੀਆਂ ਕਿਉਂ ਨਿਕਲੀਆਂ ਹੋਈਆਂ ਗੱਡੀਆਂ? ਪੈਟਰੋਲ ਪਵਾਉਣ ਦੀ ਲੋੜ ਨੀ ਪੈਣੀ। ਅੱਛਾ, ਏਦਾਂ ਨੀ ਹੋਊਗਾ,
2: ਬਸ ਆਪਾਂ ਚਾਰਜਰ ਲੈ ਕੇ ਉਹਨੂੰ ਚਾਰਜ ਕਰ ਲੈਣਾ ਤੇ ਚਲਾ
1: ਲੈਣੀ।
0: ਵੀਰੇ ਨਾਲੋਂ ਵੀ ਘੈਂਟ ਹੈ ਸਾਨੂੰ ਅੱਜ ਦੇ ਦਿੱਤੀ ਯਾਰ ਜਾਣਕਾਰੀ ਗੱਡੀਆਂ ਛੱਡੀਆਂ ਬਾਰੇ, ਵੈਰੀ ਗੁੱਡ,
2: ਥੈਂਕ ਯੂ।
0: ਕਰਾਓ ਜੀ ਫਿਰ ਫਤਿਹ ਸਿੰਘ ਨਾਲ ਵੀ ਗੱਲ ਕਰੋ ਜੀ, ਲਿਆਓ।
2: ਜੈਗੁਆਰ ਸੀ ਸਾਡੀ ਗੱਡੀ ਦੇ ਸਾਹਮਣੇ ਤੇ ਮੈਨੂੰ ਹੁਣੀ ਇੱਕ ਆਉਡੀ ਦੱਸਦੀ ਆ ਬਹੁਤ ਸੋਹਣੀ ਵਾਲੀ
1: ਕਿਆ ਬਾਤ ਹੈ ਦੇਖੋ ਜਿਹੜੀਆਂ ਚੀਜ਼ਾਂ ਤੁਸੀਂ ਨੋਟਿਸ ਕਰਦੇ ਹੋ ਨਾ ਉਹੀ ਤੁਹਾਨੂੰ ਮਿਲ ਜਾਂਦੀਆਂ ਹੁੰਦੀਆਂ
0: ਫਾਸਟ ਮੈਨੂੰ ਤਾਂ ਪਿੱਚ ਬਹੁਤ ਲੰਮੀ ਚਾਹੀਦੀ ਹੈ ਯਾਰ
1: ਓਹੋ ਵੀਰਾ ਖੁਦ ਵੀ ਤਾਂ ਕਿੱਡਾ ਲੰਬਾ ਹੈ ਨਾ
0: ਨਹੀਂ ਨਹੀਂ ਉਹ ਗਰਾਊਂਡ ਤੋਂ ਵੱਡੀ ਤਾਂ ਪਿੱਚ ਚਾਹੀਦੀ ਹੈ ਮੈਨੂੰ
1: ਵੀਰੇ ਗੋਡਿਆਂ ਭਾਰ ਚੱਲ ਲਈ ਭੱਜ ਲਈ
0: ਹਾਂ ਜਾਂ ਇੱਦਾਂ ਕਰ ਲੂੰਗਾ ਮੈਂ ਗੋਡਿਆਂ ਵਾਲੇ ਡਾਕਟਰ ਕੋਲ ਹੋ ਕੇ ਆਉਂਦਾ ਉਹਨੂੰ ਪੁੱਛਦਾ ਮੈਂ ਹਜੇ ਤਾਂ ਸ਼ੂ ਪਾ ਸਕਦਾ ਗੋਡੇ ਦੇ ਕਿ ਨਹੀਂ
2: ਠੀਕ ਆ ਦੇਖਿਓ ਮੈਂ ਤੁਹਾਨੂੰ ਅਸੀਂ ਤੁਹਾਨੂੰ ਬੱਚਿਆਂ ਨੇ ਹਰਾ ਦੇਣਾ ਅਸੀਂ ਬਣਾ ਦਿੰਦੇ
0: ਜਦੋਂ ਮੈਂ ਤੁਸੀਂ ਤੁਸੀਂ ਤਿੰਨ ਸਟੰਪ ਲੈ ਕੇ ਆਣੇ ਘਰੋਂ ਹਨਾ ਮੈਂ ਲੈ ਕੇ ਆਣੇ 12 ਤੇ ਮੈਂ 12 ਸਟੰਪ ਲਾ ਕੇ ਤੁਹਾਨੂੰ 11ਵੇਂ ਤੇ ਆਊਟ ਕਰੂੰ ਬੈਟਿੰਗ ਕਰਨੀ ਆ ਤੇ 12 ਸਟੰਪ ਜਦੋਂ ਮੈਂ ਲਾ ਤੇ ਨਾ ਤੇ ਫਿਰ ਤੁਸੀਂ ਪਹੁੰਚ ਨੀ ਪਾਣਾ 12ਵੇਂ ਸਟੰਪ ਤੱਕ ਮੈਂ ਠਾ ਠਾ ਕਰਕੇ ਗਿੱਲੀ ਹੋਣਾ ਯਾਰ ਇਹ ਤਾਂ ਚੱਲ ਮੇਰੇ ਨਾਲ ਨਾ ਕਰੀ ਯਾਰ ਮੈਂ ਹਜੇ ਪ੍ਰੋਪਰ ਅਡਲਟ ਨਹੀਂ ਹੋਇਆ ਆਪਾਂ ਮੈਚ ਫਿਕਸਿੰਗ ਕਰ ਲਈ ਆਪੇ ਚ
1: I like your bully you know you're thode ne papa bahut kholi ne main bade dinan baad sab shabd sunya kholi
2: ਜਿਹੜੇ ਵੱਡਿਆਂ ਦੇ ਫੀਲਡਰ ਆ ਜਿਹੜੇ ਅਡਲਟ ਵਾਲੇ ਉਹਨਾਂ ਨੂੰ ਲੱਡੂ ਖਾ ਦੇਣੇ ਆ
1: ਭੰਗੜੇ ਲੱਡੂ
0: ਨਹੀਂ ਨਹੀਂ ਵੱਡਿਆਂ ਨੇ ਫੀਲਡਿੰਗ ਥੋੜੀ ਕਰਨੀ ਆ ਉਹ ਫੀਲਡਿੰਗ ਤੁਸੀਂ ਹੀ ਕਰਨੀ ਆ ਦੋਨੋਂ ਵਾਰੀ
2: ਨਹੀਂ
0: ਲੈ
2: ਜੋ ਅਸੀਂ ਬੈਟਿੰਗ ਕਰਨੀ ਆ ਵੱਡਿਆਂ ਨੇ ਬੈਟਿੰਗ ਕਰ ਜੋ ਅਸੀਂ ਬੈਟਿੰਗ ਕਰਨੀ ਆ ਵੱਡਿਆਂ ਨੇ ਫੀਲਡਿੰਗ ਕਰਨਗੇ
0: ਨਹੀਂ ਨਹੀਂ ਨਹੀਂ ਵੱਡੇ ਸਿਰਫ ਕਰਨਗੇ ਬੋਲਿੰਗ ਤੇ ਫੀਲਡਿੰਗ ਤੁਹਾਡੀ ਟੀਮ ਕਰੂਗੀ
2: ਨਹੀਂ
0: ਅੱਛਾ ਮੈਂ ਫਿਰ ਅੰਕਲ ਨਾਲ ਗੱਲ ਕਰੂੰਗਾ ਪਹਿਲਾਂ ਮਿਲਣਾ ਤੁਸੀਂ ਸਾਰੇ ਨਾ ਰੂਲ ਸਾਨੂੰ ਸਮਝਾ ਦੇਣੇ ਆ ਤਾਂ ਕਿ ਆਪਾਂ ਅਗਲੇ ਦਿਨ ਤੱਕ ਸਾਰੇ ਦੇ ਸਾਰੇ ਰੂਲ ਭੁੱਲ ਜਾਈਏ
1: This is my kind of match.
0: ਅੱਛਾ ਮੌਕੇ ਦੇ ਮੌਕਾ ਹੈ ਵਾਰਦਾਤ ਪਰ ਹੋਗਾ ਚਲੋ ਡਨ ਹੋ ਗਿਆ ਡਨ
2: ਬੋਲੀ
0: ਲਿਆਓ ਜੀ ਲਿਆਓ
1: ਓਕੇ
0: ਵਾਹ
2: ਸਾਗ ਸਿਰੋਂਦਾ ਮੱਕੀ ਦੀ ਰੋਟੀ ਸਾਗ ਸਿਰੋਂਦਾ ਮੱਕੀ ਦੀ ਰੋਟੀ ਕਿਉਂ ਨੀ ਅੱਕਲ ਖਾਂਦੀ ਨਿੱਗੇ ਜਿਗੇ
1: ਕੀ ਕਰਾਂ ਮੈਨੂੰ ਸਾਗ ਬਣਾਉਣਾ ਨੀ ਆਉਂਦਾ ਫਿਰ ਮੈਨੂੰ ਮੈਕਡੋਨਲਡ ਹੀ ਜਾਣਾ ਪੈਂਦਾ ਕੀ ਕਰਾਂ ਮੈਂ
0: ਬੱਲੇ ਫਤਿਹ ਸਿੰਘ ਯਾਰ ਦੋ ਵਿਕਟਾਂ ਤੁਹਾਨੂੰ ਗਿਫਟ ਦਿੱਤੀਆਂ
2: ਸਕੂਲ ਦੀ ਰੋਟੀ ਖਾ ਲਿਓ ਤੁਸੀਂ
1: ਅਤੇ ਫਿਰ ਮੈਨੂੰ ਬਣਾ ਕੇ ਕੌਣ ਦਊਗਾ ਮੈਨੂੰ ਆਉਂਦੀ ਨੀ ਬਣਾਉਣੀ
2: ਤੁਸੀਂ ਰੈਸਟੋਰੈਂਟ 'ਚ ਚਲ ਜਾਓ
1: ਨਾ ਮੈਂ ਤਾਂ ਫਤਿਹ ਦੇ ਹੱਥ ਦੀ ਖਾਣੀ ਆ
0: ਥੋੜਾ ਦਿਨ ਵਧੀਆ ਵਧੀਆ ਹੋਵੇ ਯਾਰ ਮੈਂ ਦੇਖਿਆ ਵੈਸੇ ਮਤਲਬ ਫਤਿਹ ਨੂੰ ਆਰਜ਼ੇ ਦੀ ਲੋੜ ਨਹੀਂ ਹੈ ਉਹਨੂੰ ਸਟਰਕਚਰ ਆਪ ਹੀ ਪਤਾ ਕਿ ਪਹਿਲੇ ਥੋੜੀਆਂ ਗੱਲਾਂ ਕਰੂੰਗਾ ਇੱਕ ਫੈਕਟ ਦੱਸੂਗਾ ਆਪਣੀ ਗੱਲ ਸੁਣਾਉਂਗਾ ਠੀਕ ਹੈ ਫਿਰ ਮੈਂ ਚਲਾ ਜਾਊਂਗਾ ਵੈਰੀ ਗੁੱਡ ਯਾਰ
1: ਚੁਟਕਲਾ ਸੁਣਾ ਕੇ
0: ਹਾਂ
1: ਕਿਸੇ ਬੇਫਾਲਤੂ ਦੀ ਗੱਲਬਾਤ ਚ ਨਹੀਂ ਬਹਿਣਾ ਉਹਨੇ ਕਹਿਣਾ ਓਕੇ ਬਾਏ
0: ਚਲੋ ਬਾਈ ਠੀਕ ਹੈ ਠੀਕ ਹੈ ਤੇ ਹੁਣ ਆਪਣੇ ਟਾਈਮ ਹੋ ਗਿਆ ਜੀ ਇਹ ਅਗਲੇ ਕਾਲਰ ਦਾ ਸਾਡਾ ਅਗਲਾ ਕਾਲਰ ਹੈ ਜੀ ਅਰਨਵ ਅਰਨਵ ਤੁਸੀਂ ਔਨ ਲਾਈਨ ਰਹੋ
1: ਬ੍ਰੇਕਫਾਸਟ ਕਰ ਲਿਆ
2: ਹਾਂਜੀ
1: ਕੀ ਖਾਦਾ?
2: ਖਾਦੀ ਰੋਟੀ ਖਾਦੀ
1: ਖਾ ਰੋਟੀ ਕਾਹਦੇ ਨਾਲ?
2: ਚਾਹ ਦੇ ਨਾਲ।
1: ਚਾਹ ਦੇ ਨਾਲ?
0: ਓ ਨਾਈਸ ਗੁੱਡ ਯਾਰ।
1: ਪੁਗਣੀ ਬਟ ਕੇ
2: ਲੂਣ ਵਾਲੀ?
1: ਓ
0: ਆਏ। ਅੱਛਾ ਚਾਹ ਚ ਡੁਬੋ ਕੇ ਖਾਦੀ ਕਿ ਰੋਟੀ ਵੱਖਰੀ ਖਾਦੀ? ਚਾਹ ਵੱਖਰੀ,
1: ਰੋਟੀ ਖਾਦੀ, ਦੂਸਰੇ ਕਮਰੇ ਚ ਜਾ ਕੇ ਚਾਹ ਪੀਤੀ।
0: ਕਿਉਂ ਯਾਰ? ਨਹੀਂ ਨਹੀਂ ਆਂਟੀ ਕਹਿੰਦੇ ਪਏ ਤੁਸੀਂ ਵੱਖਰੇ ਵੱਖਰੇ ਕਮਰੇ ਚ ਖਾਂਦੇ ਹੋ ਰੋਟੀ, ਇੱਕ ਰੋਟੀ ਖਾਂਦੇ ਹੋ ਇੱਕ ਕਮਰੇ ਚ ਤੇ ਚਾਹ ਪੀਨੇ ਵੱਖਰੇ ਚ, ਏਦਾਂ ਕਰਦੇ ਹੋ?
1: ਨਹੀਂ, ਤੁਸੀਂ ਆਪੇ ਹੀ ਤਾਂ ਕਿਹਾ ਆ ਕਿ ਵੱਖਰੀ ਵੱਖਰੀ ਖਾਦੀ।
2: ਨਹੀਂ
1: ਰੋਟੀ ਖਾ ਕੇ ਚਾਹ ਪੀ ਲਈ, ਓਕੇ। ਯਾਨੀ ਕਿ ਲੇਅਰ ਲਾਈ, ਜਿੱਦਾਂ ਲਜ਼ਾਨੀਆਂ ਦੀ ਲੇਅਰ ਲੱਗਦੀ ਹੁੰਦੀ ਹੈ, ਪਹਿਲਾਂ ਰੋਟੀ ਫਿਰ ਚਾਹ ਫਿਰ ਰੋਟੀ ਫਿਰ ਚਾਹ ਫਿਰ ਰੋਟੀ ਫਿਰ ਚਾਹ ਫਿਰ ਰੋਟੀ ਫਿਰ ਚਾਹ। ਹਾਲੇ ਤਾਂ ਰੋਟੀ ਪੂਰੀ ਨੀ, ਮੈਂ ਚਾਰ ਪੰਜ ਬੁਰਕੀਆਂ ਖਾਧੀਆਂ ਨੇ।
0: ਅੱਛਾ, ਤਾਂ ਹੀ ਬੋਲੀ ਸੁਣਾ ਕੇ ਗਿਆ ਅਗਲਾ ਹੈ। ਅਰਨਵ ਕੀ ਸੁਣਾਉਂਗੇ ਸਾਨੂੰ ਅੱਜ? ਡਾਊਨਲੋਡ ਕਰਕੇ ਪ੍ਰਿੰਟ ਆਊਟ ਕੱਢ ਕੇ ਓਹਨੂੰ ਬਾਈਂਡਿੰਗ ਕਰਕੇ ਵਧੀਆ ਜੀ, ਤੇ ਮੈਂ ਪੜ੍ਹੀ ਆ ਸਾਰੀ ਰਾਤ, ਤੇ ਅੱਜ ਤਾਂ ਦੇਖਿਓ ਬੁਝਾਰਦਾ ਐ ਐ ਐ ਬੁਝੂ ਮੈਂ।
1: ਕਿਆ ਬਾਤ, ਕਿਆ ਬਾਤ। ਚਲੋ ਅਰਨਵ ਜੀ, ਤੂੰ
0: ਲਿਆਓ
1: ਹਾਰਡ ਜੀ ਪਾਓ ਇੱਕ, ਤਾਂ ਕਿ ਵੀਰੇ ਤੋਂ ਏਦਾਂ ਏਦਾਂ ਬੁੱਝੀ ਨਾ ਜਾਵੇ। ਸੌਰੀ,
2: ਕਾਂਫੂਸ ਦੀ ਚੁਪੜੀ।
0: ਅਰਨਵ ਪਹਿਲੇ ਨਾ ਥੋੜਾ ਆਪਣਾ ਫੋਨ ਥੋੜਾ ਸੈੱਟ ਕਰੋ ਪੁੱਤੂ, ਤੁਹਾਡਾ ਨਾ ਆਵਾਜ਼ ਬਹੁਤ ਦੂਰੋਂ ਆਉਂਦੀ ਪਈ ਹੈ, ਥੋੜਾ ਦੇਖੋ ਕੀ ਸੈਟਿੰਗ ਦਾ ਕੀ ਚੱਕਰ ਹੈ, ਮਾੜੀ ਸੈਟਿੰਗ ਕਰੋ ਸਹੀ ਫੇਰ ਸਾਨੂੰ ਦੱਸੋ।
2: ਹਾਂਜੀ, ਕਾਂਫੂਸ ਦੀ ਚੁਪੜੀ,
1: ਕਾਫੂਸ ਦੀ ਝੋਂਪੜੀ, ਨਾ ਬੂਆ ਨਾ ਬਾਰ।
0: ਮੈਂ ਚਾਹੁੰਦਾ ਦੁਨੀਆਂ ਚ ਅਮਨ ਰਹੇ, ਸ਼ਾਂਤੀ ਰਹੇ, ਖੁਸ਼ਹਾਲੀ ਰਹੇ। ਆਪਾਂ ਨੀ ਤੋੜਦੀ ਆ ਕਿਸੇ ਝੋਂਪੜੀ ਨੂੰ। ਨੋ ਨੋ ਪੁੱਤੂ ਨੋ।
1: ਨਹੀਂ ਨਹੀਂ ਨਹੀਂ, ਅੱਜ ਮੈਂ ਨਾ ਸਵੇਰੇ ਸਵੇਰੇ ਕੋਕੋਨਟ ਵਾਟਰ ਪੀ ਕੇ ਆਈ ਆ।
0: ਅੱਛਾ,
1: ਤਾਂ ਕਰਕੇ ਅੱਜ ਮੈਂ ਹਿੰਸਕ ਨਹੀਂ ਆ।
0: ਓਕੇ ਓਕੇ,
1: ਐਮ ਆ ਰਾਈਟ ਅਰਨਵ? ਹਾਂਜੀ
0: ਪਰ ਬੜੀ ਘੈਂਟ ਸੀ ਯਾਰ, ਮੇਰੇ ਤਾਂ ਮਾਇੰਡ ਚ ਨੀ ਆਉਣਾ ਸੀ ਅਰਨਵ, ਵੈਰੀ ਨਾਈਸ,
1: ਬਹੁਤ ਬਹੁਤ ਕਲੇਵਰ ਕਲੇਵਰ। ਇਹ ਵੀਰੇ ਨੇ ਨਾ ਬੁੱਕ ਚੋਂ ਕਾਪੀ ਨਕਲ ਮਾਰ ਕੇ ਨਾ ਮੈਨੂੰ ਦਿਖਾਈ ਸੀਗੀ, ਕਿਉਂਕਿ ਵੀਰਾ ਕਹਿੰਦਾ ਜੇ ਫਾਈਨ ਲੱਗੂਗਾ ਤਾਂ ਨੂਨੀਆ ਜੀ ਨੂੰ ਲੱਗੂਗਾ, ਮੈਨੂੰ ਨੀ ਲੱਗੂਗਾ।
0: ਆ ਵੀ ਗੱਲ ਠੀਕ ਹੈ ਹਨਾ।
1: ਯੇ ਵੈਰੀ ਨਾਈਸ ਅਰਨਵ,
0: ਥੈਂਕ ਯੂ ਵੈਰੀ ਮਚ, ਵੈਰੀ ਨਾਈਸ ਡੇ,
2: ਯੂ ਟੂ, ਬਾਏ
1: ਬਾਏ।

0: ਬੁਝਲੀ ਸੀ ਵੈਸੇ, ਕੀ ਬਾਤ ਹੈ, ਵੈਰੀ ਗੁੱਡ ਵੈਰੀ ਗੁੱਡ
1: ਵੈਰੀ ਗੁੱਡ ਜੀ, ਦੇਖੋ ਨਾਈਸ, ਸਾਡੇ ਬਹੁਤ ਬਹੁਤ ਹੁਸ਼ਿਆਰ ਲਿਸਨਰ ਬੈਠੇ ਨੇ,
0: ਹਾਂਜੀ,
1: ਜਿਨ੍ਹਾਂ ਤੁਸੀਂ ਨਕਲਾਂ ਮਾਰਦੇ ਹੋ।
0: ਗੱਲ ਵੀ ਠੀਕ ਹੈ। ਤੇ ਇਸੇ ਤਰੀਕੇ ਨਾਲ ਆਪਾਂ ਜੀ ਅੱਗੇ ਵੱਧਦੇ ਹਾਂ ਤੇ ਸਾਡਾ ਨੈਕਸਟ ਕਾਲਰ ਹੈ ਜੀ ਸਾਡੇ ਨਾਲ ਜਿਹੜੀ ਜੁੜੇਗੀ ਉਹ ਹੈ ਆਰਜ਼ਾ।
1: ਆਰਜ਼ਾ ਹੈਲੋ, ਸਤਿ ਸ਼੍ਰੀ ਅਕਾਲ ਸੋਹਣੇ ਪੁੱਤੂ। ਕੀ ਹਾਲ ਚਾਲ ਸੋਹਣੇ ਪੁੱਤੂ?
2: ਸਤਿ ਸ਼੍ਰੀ ਅਕਾਲ, ਠੀਕ ਆ, ਤੁਸੀਂ ਠੀਕ ਹੋ?
0: ਹਾਂਜੀ ਬਸ ਵਧੀਆ ਵਧੀਆ ਜੀ,
1: ਠੀਕ ਆ।
2: ਤੁਹਾਨੂੰ ਆਵਾਜ਼ ਆਉਂਦੀ ਸੀ ਮੇਰੀ?
1: ਥੋੜੀ
0: ਥੋੜੀ ਕੱਟ ਕੇ ਆਉਂਦੀ ਸੀ। ਹਾਂ, ਚੱਕਰ ਕੀ ਆ?
2: ਕੱਟ ਕੇ ਆਉਂਦੀ ਸੀ ਪਤਾ ਨਹੀਂ, ਮੈਨੂੰ ਵੀ ਤੁਹਾਡੀ ਕੱਟ ਆਉਂਦੀ ਪਈ ਆ।
0: ਅੱਛਾ, ਓ ਏਦਾਂ ਕਰੋ,
2: ਹੁਣ ਆਉਂਦੀ ਪਈ?
0: ਹਾਂ ਹੁਣ ਬੈਟਰ ਆ, ਐਨ ਓਕੇ ਰਿਪੋਰਟ ਆ, ਮੈਂ ਗੱਲ ਕਰ ਲਈ ਸੀ ਟੈਸਟ ਵਾਲਿਆਂ ਨਾਲ।
2: ਹਾਂ ਠੀਕ ਆ,
0: ਲੈ ਐਨ ਓਕੇ, ਮੱਚ ਬੈਟਰ, ਓਕੇ। ਹੋਰ ਆਰਜ਼ਾ ਕਿਵੇਂ ਹੋ, ਠੀਕ ਠਾਕ, ਤਿਆਰੀ ਸਕੂਲ ਦੀ?
2: ਮੈਂ ਠੀਕ ਆ, ਤੁਸੀਂ ਸਾਰੇ ਸੁਣਾਓ?
0: ਬਸ ਵਧੀਆ ਵਧੀਆ।
2: ਮੈਂ ਮੈਨੂੰ ਲੱਗਦਾ ਅੱਜ ਮੈਂ ਤੁਹਾਡੇ ਭਾਜੀ ਤੇ ਨੋਨੀਆ ਜੀ ਤੁਹਾਨੂੰ ਮੈਂ ਆਦਾ ਬੜੀ ਦੇਰ ਬਾਅਦ ਗੱਲ ਕੀਤੀ ਆ।
1: ਆਈ ਵਾਸ ਅਬਾਊਟ ਟੂ ਸੇ ਕਿ ਕਿੰਨੇ ਦਿਨਾਂ ਬਾਅਦ ਆਰਜ਼ਾ ਜੀ ਦੀ ਆਵਾਜ਼ ਸੁਣਨ ਨੂੰ ਮਿਲੀ ਹੈ ਸੋਹਣੇ ਪੁੱਤੂ ਦੀ। ਯੂਨੋ ਆਰਜ਼ਾ ਜੀ ਬੜੇ ਬੜੇ ਪਿਆਰ ਨਾਲ ਪੁੱਛ ਦਿੰਦੇ ਆ, ਇਹਨਾਂ ਨੂੰ ਪੁੱਛੋ ਤੁਸੀਂ ਠੀਕ ਹੋਣਗੇ, ਮੈਂ ਠੀਕ ਹਾਂ, ਤੁਸੀਂ ਠੀਕ ਹੋ?
2: ਥੈਂਕ ਯੂ,
1: ਯੂ ਯੂ ਆਲਵੇਜ਼ ਵਿਲ ਬੀ ਮਾਈ ਲਿਟਲ ਬੇਬੀ, ਯੂ ਨੋ ਦੈਟ ਨਾ?
0: ਬੋਰਨਵੀਟਾ ਗਰਲ?
2: ਦੋਨੋਂ ਚ ਕੋਈ ਵੀ ਨੀ ਕਦੇ ਪੀਤੇ।
0: ਅੱਛਾ ਯਾਰ, ਤੁਸੀਂ ਬਹੁਤ ਕੁਝ ਮਿਸ ਆਊਟ ਕਰ ਗਏ ਲਾਈਫ ਚ। ਯਾਰ ਸਾ,
2: ਮੈਂ ਇੱਥੇ ਦੀ ਚੀਜ਼ਾਂ ਪੀਤੀ ਆ, ਜਿੱਦਾਂ ਪੀਡੀਆਸ਼ੋਰ, ਮਾਈਲੋ, ਏਦਾਂ ਦੀ ਚੀਜ਼ਾਂ ਪੀਤੀ ਆ।
0: ਆਰਜ਼ਾ ਫਿਰ ਕੀ ਚੱਲ ਰਿਹਾ, ਕੀ ਅਪਡੇਟ ਲਿਆਓ ਸਾਡੇ ਵਾਸਤੇ?
2: ਅੱਜ ਮੈਂ ਚੁਟਕਲਾ ਸੁਣਾਵਾਂਗੀ, ਪਰ ਚੁਟਕਲਾ ਸੁਣਾਉਣ ਤੋਂ ਪਹਿਲੇ ਅੱਜ ਕਿਸੇ ਸਪੈਸ਼ਲ ਪਰਸਨ ਦਾ ਬਰਥਡੇ ਤੇ ਮੈਂ ਉਹਨਾਂ ਨੂੰ ਵਿਸ਼ ਕਰਨਾ ਚਾਹੁੰਦੀ ਹਾਂ। ਅੱਜ ਮੇਰੀ ਪਿਆਰੀ ਪਿਆਰੀ ਛੋਟੀ ਭੈਣ ਐਂਬਰ ਦਾ ਬਰਥਡੇ ਆ।
0: ਵੈਰੀ ਗੁੱਡ, ਹੈਪੀ ਬਰਥਡੇ ਐਂਬਰ,
1: ਆਪਾਂ ਸਾਰੇ ਜਣੇ ਮਿਲ ਕੇ ਐਂਬਰ ਨੂੰ ਵਿਸ਼ ਕਰਦੇ ਹਾਂ। ਹੈਪੀ ਬਰਥਡੇ, ਚਲੋ ਤੁਸੀਂ ਸਟਾਰਟ ਕਰੋ।
0: ਟੂ ਯੂ,
2: ਹੈਪੀ ਬਰਥਡੇ
0: ਟੂ ਯੂ,
2: ਟੂ ਯੂ, ਹੈਪੀ ਬਰਥਡੇ ਡੀਅਰ ਐਂਬਰ,
0: happy birthday,
2: birthday to you.
1: Hip hip
2: hip hip hooray, hip hip hooray,
0: hip hip
2: hip,
0: haanji, very good bhai, very good, baba mubarakah ho number,
2: thank you. Te main kehna chahndi hai ki happy birthday amber, parmatma tenu tandurusti bakhshe, tu hamesha khush reha kare, mainu thoda tang kar kareya kare, te hamesha hasdi vasdi reh.
1: Ha wah, sadi vi sare listeners vallon sadi pyari nikki amber nu de birthday te wish ke parmatma nu bahut sariyan khushiyan dave, bahut sariyan tandurustiyan dave, ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਉਹਦੇ ਦੋਸਤ ਬਣਨ ਤੇ ਉਹਦੀ ਜ਼ਿੰਦਗੀ ਬਹੁਤ ਇੰਜੋਏ ਕਰੇ ਉਹ, ਔਰ ਮਾਂ ਬਾਪ ਦਾ ਨਾਮ ਰੋਸ਼ਨ ਕਰੇ। ਥੈਂਕ ਯੂ ਸੋਹਣੇ ਪੁੱਤੂ,
0: ਐਂਡ ਐਂਡ ਐਂਡ ਆਪਣੀ ਵੱਡੀ ਭੈਣ ਨੂੰ ਹੋਰ ਤੰਗ ਕਰੇ। ਸਹੀ ਕਿ ਨਹੀਂ?
2: ਐਂਬਰ ਵੀ ਕੁਝ ਕਹਿਣਾ ਚਾਹੁੰਦੀ ਹੈ
1: ਜੀ। ਐਂਬਰ ਪੁੱਤੂ,
3: ਥੈਂਕ ਯੂ ਆਂਟੀ ਜੀ, ਥੈਂਕ ਯੂ ਭਾਜੀ,
1: ਓ ਮਿਲਾ ਛੋਟਾ ਪੁੱਤੂ, ਹਾਊ ਆਰ ਯੂ? ਅੱਜ ਕਿੰਨੇ ਸਾਲ ਦੇ ਹੋ ਗਏ?
2: ਕਿੰਨੇ ਸਾਲ ਦੀ? ਉਂਗਲਾਂ ਤੇ ਗਿਣਦੀ ਕਹਿੰਦੀ
0: 8। ਬੱਲੇ ਯਾਰ, ਬਿਗ ਗਰਲ
1: ਰੀਲੀ, ਫਸਟ ਟਾਈਮ ਵੈਨ ਆਈ ਸੋ ਯੂ, ਯੂ ਵਰ ਅ ਬੇਬੀ। ਪੂਰੇ ਸਟੂਡੀਓ ਚ ਉਹਨੂੰ ਸਾਂਭ ਰਹੇ ਸੀ, ਪੁੱਤ ਤਾਰਾ ਨਾ ਖਲਾ, ਖਿੱਚ ਨਾ ਤਾਰ। ਯੂਅਰ 8, ਓ ਮਾਈ ਗੋਡ, ਗੋਡ ਬਲੈਸ ਯੂ ਸੋਹਣੇ ਪੁੱਤੂ, ਹਮੇਸ਼ਾ ਹੱਸਦੇ ਖੇਡਦੇ ਰਹੋ।

0: Yeah, thank you.
1: Ben
0: Thank
1: diyeceğim
0: you.
1: bu.
2: Very good.
0: Te hon main chutkla sunawangi.
1: Yes, please.
0: ਇੱਕ ਵਾਰੀ ਪੱਪੂ ਬਾਬੇ ਕੋਲ ਜਾਂਦਾ, ਕਹਿੰਦਾ ਬਾਬਾ ਜੀ ਪੈਸੇ ਤੇ ਲੀੜੀ ਤੰਗੀ ਚੱਲਦੀ ਪਈ ਐ, ਹੱਥ ਦੇਖ ਕੇ ਦੱਸੋ ਵਧੀਆ ਦਿਨ ਕਦੋਂ ਆਣਗੇ. ਤੇ ਬਾਬਾ ਪੱਪੂ ਦਾ ਹੱਥ ਦੇਖ ਕੇ ਕਹਿੰਦਾ ਤੇ 40 ਸਾਲ ਤੱਕ ਗਰੀਬੀ ਰਹਿਣੀ. ਤੇ ਪੱਪੂ ਕਹਿੰਦਾ ਤੇ 40 ਸਾਲ ਤੋਂ ਬਾਅਦ ਬਾਬਾ ਜੀ? ਤੇ ਬਾਬਾ ਕਹਿੰਦਾ ਤੇ ਉਹ ਤੋਂ ਬਾਅਦ ਫਿਰ ਤੈਨੂੰ ਗਰੀਬੀ ਦੀ ਆਦਤ ਪੈ ਜਾਣੀ.
2: ਟਰੂ ਐਸਟ੍ਰੋਲੋਜਰ
1: ਯਾਰ, ਐਸਟ੍ਰੋਲੋਜਰ ਦਾ ਨੰਬਰ ਮੈਨੂੰ ਵੀ ਦਿਓ ਜਰਾ. ਐਡਾ ਐਡਾ ਉੱਚਾ ਸੁੱਚਾ ਐਸਟ੍ਰੋਲੋਜਰ ਮੈਂ ਨਹੀਂ ਕਦੇ ਸੁਣਿਆ.
2: ਲੋਨੀਆ ਜੀ ਮੈਂ ਹੀ ਸੀ, ਇਧਰ ਹੱਥ ਮੈਂ ਹੀ ਵੇਖ ਸਕਦਾ.
1: ਮੈਂ ਇਦੋਂ ਵੀ ਵਧੀਆ ਆ, ਮੈਂ ਅੱਖਾਂ ਬੰਦ ਕਰਕੇ ਦੱਸ ਸਕਦੀ ਹਾਂ ਕਿ ਤੁਸੀਂ ਅੱਖਾਂ ਤੇ ਚਸ਼ਮਾ ਲਾਇਆ ਹੋਇਆ.
2: ਵਾਹ ਵਾਹ ਵਾਹ, ਬਿਊਟੀਫੁਲ.
1: Thank you very much, Sonia Puttu. Have a nice day. Enjoy your birthday.
0: Thank you. Thank you. Have a nice day.
1: Thank bye, you. Bye bye. Bye bye.
2: Have a nice day. Bye bye. ਕਿਆ ਬਾਤ ਹੈ, ਕਿਆ ਬਾਤ ਹੈ ਬਾਈ. ਦੇਖੋ ਇਹ ਵੀ ਉਮਰ ਹੁੰਦੀ ਹੈ ਬੈਸਟ ਨਾ, ਕਿ ਉਂਗਲ ਤੇ ਕਿੰਨਾ ਪੈ ਰਿਹਾ ਯਾਰ, ਕਿੰਨੀ ਉਮਰ ਹੋਈ ਆ. ਕਾਸ਼ ਆਪਾਂ ਸਾਰੀ ਉਮਰ ਇਸ ਤਰ੍ਹਾਂ ਦੇ ਰਹਿੰਦੇ, ਕਿੰਨਾ ਮਜ਼ਾ ਆਉਂਦਾ ਨਾ. ਕਿਆ ਲਾਈਫ ਹੁੰਦੀ
1: ਸਾਨੂੰ, 10 ਨਾਲ ਮਲਟੀਪਲਾਈ ਕਰਕੇ ਉਂਗਲ ਦੇਖਣੀਆਂ ਪੈਂਦੀਆਂ ਨੇ.
2: ਓ ਨੋਨੀਆ ਜੀ, ਕੱਲ ਮੈਂ ਇੱਥੇ ਇਸੀ ਸਟੂਡੀਓ ਚ ਮੈਂ ਬੈਠਾ ਪਿਆ ਤੇ ਬਲਕੀਰਤ ਮੇਰੇ ਨਾਲ ਬੈਠਾ ਪਿਆ, ਤੇ ਨਾ ਪਤਾ ਨੀ ਸਾਡੇ ਮਨ ਚ ਨਾ.
1: ਨਹੀਂ ਪਹਿਲਾਂ ਇਹ ਦੱਸੋ ਕਿ ਬੈਠੇ ਸੀ ਕਿ ਪਏ ਸੀ?
2: ਨਹੀਂ ਨਹੀਂ, ਬੈਠੇ ਪਏ ਸੀਗੇ, ਬਸ ਸਟੂਡੀਓ ਆ.
1: ਤੁਸੀਂ ਕਿ ਬੈਠੇ ਪਏ?
2: ਓਹੋ, ਬੈਠਾ ਸਾਂ. ਇੱਕ ਤਾਂ
1: ਬੈਠਾ ਸੀ.
2: ਰਾਜਦੀਪ ਮੈਡਮ ਤੁਸੀਂ ਕਿਉਂ ਆ ਗਏ ਹੋ? ਮੇਰੀ ਵਿਆਕਰਨ ਠੀਕ ਸੀ? ਪਿਛਲੇ ਮੈਨੂੰ ਤਾਂ ਰਾਜਦੀਪ ਮੈਡਮ ਨੂੰ ਬਹੁਤ ਯਾਦ ਕਰ ਰਿਹਾ. ਹੋਪ ਸ਼ੀ ਇਜ਼ ਫਾਈਨ, ਗ੍ਰੇਟ ਪੰਜਾਬੀ ਟੀਚਰ. ਖੈਰ, ਮੈਂ ਤੇ ਬਲਕੀਰਤ ਬੈਠੇ ਪਏ ਤੇ ਨਾ ਅਸੀਂ ਕੋਈ ਪਲਾਨ ਬਣਾਇਆ, ਕਿਸੇ ਆਹ ਕ੍ਰਿਕਟ ਦੀ ਹੁੰਦੀ ਨਾ ਰਜਿਸਟ੍ਰੇਸ਼ਨ ਵਗੈਰਾ ਓਪਨ ਹੋਈ ਹੈ ਨਾ, ਤੇ ਅਸੀਂ ਕਿਹਾ ਚੱਲ ਜੁਆਇਨ ਕਰਦੇ ਹਾਂ ਨਾ. ਤੇ ਉਹਦੇ ਅੰਦਰ ਆਇਆ ਨਾ ਕਿ ਡੇਟ ਆਫ ਬਰਥ ਭਰੋ, ਤੇ ਮੈਂ ਆਪਣਾ ਹੈ ਨਾ ਭਰਿਆ ਡੇਟ ਆਪੇ ਭਰਤੀ ਤੇ ਹੈ ਨਾ, ਮਹੀਨਾ ਹੋ ਗਿਆ, ਸਾਲ ਦੀ ਗੱਲ ਹੈ. ਇੱਕ ਸਵਾਈਪ, ਦੂਸਰਾ ਸਵਾਈਪ, ਮੈਂ ਕਿਹਾ ਕ੍ਰਿਸ਼ਨਾ ਇੰਨਾ ਬੁੱਢਾ ਹੋ ਗਿਆ, ਕਿਉਂਕਿ ਮਤਲਬ ਆਦਤ ਰਹੀ ਨੀ. ਮੈਂ ਕਿਹਾ ਅੱਛਾ, 26 ਤੋਂ ਲੈ ਕੇ 2010 ਤੱਕ ਗਿਆ, 2010 ਤੋਂ ਇੱਕ ਸਵਾਈਪ ਤੋਂ ਗਿਆ 2002 ਤੱਕ, ਫਿਰ ਗਿਆ 95. ਮੈਂ ਕਿਹਾ ਬਲਕੀਰਤ, ਮੈਂ ਕਿਹਾ ਹੁਣ ਓਫੀਸ਼ੀਅਲੀ ਉਮਰ ਹੀ ਨਹੀਂ ਹੈ ਬ੍ਰੋ. ਮੈਂ ਕਿਹਾ ਇਹ ਤਾਂ ਆਪ ਹੀ ਬੇਇੱਜ਼ਤ ਕਰਦੇ ਪਏ ਆ ਕਿ ਹੋਰ ਪਿੱਛੇ ਜਾਣਾ ਪੈ ਰਿਹਾ. ਅੱਛਾ, ਅੱਗੋਂ ਉਹ ਮੈਨੂੰ ਕੀ ਕਹਿੰਦਾ, ਮੇਨ ਗੱਲ ਕੀ ਆ? ਕਹਿੰਦਾ ਨਹੀਂ ਬ੍ਰੋ, ਉਹਨੂੰ ਸਾਰੀ ਐਸਾ ਨਹੀਂ ਪਤਾ ਲੱਗਾ. ਉਹ ਕਹਿੰਦਾ ਨਹੀਂ ਬ੍ਰੋ, ਆ ਮੈਂ ਵੇਖਿਆ ਹਨਾ ਉਹਨਾਂ ਦੀ ਜਿਹੜੀ ਪਾਲਿਸੀ ਆ ਕਲੱਬ ਦੀ, ਜੇ ਤੁਸੀਂ 1927 ਤੋਂ ਬਾਅਦ ਪੈਦਾ ਹੋਏ ਤੁਸੀਂ ਜੁਆਇਨ ਕਰ ਸਕਦੇ ਹੋ. ਰਾਮ, ਮੈਂ ਕਿਹਾ ਠੀਕ ਹੈ ਫਿਰ ਤਾਂ. ਮੈਂ ਕਿਹਾ ਚਲੋ ਠੀਕ ਹੈ ਬਾਈ, ਫਿਰ ਤਾਂ ਕੁਛ 69 ਇਅਰਸ ਅੱਗੇ ਆ ਭਲਾ,
1: ਫਿਰ ਤਾਂ ਅਸੀਂ ਨੰਨੇ ਮੁੰਨੇ ਬੱਚੇ ਆ.
2: ਫਿਰ ਮੈਨੂੰ ਮੈਨੀਪੁਲੇਟ ਕਰ ਲਿਆ, ਮੈਂ ਕਿਹਾ ਫਿਰ ਤਾਂ ਬਹੁਤ ਟਾਈਮ ਪਿਆ. ਮੈਂ ਕਿਹਾ 2 ਸਾਲ ਠਹਿਰ ਜਾ ਕੇ ਤਾਂ ਵੀ ਠੀਕ ਹੈ.
1: ਨਹੀਂ, ਜਦੋਂ ਤੁਸੀਂ ਹੁੰਦੇ ਨਾ 10-12 ਸਾਲ ਦੇ, ਉਦੋਂ ਤੁਹਾਨੂੰ ਲੱਗਦਾ ਹੁੰਦਾ ਕਿ ਜਿਹੜਾ 18-19 ਸਾਲਾਂ ਵਾਲਾ ਨਾ, ਓ ਮਾਈ ਗੋਡ, ਯੂ ਆਰ ਵੈਰੀ ਓਲਡ.
2: ਹਾਂ ਹਾਂ, ਇਹ ਬੜੀ ਹੈ.
1: ਫਿਰ ਜਦੋਂ 20 ਚ ਚਲੇ ਜਾਂਦੇ, ਫਿਰ ਤੁਹਾਨੂੰ ਲੱਗਣਾ ਸ਼ੁਰੂ ਹੁੰਦਾ ਕਿ ਯਾਰ 30 ਇਜ਼ ਵੈਰੀ ਓਲਡ.
2: ਹਾਂ,
1: ਫਿਰ ਜਦੋਂ 25 ਚ ਚਲੇ ਨਾ, 40 ਇਜ਼ ਵੈਰੀ ਓਲਡ. ਪਰ ਜਦੋਂ ਤੁਸੀਂ 40 ਤੇ ਜਾਂਦੇ ਹੋ ਨਾ, ਫਿਰ ਕਹਿੰਦੇ ਹੋ ਯਾਰ 50 ਇਜ਼ ਨਾਟ ਦੈਟ ਓਲਡ.
2: ਹਾਂ ਸਹੀ ਹੈ,
1: ਫਿਰ ਆਪਣਾ ਰਾਸ ਖਾਲਾ ਕਰਨਾ ਸ਼ੁਰੂ ਕਰ ਦਿੰਦੇ.
2: ਠੀਕ ਹੈ ਯਾਰ, 50 50 ਅੱਛਾ ਤਾਂ ਹੀ ਸ਼ੁਰੂ ਹੋਇਆ ਨਾ, 50 ਇਜ਼ ਦਾ ਨਿਊ 30, 40 ਇਜ਼ ਦਾ ਨਿਊ 20. ਚਲੋ ਸਹੀ ਹੈ, ਸਹੀ ਹੈ, ਗੁੱਡ ਗੁੱਡ ਗੁੱਡ. ਤੇ ਆਪਾਂ ਹੁਣ ਅਗਲਾ ਕਾਲਰ ਲੈਂਦੇ ਹਾਂ ਆਪਣਾ, ਇਸ ਤੋਂ ਪਹਿਲਾਂ ਕਿ ਉਹ ਬੱਚਾ ਇੱਥੇ ਸਾਡੀ ਵੇਟ ਕਰਦਾ ਕਿਤੇ 20 ਸਾਲ ਦਾ ਨਾ ਹੋ ਜਾਏ. ਸਾਡਾ ਜਿਹੜਾ ਅਗਲਾ ਕਾਲਰ ਹੈ ਉਹ ਹੈ ਅਸੀਸ ਕੌਰ. ਅਸੀਸ, ਤੁਸੀਂ ਆਉਂਦੇ ਰਹੋ.
1: ਸਤਿ ਸ੍ਰੀ ਅਕਾਲ ਅਸੀਸ ਕੌਰ ਜੀ.
2: ਬਈ ਉਹ ਬਈ
3: ਅਸੀਸ,
2: ਬਈ ਅਸੀਸ ਕੌਰ ਦੀ ਅੱਜ ਸਾਇਲੈਂਟ ਬੋਲੀ ਸੁਣਦੇ ਹੋਏ ਸਾਰੇ ਲੋਕ,
1: ਇਹ ਬਲੇ ਬਲੇ ਬਲੇ ਬਲੇ ਬਲੇ.
2: ਹੈਲੋ ਹੈਲੋ ਹੈਲੋ,
1: ਜਲਦੀ ਜਲਦੀ ਸੁਣਾ ਦੋ.
2: 10 ਮਿੰਟ ਰਹਿ ਗਏ, 2 ਮਿੰਟ ਤੁਸੀਂ ਸਾਇਲੈਂਟ ਚ ਕੱਢਤੇ, ਹੁਣ ਤਾਂ 8 ਰਹਿ ਗਏ ਆ, ਸਹੀ ਕਿ ਨਹੀਂ?
1: ਚਲੋ ਸੁਣਾਓ, ਕੀ ਅੱਜ ਸੁਣਾਓਗੇ ਅਸੀਸ ਕੌਰ ਜੀ?
3: ਫੁੱਫੜ ਸਾਡਾ ਭੋਲਾ ਪਾਲਾ, ਫੁੱਫੜ ਸਾਡਾ ਭੋਲਾ ਪਾਲਾ,
0: ਭੂਆ ਰਹਿੰਦੀ ਲੜਦੀ, ਫੁੱਫੜ ਸਾਡਾ ਪੋਲਾ ਪਾਲਾ, ਭੂਆ ਰਹਿੰਦੀ ਲੜਦੀ, ਫੁੱਫੜ ਸਾਡਾ ਪੋਲਾ, ਭੂਆ ਰਹਿੰਦੀ ਲੜਦੀ, ਉਹ ਜੇ ਕਿਤੇ ਦਬਕਾ ਮਾਰੇ ਭੂਆ ਕਿੱਥੇ ਜਰਦੀ, ਉਹ ਜੇ ਕਿਤੇ ਦਬਕਾ ਮਾਰੇ
1: ਭੂਆ ਕਿੱਥੇ ਜਰਦੀ,
0: ਮੇਕਅਪ ਕਿੱਟਾ ਤੇ ਬਾਧੂ ਖਰਚਾ ਕਰਦੀ, ਮੇਕਅਪ ਕਿੱਟਾ
4: ਤੇ ਬਾਧੂ ਖਰਚਾ ਕਰਦੀ,
2: ਭੂਆ ਭੂਆ ਫੁੱਫੜ ਫੁੱਫੜ ਨਾਰੇ ਨਾਰੇ ਨਾਰੇ
0: ਨਾ
2: ਫੁੱਫੜ ਫੁੱਫੜ ਹੋ ਫੁੱਫੜ ਫੁੱਫੜ ਓਏ ਫੁੱਫੜ ਫੁੱਫੜ ਬੁਰੇ ਕਿਆ ਬਾਤ ਹੈ ਬਈ ਭੂਆ ਫੁੱਫੜ ਤੇ ਅੱਜ ਦੁਬਾਰਾ ਤੰਗ ਕਿਸ ਆ ਗਿਆ
1: ਹਾਂਜੀ
2: ਸਾਡੀ ਆਵਾਜ਼ ਹੌਲੀ ਹੈ ਅਸੀਂ
0: ਤਾਂ ਆਵਾਜ਼ ਕਰਨੀ ਹੌਲੀ ਆ
2: ਆਵਾਜ਼ ਹੌਲੀ ਹੈ ਮੈਂ ਤਾਂ ਇੰਨਾ ਉੱਚੀ ਬੋਲ ਰਿਹਾ ਮੈਂ ਦੱਸ ਨਹੀਂ ਸਕਦਾ ਤੁਹਾਨੂੰ
1: ਯਾਰ ਮੈਂ ਗਲਾ ਖੋਲਤਾ ਆਪਣਾ ਸਾਰਾ
2: ਤੁਹਾਡਾ ਤੁਹਾਡਾ ਨੈਟਵਰਕ ਡਾਊਨ ਹੈ ਮੇਰੇ ਖਿਆਲ ਨਾਲ
0: ਮੈਨੂੰ ਚੰਗੀ ਤਰ੍ਹਾਂ ਨਹੀਂ ਤੁਹਾਡੀ ਆਵਾਜ਼ ਸੁਣ ਰਹੀ
2: ਅੱਛਾ
0: ਆਪਣਾ ਆਏ ਆਏ ਸੁਣ ਰਹੀ
2: ਹਾਂ ਦੁਬਾਰਾ ਕਰੀ ਦੁਬਾਰਾ ਕਰੀ ਦੁਬਾਰਾ ਕਰੀ
1: ਟੈਸਟਿੰਗ ਇੱਕ ਵਾਰ ਦੁਬਾਰਾ ਕਰੀ ਹੈਲੋ
2: ਹੈਲੋ ਹੈਲੋ
0: ਠੀਕ
2: ਆ ਕਿੱਦਾਂ ਵੀਰੇ ਹੈਲੋ ਹੈਲੋ ਹੈਲੋ
1: ਠੀਕ ਆ ਹੁਣ ਡਿਸਕੋ ਚੱਲਣਾ ਫਿਰ ਅੱਜ ਫ੍ਰਾਈਡੇ ਆ
2: ਫ੍ਰਾਈਡੇ ਆ ਭਈ ਅੱਜ ਤੇ ਅਸੀਂ ਸਕੋਰ ਕੀ ਪਲਾਨ ਨੇ ਕੀ ਪਲਾਨ ਨੇ ਵੀਕਐਂਡ ਦੇ
0: ਮੇਰੇ ਆਂਟੀ ਨੇ ਸਾਨੂੰ ਬ੍ਰੈਡ ਲਿਆਏ
2: ਬਰਗਰ ਸ਼ਰਗਰ
1: ਕਿਆ ਪਤਾ
0: ਹੁਣ ਮੰਮਾ ਗੁੱਸੇ ਨੀ ਆਉਂਦੇ
1: ਹੈਲਦੀ ਖਾਣਾ
2: ਚਾਹੀਦੀ
0: ਖਾਣੀ ਮੈਂ
2: ਕੀ ਲੈ ਕੇ ਚੱਲੋ ਕੀ ਇਹਦਾ ਕੋਫਤੇ ਲੈ ਕੇ ਚੱਲੇ ਉਹਦੇ ਅੰਦਰ ਬਰਗਰ ਚ
0: ਕੋ ਮੈਂ ਜੂਸ ਵੀ ਪੀਨੀ ਆ ਤੰਗੋ ਹੈਲਦੀ ਖਾਣੀ ਤੰਗੋ ਮਮਾ ਲਾਓ ਕਰਦੇ
2: ਓ ਦੈਟਸ ਗੁੱਡ ਹਾਂ ਦੇਖੋ ਭਾਈ ਇਹ ਇਹ ਡੀਲ ਤਾਂ ਜ਼ਰੂਰੀ ਹੈ ਹਨਾ
1: ਯੈਸ
2: ਵੈਰੀ ਗੁੱਡ ਭਾਈ ਵੈਰੀ ਗੁੱਡ
1: ਵੈਰੀ
0: ਹੈਲਦੀ ਖਾਂਗੇ ਔਰ ਹੈਲਦੀ ਖਾ ਸਕਦੇ ਹੋ
2: ਹਨਾ ਦੇਖੋ ਦਿਨ ਹੈ ਰਾਤ ਰਾਤ ਹੈ ਦਿਨ ਹੈ ਅਸੀਸ ਕਰ ਤੁਸੀਂ ਲਾਈਫ ਦੀ ਫਿਲਾਸਫੀ ਬਹੁਤ ਛੋਟੀ ਉਮਰ ਚ ਛੇਤੀ ਸਮਝ ਗਏ
1: ਹਾਂਜੀ
0: ਕੀ
1: ਕਿਹਾ ਪੀਰਾ ਕਹਿੰਦੇ ਤੁਸੀਂ ਫਿਲਾਸਫੀ ਜ਼ਿੰਦਗੀ ਦੀ ਬੜੇ ਛੋਟੀ ਉਮਰ ਚ ਸਮਝ ਗਏ ਹੋ
2: ਫਿਰ ਨੈਕਸਟ ਵੀਕ ਮੰਡੇ ਨੂੰ ਕੁੜੀਏ
1: ਯੈਸ
2: ਠੀਕ ਹੋ ਗਿਆ ਬੜੀ ਸਮਾਰਟ ਹੈ
0: ਤੁਹਾਡੀ ਆਵਾਜ਼ ਉੱਚੀ ਸੀ
2: ਅੱਛਾ ਹੁਣ ਉੱਚੀ ਸੀ ਫੋਨ ਦੀ
0: ਆਵਾਜ਼
1: ਨੀ ਉੱਚੀ ਕਰਨਾ ਭੁੱਲ ਗਏ
2: ਲੌਜਿਕ ਨਾਲ ਲੜਨਾ ਬੜਾ ਔਖਾ
1: ਲੌਜਿਕ ਨਾਲ ਲੜਨਾ ਨੀ ਲੌਜਿਕ ਨਾਲ ਦੋਸਤੀ ਕਰ ਲੋ
0: ਲੌਜਿਕ
2: ਅੱਛਾ ਬਰਗਰ ਦੀ ਫੀਲਿੰਗ ਕੀ ਹੈ ਇਹ ਤਾਂ ਦੱਸੋ
1: ਬਰਗਰ ਦੇ ਵਿੱਚ ਕੀ ਕੀ ਪਾਉਣਾ ਹੈ
0: ਹੈਸ਼ ਬਰਾਊਨ
1: ਸੌਸ ਯੈਸ
0: ਤੇ ਚੀਜ਼ ਤੇ ਲੈਟਸ ਮੈਂ ਉਹਦੇ ਨਾਲ ਨਾਲ ਖਾਉਂ ਕੋਈ ਉਹ ਚ ਸਪੇਸ ਨਹੀਂ
2: ਉਹ ਅੱਛਾ ਭਾਈ ਪੂਰਾ ਕਰੰਚੀ ਜਿਹਾ ਕੀਤਾ ਨਾ ਕੰਮ ਕਰੇ ਹੈ ਨਹੀਂ ਟੋਮੇਟੋਸ ਨਹੀਂ ਨੋ ਟੋਮੇਟੋਸ
0: ਹੁਣ ਤਾਂ ਮੈਂ ਸੈਂਡਵਿਚ ਵੀ ਖਾ ਵੀ
1: ਸੈਂਡਵਿਚ ਵੀ ਖਾ ਲਿਆ
2: ਓਏ ਮੋਜਾ
1: ਓਏ ਮੋਜਾ
2: ਚਲੋ ਗੁੱਡ ਗੁੱਡ ਗੁੱਡ ਬਾਈ ਤੁਸੀਂ
1: ਕਰੋ ਆਪਣਾ ਆਈ ਲਵ ਹੈਸ਼ ਬਰਾਊਨ ਟੂ
0: ਜੇ ਤੁਸੀਂ ਇੱਥੇ ਆਉਣਗੇ ਨਾ ਦੀਦੀ ਨੂੰ ਕਹੋ ਮੇਰੇ ਵੀਰੇ ਨੂੰ ਇੰਨੇ ਸਵਾਦ ਸੈਂਡਵਿਚ ਬਣਾਉਂਗੇ ਸਾਨੂੰ ਸਵਾਦ ਲੱਗਣਗੇ
2: ਚਲ ਡਨ ਹੋ ਗਿਆ ਬਾਈ
1: ਠੀਕ
2: ਆਪਾਂ ਡਨ ਕਰ ਲਿਆ
1: ਆਪਾਂ ਵੀਰੇ ਨੂੰ ਕਹਿਣਾ ਸਾਨੂੰ ਸੈਂਡਵਿਚ ਬਣਾ ਕੇ
2: ਆਪਾਂ ਤਰੀਕ ਪਾ ਹੀ ਲੈਨੇ ਆ ਬਲੀ ਨਾ ਕਿਤੇ ਡੇਟ ਚ ਨੋਟ ਕਰ ਲੈਣਾ ਆਪਾਂ ਖਾਣੇ ਜਾ ਕੇ ਸੈਂਡਵਿਚ
1: ਯੈਸ
2: ਅਸੀਸ ਕੋਰਵਲ ਡਨ ਹੋ ਗਿਆ
1: ਯੈਪ ਡਨ ਡਨ ਡਨ ਡਨ
2: ਚਲੋ
4: थैंक यू फॉर कॉलिंग, हैव अ गुड डे, वही एंजॉय करो अपना बर्गर,
0: हैव अ ऑसम ब्लॉसम ब्रिलियंट डे,
4: बाय बाय बाय,
1: सी यू लेटर एलिगेटर,
0: बाय बाय, हैव अ गुड गुड वीकेंड, सी यू नेक्स्ट मंडे,
1: बा बा बा बा,
4: बाय बाय बाय, वही क्या बात है, सी यू लेटर एलिगेटर, वाह वाह वाह, क्या
1: इन अ वाइल्ड क्रोकोडाइल
4: खास के जिथे थोड़ा पब्लिक स्पेस हो ना उथे जरूर करें, लोग कहेंगे यार अजीब जी लोग है ऐश्वर्या बोल दी है ना
1: ऐश्वर्या नहीं है बहुत पुरानी इंग्लिश मूवी इधर मतलब होता है आई एम फाइन वेरी गुड
4: सुपर सुपर बोल रहे
1: सुपर
4: सुपर
1: कैला
4: कैला
1: फ्रॉजिस
4: फ्रॉजिस
1: सुपर कैला फ्रॉजलिस्टिक
4: सुपर कैला फ्रॉजलिस्टिक
1: एक्सपियोला
4: एक्सपियोला
1: डोशिस
4: मैं क्या एंटा जी तुसी क्यों उठे एवरीथिंग इज फाइन हद है यार ये किधर का वर्ड होया है ना बंदा बोल ही नहीं पा रहा ओ एक एक जोक है ना इस तो रिलेटेड बड़ा मशहूर ओ कोई मुंडा हुंदा है ना उन्नू ना कोई कहन दा कुड़ी अगो कहन दी है कि यार यू आर सो गुड यू आर वेरी मच नॉनशलांट विद एवरीथिंग
1: नॉनशलांट
4: ओ ना कहंदा कि गुड भी कहगी नॉनशलांट कहगी कहंदा एक मिनट में आया वॉशरूम जांदा जाके चेक करना नॉनशलांट की है नॉनशलांट का मतलब है एफर्टलेस कहंदा यार तू मेरी गल सुन तू एफर्टलेस ही कहंदी इतना एफर्ट मेरा पवाया ये किधर का पैराडॉक्स जी रहा मैं
0: प्यारी
1: प्यारी निक्की जी काटो जी
0: की हाल है
4: साडा वधिया वधिया तुसी सुनाओ की हाल चाल ने थोड़े
1: फिर गुड होगा
4: फिर गुड ही होना भाई
0: गुड अज
1: यस
4: वेरी गुड वेरी गुड
1: व्हाटएवर यू टेल योर ब्रेन यू विल गेट दैट थिंग जो दसोंगे बहुत बढ़िया तो बहुत बढ़िया होगा
4: घंट है ना फिल्म उच्च ओ वाला गाना थोनू वधिया लगा ओ वाला गाना जिच ओ कहंदा तेरा नाम लिया ओ तुझे याद किया तुसी ओ गाना याद है थोनू बड़ा कैंट गाना यार
1: इतने दिन बाद मिले क्यों क्यों क्यों
4: फिर थोनू दसो माधुरी दीक्षित वधिया लगी फिल्म च कि नहीं
1: राम
4: वधिया लगा लखन वधिया लगा
1: लखन
4: हुन केड़ी देखनी अगली फिल्म केड़ी वेखनी है दसो मेनू
0: मिस्टर इंडिया
4: मिस्टर इंडिया बड़ी कैंट फिल्म है
1: वेरी नाइस मूवी
4: तुसी देखी नहीं ना पहले
0: पता नहीं
4: चलो फिर हुन जदो वेखोंगे वेख के सानू रिव्यू देना तुसी नेक्स्ट वीक मिस्टर इंडिया किदां ही लगी
1: यस
4: डन हो गया
0: ओके ते तुसी ऐप बनाया करो जेडे सारे बच्चे देख सकते मूवीया ओल्ड मूवीज
4: हां है ना इदा दी कोई चीज होनी चाहिए है
1: यस
4: करदे हैं
1: गुड आईडिया
4: इदा भी कुछ करदे हैं बहुत तगड़ा बिजनेस आईडिया दित्ता तुसी मेनू थैंक यू सो मच थानू जदों मैं बहुत कमाई कर ली 20% डन हो गया
1: ऑफिसर फटाफट के ऐप तैयार करो, मैं थोड़ा आइडिया चोरी कर लिया।
4: कौन डर गया?
5: संदीप अंकल।
4: संदीप अंकल
5: जी, अब लाफ थेरेपी वाला पॉडकास्ट सुन दे।
4: अच्छा वो डर गए?
5: प्रोक्योरमेंट
4: मैनेजर रख लें। डन हो गया, तुसी सारा नू दबके च रखिया करो, कोई लेट नहीं आया करूगा, सारे अपने शो टाइम से रिकॉर्ड करिया करनगे ते फिर पाया भी करनगे। डन हो गया। दिवाली पार्टी करनी है ते ओ फिर दिवाली दी पार्टी किस तरह मनाई दी है की करी
5: दिवाली हरे तक आई भी नहीं, दिवाली के में बताओ?
4: ओही ते ओ दसन गए ओनू किंग नू की ठहर जा भई हजे महीना पिया ही, ओनू ही ते दसन गए है। ओ जान नू टाइम लग जांदा ना, इंग्लैंड दूर है
5: किंग बहुत। किंग लंदन च है ते जो तक
1: ओ किंग लंदन च नहीं है,
5: किथो आए
1: ओ किंग लंदन च नहीं है, किंग अपने घर च आ।
4: ओ घर च है?
5: बहुत
1: पैसे रंजोदा अंकल को
4: मंडे पुछो, मैं भी सोच
5: रहा
1: है
4: किथे नहीं सद्या
1: लोहड़ी ते।
4: अच्छा, गलत है भाई,
1: लोहड़ी लोहड़ी लोहड़ी तो हले मनावांगे असीं,
4: ला हुण तां नवीं आई खड़ी है।
5: नहीं लांगी लोहड़ी होर,
1: ओ जिहड़ी लंग गई उहनूं तां भुल जाओ, हुण नवीं वाली ते मनावांगे ना।
4: जो बीत गया सो गुजर गया,
5: नवीं वाली अब नेक्स्ट साल होगी।
4: हां फिर नेक्स्ट साल ते सब तों पहले अगली जिहड़ी लोहड़ी है ना तवनीत, मैं मेक श्योर करूंगा
5: कि तुसीं ना
4: तुसीं नहीं तुसीं साडे चीफ गेस्ट होवो, मैं तुहानूं चीफ गेस्ट बनाना। डन हो गया।
5: ਉਸੇ ਲਾਰੇ ਬਹੁਤ ਲਾਉਂਦੇ?
4: ਨਹੀਂ ਨਹੀਂ ਅੰਕਲ ਲਾਉਂਦੇ ਆਪਾਂ ਸਿਰਫ ਲਾਰਿਆਂ ਨੂੰ ਹਵਾ ਦੇਈਏ। ਨਹੀਂ ਨਹੀਂ ਦੇਖੋ ਸਿਰਫ ਲਾਰੇ ਲਾਉਂਦੇ ਅੰਕਲ, ਤੇ ਸੋਮਵਾਰ ਜਦੋਂ ਅੰਕਲ ਤੁਹਾਨੂੰ ਮਿਲਣਗੇ ਨਾ ਫੋਨ ਤੇ ਫਿਰ, ਕਿਉਂਕਿ ਬਈ ਮੈਂ ਡਨ ਕਰ ਲਿਆ ਕ੍ਰਿਸ਼ਨਾ ਵੀਰੇ ਨਾਲ, ਤੇ ਜਿਹੜੀ ਹੁਣ ਨੈਕਸਟ ਲੋਹੜੀ ਹੈ ਨਾ ਉਹ ਤੇ ਮੈਂ ਆ ਰਹੀ ਹਾਂ ਗੈਸਟ ਆਫ ਆਨਰ, ਚੀਫ ਗੈਸਟ। ਕੀ ਕਹਿਣਾ, ਕੀ ਆ ਰਹੀ ਹਾਂ ਮੈਂ?
1: ਚੀਫ ਗੈਸਟ
4: ਮੱਖੀ ਕੈਮਰੇ ਕੱਠੇ ਕੀਤੇ ਹੋਏ ਸਾਰਿਆਂ ਦੇ ਘਰ ਭੇਜੇ ਹੋਏ ਆ। ਤਵਨੀਤ ਤੁਸੀਂ ਸੁਣਾਓ, ਤੁਸੀਂ ਸੁਣਾਉਣਾ ਕੀ ਹੈ? ਸਕੂਲ ਨਾ ਮਿਸ ਕਰਾ ਲਓ ਮੇਰੇ ਚੱਕਰ ਚ।
5: ਸਕੂਲ ਮਿਸ ਵੀ ਨੀ ਕਰਾਓਗੇ? ਬਾਨਾ ਲਾਓਗੇ ਜਿਵੇਂ ਤੁਸੀਂ ਲਾਂਦੇ, ਮੈਂ ਕਹੂਗੀ
4: ਵੈਰੀ ਗੁੱਡ। ਇੰਨਾ ਵਧੀਆ ਗਾਣਾ ਸਾਨੂੰ ਸੁਣਾਇਆ ਨਾ, ਮਜ਼ਾ ਆ ਗਿਆ।
5: ਤੇ ਅੰਕਲ ਜੀ ਸਾਨੂੰ ਕਹਿੰਦੇ
4: ਨਹੀਂ ਕੋਈ ਨੀ, ਨੈਕਸਟ ਵਾਲੀ ਪੱਕਾ ਰਿਹਾ।
5: ਤੇ ਫਿਰ ਕਹਿੰਦੇ ਸਰ ਕੋ ਪੈਸੇ ਨੀ ਹੈਗੇ ਮੋਰ ਤੇ ਪਿੰਡੀ ਦਾ ਵਿਆਹ ਕਰਾ
4: ਦੇ।
5: ਮਹੀਨਾ ਲੰਘ ਗਿਆ ਸਾਲ ਲੰਘ ਚੱਲਿਆ ਤੇ ਹੁਣ ਉਹਨਾਂ ਦਾ ਵਿਆਹ ਵੀ ਨੀ ਹੋਇਆ।
4: ਓਹੋ ਸ਼ਿਫਟਾ ਲਾਂਦਾ ਪਿਆ ਅਮਰੂਦ, ਉਹਨੇ ਘਰ ਨੀ ਲੈਣਾ, ਕਹਿੰਦੇ ਉਹ ਇੰਟਰਸਟ ਰੇਟ ਹੈਵੀ ਹੋ ਗਏ ਤੋ ਫਿਰ ਉਹ ਹੁਣ ਕੰਮ ਜ਼ਿਆਦਾ ਕਰਦਾ, ਫਿਰ ਵਿਆਹ ਕੇ ਘਰ ਤੇ ਲੈ ਕੇ ਆਊਗਾ ਨਾ ਆਪਣੇ।
1: ਇਮਲੀ ਥੋੜੀ, ਇਮਲੀ ਥੋੜੀ ਜੀ ਬਿਜ਼ੀ ਆ ਲੋਕਾਂ ਦਾ ਲੇਵਰ ਸਹੀ ਕਰਨ ਲਈ।
4: ਚਲੋ ਡਨ ਹੋ ਗਿਆ ਆਪਾਂ ਇਹ ਸੋਮਵਾਰ ਵੀ ਨਾ ਤੁਸੀਂ ਆਪ ਪਤਾ ਕਰ ਲੈਣਾ ਅੰਕਲ ਤੋਂ ਕਿ ਹੁਣ ਕਿੰਨੀ ਕਮਾਈ ਕਰ ਲਈ ਅਮਰੂਦ ਨੇ, ਕਿ ਰੋਕੇ ਜੋਗਾ ਕੰਮ ਹੋ ਗਿਆ ਕਿ ਨਹੀਂ, ਇਹ ਤੁਸੀਂ ਪਤਾ ਕਰ ਲਿਓ। ਡਨ ਹੋ ਗਿਆ, ਦੱਸੋ ਹੁਣ ਹੋਰ ਅੱਗੇ ਕੌਣ ਗੱਲ ਕਰੂਗਾ।
1: ਸੋਹਣੇ ਪੁੱਤੂ
4: ਤੁਹਾਡੇ ਨਾਲ ਗੱਲ ਹੋ ਗਈ ਤੇ ਬਸ ਦਿਨ ਵਧੀਆ ਹੋ ਗਿਆ।
1: ਯੈਸ
5: ਹਾਂਜੀ,
1: ਤੁਸੀਂ ਅੱਜ ਫਿਰ ਕੀ ਸੁਣਾਓਗੇ ਸਾਨੂੰ?
5: ਇੱਕ ਬੋਲੀ
1: ਪਲੀਜ਼।
5: ਇੱਕ ਹਰਾ ਪੋਨਾ ਇੱਕ ਨੀਲਾ ਪੋਨਾ, ਮੇਰਾ ਅੰਮਾ ਜਾਇਆ ਵੀ ਨੀ ਬੜਾ ਸੋਨਾ,
1: ਮੇਰਾ ਅੰਮਾ ਜਾਇਆ ਵੀ ਨੀ ਬੜਾ ਸੋਨਾ,
5: ਮੇਰਾ ਅੰਮਾ ਜਾਇਆ ਵੀ ਨੀ ਬੜਾ ਸੋਨਾ,
4: ਬੱਲੇ ਬੱਲੇ ਬੱਲੇ ਬੱਲੇ। ਓ ਵੈਰੀ ਗੁੱਡ, ਵੈਰੀ ਗੁੱਡ,
1: ਬੜੀ ਪਿਆਰੀ ਬੋਲੀ ਪਾਈ ਹੈ।
5: ਰਾਮ
1: ਚੱਲਿਆ ਲੈ ਅੰਬ ਤੋੜਨ, ਲਗਨ ਨੇ ਮਾਰੀ ਗਾਟੀ।
4: ਵਾਹ, ਇਹ ਸੁਣਾਂਗੇ ਬਾਅਦ ਚੋ। ਵਾਹ ਵਾਹ ਵਾਹ, ਵਧੀਆ ਵਧੀਆ, ਨਾਈਸ। ਤੇ ਐਸ਼ਲੀ ਨੂੰ ਵੀਰੇ ਨਾਲ ਗੱਲ ਕਰਾਉਂਗੇ?
5: ਹਾਂਜੀ
4: ਕਰਾਓ ਜੀ, ਕਰਾਓ।
5: ਸ਼ਸ਼ੀਕਾ ਵੀ ਜੀ ਤੇ ਅੰਮਾ ਆਂਟੀ ਜੀ,
1: ਸਤਿ ਸ੍ਰੀ ਅਕਾਲ। ਛੋਟੇ ਛੋਟੇ ਵੀਰ ਜੀ, ਕੀ ਹਾਲ ਚਾਲ ਨੇ?
4: ਕਿਵੇਂ ਸਰਦਾਰ ਜੀ, ਠੀਕ
5: ਠਾਕ?
1: ਬਹੁਤ ਵਧੀਆ, ਸੁਣਿਓ
4: ਕੈਮ ਕੈਮੋ ਕੈਮ, ਕੀ ਕਰੀ ਜਾਂਦੇ ਹੋ ਤਿਆਰੀ ਸਕੂਲ ਦੀ?
5: ਹਾਂਜੀ, ਅਸੀਂ ਗੱਡੀ ਚ ਬੈਠੇ ਹੋਏ।
4: ਵਾਹ ਵਾਹ,
1: ਗੱਡੀ ਚ ਧਰਾ ਕੇ ਡੱਬੀ ਚ ਧਰਾ ਕੇ ਲੈ ਆਇਓ।
4: ਸਾਨੂੰ ਕੀ ਸੁਣਾਓਗੇ ਅੱਜ? ਰਾਈਮ, ਓਏ ਗੁੱਡ, ਆਈ ਲਵ
5: ਰਾਈਮ।
4: ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ ਵੀਰ ਜੀ, ਬਹੁਤ ਸੋਹਣੀ ਰਾਈਮ ਸੁਣਾਈ ਹੈ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਆਏ ਓਏ ਜਿੰਦਰਾ, ਤਾਂ ਹੁਣ ਹੋਰ ਵਧੀਆ ਹੋ ਗਿਆ, ਬੈਸਟ ਹੋ ਗਿਆ ਮੇਰਾ ਵੀਰ। ਕੋਈ ਤੁਹਾਨੂੰ ਬੁਲੀ ਕਰੇ ਸਕੂਲ ਚ, ਸਿੱਧੇ ਮੇਰਾ ਨਾਮ ਲੈ,
1: ਆਪੇ ਸਾਂਭ ਲਿਓ, ਮੇਰਾ ਨਾਮ ਲੈ ਲਿਓ।
5: ਅੰਮਾ ਮੰਮਾ ਦੀ ਜਿੱਥੇ ਅੰਮ ਹਾਰਟ ਹੈਗਾ ਨੰਨਾ, ਉੱਥੇ ਦਰਦ ਹੋਲੀ।
1: ਓਹੋ, ਮੰਮੀ ਨੂੰ ਇੱਕ ਪਿਆਰੀ ਜੀ ਹੱਗ ਦਿਓ, ਮੰਮੀ ਨੇ ਫਿਰ ਸਹੀ ਹੋ ਜਾਣਾ ਦੇਖਿਓ।
5: ਓਕੇ
1: ਓਕੇ, ਠੀਕ ਹੈ ਮੂ।
5: ਹਾਂਜੀ, ਜੇ ਮੈਂ ਸਿਲਵਾ ਜਮਾ ਪਖਤਾ ਬਲਦੇ ਸੀ, ਮੈਂ ਮੰਮਾ ਨਾਲ ਹੱਗ ਦੀ।
1: ਆ ਸ਼ੋਨਾ ਪੁੱਤੂ, ਲਵ ਯੂ। ਓ
4: ਦੈਟ ਇਜ਼ ਸੋ ਸਵੀਟ।
1: ਸ਼ੋ ਸ਼ੋ ਸ਼ੋ ਸ਼ੋ,
4: ਥੈਂਕ ਯੂ ਸਰਦਾਰ ਜੀ, ਹੈਵ ਅ ਗੁੱਡ ਡੇ।
5: ਥੈਂਕ ਯੂ, ਸ਼ਸ਼ੀਕਾਰ,
1: ਸਤਿ ਸ਼੍ਰੀ ਅਕਾਲ,
4: ਬਾਏ ਬਾਏ ਬਾਏ ਬਾਏ। ਵਈ ਇਹ ਸੀਗੇ ਸਾਡੇ ਨਾਲ ਤਵਨੀਤ ਐਂਡ ਸਿਬਲਿੰਗਸ, ਤੇ ਇਸ ਤੋਂ ਬਾਅਦ ਸਾਡਾ ਲਾਸਟ ਕਾਲਰ, ਸਾਰਿਆਂ ਦਾ ਸਭ ਤੋਂ ਚਹੇਤਾ ਪਿਆਰਾ ਜਾ ਪੁੱਤੂ ਕਾਕਾ ਬਸੰਤ ਲਾਲ, ਤੁਸੀਂ
1: ਪੁੱਤੂ ਕਾਕਾ।
4: ਵੇਅਰ ਇਜ਼ ਮਾਈ ਗੁੱਡ ਬੋਏ?
1: ਸਤਿ ਸ਼੍ਰੀ ਅਕਾਲ ਲਾਲ ਜੀ,
6: ਸਜਣਣੀ ਕੀ ਲਈ?
1: ਬਹੁਤ ਬਹੁਤ ਵਧੀਆ ਲਾਲਾ, ਭਾ ਥੱਲੇ ਨੂੰ ਜਾ ਰਿਹਾ ਸੋਨੇ ਦਾ ਕੰਸਿਡਰੇਟ।
6: பஸ் லலா தரலையான
4: லலா தங்க
1: லலே சொன்னத பாக்கோட்டியம் பிள்ளையில ஆகி பேர் கடை அச்சுக்கோ அப்படி கடை
6: லாலேதி லாலேதி சுனந்தி க்ஷமதா வி தலையிலே யானே
1: கோயலி லலா மிஷின் வாதியாங்கே
4: லலா ठीक नहीं फील कर रहे आजकल गाइस
6: नोनी
1: हां जी
6: नोनी दी ना ਜਿਵੇਂ ਅੱਜ ਕੱਲ ਦੇ ਬੱਚੇ ਬੜੀ ਜਲਦੀ ਸਮਝ ਜਾਂਦੇ ਨਾ ਜੇ ਸਾਡੇ ਵਰਗੇ ਬੱਚੇ ਨੂੰ ਤੁਸੀਂ ਕਹਿੰਦੇ ਨਾ ਮੰਮਾ ਨੂੰ ਇੱਕ ਪਿਆਰਾ ਜਿਹਾ ਹੱਗ ਦੋ
4: ਵਾਹ ਵਾਹ ਵਾਹ
6: ਮੰਮੀ ਕਹਿੰਦਾ ਨੋਣੀ ਨਾ ਉਲਟੇ ਕੰਮ ਪਪੜਾਂ ਕਿੰਨੇ
1: लाला दिन कैसा चढ़ा है आज?
6: दिन बढ़िया चढ़ा है, दिन चढ़ता नहीं।
1: चाय शाह पी ली थी?
6: हाँ जी पीली पीली मारा
1: पीली पीली क्यों पीती? चाय ब्राउन होती है।
4: ओ यार ਇਹ ਮੈਂ ਹੀ ਮਾਫੀ ਮੰਗ ਲੈਣਾ ਇਹਦੇ ਵਾਸਤੇ ਲਾਲ ਜੀ,
1: ਇਹਨਾਂ ਨੇ ਕਿ ਪੀਲੀ ਪੀਲੀ,
4: ਇਹਨਾਂ ਤਾਂ ਤੁਸੀਂ ਵੀ ਨਹੀਂ ਡਿਜ਼ਰਵ ਕਰਦੇ,
1: ਹਲਦੀ ਵਾਲਾ ਦੁੱਧ ਹੁੰਦਾ ਪੀਲਾ।
4: ਹਾਂ ਵੈਸੇ ਗੱਲ ਸਹੀ ਹੈ,
6: ਟਾਈਮ
4: ਹੋ ਗਿਆ
1: ਲਾਲ ਜੀ ਵੀ ਫਤਿਹ ਵਾਂਗੂ ਚੁਟਕਲਾ ਸੁਣਨ ਆਇਆ, ਸੁਣਾਉਣ ਆਇਆ, ਸੁਣਨਾ ਸੁਣਨਾ ਨਹੀਂ ਮੈਂ ਚੱਲਿਆ ਜੀ। ਲਾਲ ਜੀ
6: ਕ੍ਰਿਸ਼ਨਾ ਜੀ
4: ਜੀ
6: ਨੋਨੀਆ ਵਰਗੇ ਨੂੰ ਨਾ ਦੱਸ ਨਾ ਵੀ ਆਪਣਾ ਗਲੈਕਸੀ 300 ਅਰਬ ਤਾਰੇ ਹੈ, ਬੜੀ ਜਲਦੀ ਮੰਨ ਲੈਣਗੇ ਹਨਾ। ਤੇ ਜੇ ਇਹਨਾਂ ਕਹੋ ਨਾ ਵੀ ਆਹ ਦਰਵਾਜੇ ਹੁਣ ਤਾਜਾ ਤਾਜਾ ਪੈਣ ਕੀਤਾ, ਉਂਗਲ ਲਾ ਕੇ ਚੈੱਕ ਕਰ ਦੂੰਗੇ।
4: ਕਹਿੰਦੇ
6: ਚਾਈਨਾ ਜੇ ਬ੍ਰੇਕਅਪ ਹੋਏ ਨਾ ਉਹਨਾਂ ਦੇ ਘਰਵਾਲੀਆਂ ਇਹ ਨੀ ਕਹਿੰਦੀਆਂ ਡੂੰਡਣੇ ਪਰ ਵੀ ਮੇਰੀ ਜੈਸੀ ਨੀ ਮਿਲੇਗੀ।
1: That's very racist joke.
4: ਚਲੋ ਚੱਲਦਾ,
1: ਸ਼ੁਕਰ ਕਰੋ ਕੋਈ ਕੋਈ ਸੁਣ ਨੀ ਰਿਹਾ ਹੋਣਾ।
4: ਨਹੀਂ ਹੈਰਾਨੀ ਵਾਲੀ ਗੱਲ, ਕੋਈ ਚਾਈਨੀਜ਼ ਜੇ ਸੁਣ ਰਿਹਾ ਹੋਵੇ ਤਾਂ ਸਾਨੂੰ ਜ਼ਿਆਦਾ ਟੈਨਸ਼ਨ ਹੈ ਕਿ ਯਾਰ ਇੱਥੇ ਕਿੱਥੇ ਪਹੁੰਚ ਗਿਆ
1: ਜੀ।
4: ਜੀ
6: ਆਪਣੇ ਨਾ ਜਸਵਾਲ ਭਾਈ ਨਾ ਆਪਣਾ ਡੈਂਟਿਸਟ ਕੋਲ ਜਾਂਦੇ, ਕਹਿੰਦੇ ਵੀ ਡੰਡੀ ਕਹਿੰਦੇ ਮੈਨੇ ਦੰਦ ਮੈਂ ਸਾਰੇ ਦੰਦ ਚੇਂਜ ਕਰਾਉਣੇ, ਕਹਿੰਦੇ ਠੀਕ ਹੈ, ਕਹਿੰਦੇ ਮੈਂ ਦੰਦ ਮੱਝ ਦੇ ਲਾਉਣੇ, ਕਹਿੰਦੇ ਮੱਝ ਦੇ ਕਿਉਂ? ਕਹਿੰਦਾ ਮੈਂ ਵੈਜੀਟੇਰੀਅਨ ਬਣ।
4: ਓ ਯਾਰ ਕਿੱਥੋਂ ਲੱਭ ਕੇ ਲੈਣਾ, ਓਹੋ
1: ਤੁਸੀਂ
4: ਵੀ ਗਾ ਉਹਨਾਂ ਨੂੰ ਮੈਮਲ ਦੀ ਦੂਸਰੀ ਕਲਾਸ ਚ ਪਾਤਾ, ਮਾੜੀ ਗੱਲ ਹੈ ਬਾਈ। ਮੈਂ ਮਾਫੀ ਮੰਗਣਾ ਚਾਹਾਂਗਾ ਜਸਵਾਲ ਜੀ ਨਾਲ, ਤੁਸੀਂ ਹਰਬੀ ਬੋਰਸ ਹੋਵੋ ਜਾਂ ਕਾਰਨੀ ਬੋਰਸ ਹੋਵੋ, ਤੁਸੀਂ ਬੋਰਸ ਬਣ ਕੇ ਰਹੋ ਆਪਣੀ ਮਰਜ਼ੀ ਦੇ, ਆਹੀ ਚਾਹਾਂਗਾ। ਵਾਹ ਬਾਈ ਵਾਹ, ਉਹਨੇ ਤਾਂ ਜੋਕ ਮਾਰੇ ਮਾਰੇ, ਤੁਸੀਂ ਸਾਇੰਟਿਫਿਕ ਜਿਹੜੀ ਕਲਾਸੀਫਿਕੇਸ਼ਨ ਕੀਤੀ ਨਾ, ਆਈ ਲਵਡ ਇਟ, ਟੂ ਗੁੱਡ। ਕ੍ਰਿਸ਼ਨਾ ਓਮਨੀ ਬੋਰਸ ਹੁੰਦਾ, ਮੈਂ ਵਾਹ ਬਾਈ ਵਾਹ।
1: ਛੇਤੀ
4: ਛੇਤੀ ਤੁਹਾਡੇ ਮੈਸੇਜ ਲੈਣੇ ਆ, ਤੇ ਫਿਰ ਜੀ ਮੌਕਾ ਆ ਜਾਣਾ ਗੌਤਮ ਕਪਿਲ ਜੀ ਦੀ ਖਬਰਾਂ ਦਾ ਸੁਣਨ ਦਾ। ਤੇ ਸਾਨੂੰ ਸਭ ਤੋਂ ਪਹਿਲਾਂ ਮੈਸੇਜ ਕਰਦੇ ਨੇ ਜੀ ਗੁੱਡ ਮਾਰਨਿੰਗ ਦਾ, ਇੱਕ ਬਹੁਤ ਵਧੀਆ ਲਾਟੇ ਦਾ ਕੱਪ ਨਾਲ ਚੈਰੀਜ਼ ਨੇ, ਨਾਲ ਛੋਟੇ ਛੋਟੇ ਬਿਸਕੁਟ, ਥੈਂਕ ਯੂ ਸੋ ਮਚ।
1: ਲਾਟੇ ਦਾ ਇਹਨਾਂ ਨੇ ਦੱਸਿਆ ਵੀ ਇਹ ਚ ਕਿਹੜਾ ਲਾਟੇ ਲਾਟੇ ਆ ਓਟਸ ਵਾਲਾ ਆ ਕਿ ਆਲਮੰਡ ਵਾਲਾ
4: ਉਹ ਲਾਟੇ ਵੀ ਮੈਂ ਹੀ ਆਈਡੀਆ ਲਾਇਆ ਕਿ ਜਿੰਨੀ ਗੋਰੀ ਸੀਗੀ ਕੌਫੀ ਲਾਟੇ ਹੋਏਗੀ ਮੈਂ ਉਸ ਹਿਸਾਬ ਨਾਲ ਲਾਇਆ ਹੋ ਸਕਦਾ ਕੈਪੁਚੀਨੋ ਹੋਵੇ ਪਰ ਥੈਂਕ ਯੂ ਮਨਿੰਦਰ ਕੌਰ ਜੀ ਤੇ ਇਧਰੋਂ ਬਲਜੀਤ ਵਾਲਾ ਜੀ ਵੀ ਸਾਰਿਆਂ ਨੂੰ ਹੈਵ ਅ ਗ੍ਰੇਟ ਫਰਾਈਡੇ ਕਹਿੰਦੇ ਨੇ ਹੈਵ ਅ ਗੁੱਡ ਗੁੱਡ ਮਾਰਨਿੰਗ ਜੀ ਤੇ ਇਧਰੋਂ ਮੋਗੇ ਤੋਂ ਜੀ ਮੋਗੇ ਵਾਲੇ ਤੋਂ ਨਾ ਜੁਲਰਸ ਤੋਂ ਸਾਨੂੰ ਲਵਜੋਤ ਤੋਂ ਨਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਜੀ ਥੈਂਕ ਯੂ ਜੀ ਇਧਰੋਂ ਸੁਖਦੀਪ ਸਿੰਘ ਘੁੰਮਣ ਸਾਹਿਬ ਵੀ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਹਾਣੀ ਉਹਨਾਂ ਨੂੰ ਬਹੁਤ ਖੂਬਸੂਰਤ ਲੱਗੀ ਜੀ ਥੈਂਕ ਯੂ ਤੇ ਰਮਨਦੀਪ ਕੌਰ ਹਸੀਜਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਹਾਣੀ ਬਹੁਤ ਬਹੁਤ ਵਧੀਆ ਸੀ ਜੀ ਤੇ ਇਧਰੋਂ ਰਣਜਿੰਦਰ ਬਾਵਾ ਜੀ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਹਰਮਨ ਸਿੰਘ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਰਾਕੇਸ਼ ਕੁਮਾਰ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਹੱਸਦੇ ਵਸਦੇ ਰਹਿਣ ਸਾਰੇ ਸਾਰੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸੰਪੂਰਨ ਹੋਣ ਬਹੁਤ ਬਹੁਤ ਧੰਨਵਾਦ ਜੀ ਤੇ ਹੋਰ ਸਾਨੂੰ ਜੀ ਡੈਲੀ ਜੂਲਰਸ ਵਾਲੇ ਕਹਿੰਦੇ ਨੇ ਕਿ ਅੱਜ ਦਾ ਰੇਟ ਹੈ $182 ਪਰ ਗ੍ਰਾਮ ਠੀਕ ਹੈ ਬਈ ਚਲੋ ਹੁਣ ਤੁਹਾਡੇ ਤੁਸੀਂ ਆਈਡੀਆ ਲਾ ਲਓ ਤੁਹਾਡੇ ਸੋਨੇ ਦੇ ਕੰਗਨ ਕਿੰਨੇ ਕੁ ਦੇ ਉਹ ਕਰਦੇ ਨੇ ਬਸੰਤ ਲਾਲ ਜੀ ਜਿਹੜੇ ਲੋਕਾਂ ਨੂੰ ਹਰਬੀ ਬੋਰਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲਾਈਫ ਚ ਹਰਚਰਨ ਸਿੰਘ ਜੀ ਢਿੱਲੋਂ ਜੀ ਵੀ ਰਿਆਸਤ ਬੈਰਿਕ ਦੇ ਪਾਣੀਆਂ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਹਰੇ ਕ੍ਰਿਸ਼ਨਾ ਭੇਜਦੇ ਨੇ ਤੇ ਕਹਿੰਦੇ ਨੇ ਕਿ ਸਾਰਿਆਂ ਦਿਨ ਬਹੁਤ ਬਹੁਤ ਵਧੀਆ ਲੰਘੇ ਥੈਂਕ ਯੂ ਸੋ ਮਚ ਜੀ ਤੇ ਰਾਕੇਸ਼ ਕਾਜਲ ਜੀ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਤੇ ਇੱਧਰ 000 ਵਾਲੇ ਮਿਸਟਰ ਬਜਾਜ ਜੀ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਤੁਹਾਡਾ ਤੇ ਇਧਰੋਂ ਮਨ ਸਾਹਿਬ ਵੀ ਫੋਟੋ ਭੇਜ ਚੁੱਕੇ ਨੇ ਤੇ ਆਪਾਂ ਅੱਗੇ ਦੀ ਜਿਹੜੀ ਗੱਲਬਾਤ ਹੈ ਉਹ ਕਹਿੰਦੇ ਨੇ ਕਿ ਜਿਹੜੀ ਆ ਸਿਚੁਏਸ਼ਨ ਹੈ ਤੁਸੀਂ ਆਪ ਹੀ ਸੰਭਾਲ ਲਿਓ ਤੇ ਮੇਰੇ ਵੱਲੋਂ ਪੜ੍ਹ ਦਿਓ ਦੇਖਾਂਗੇ ਜੀ ਤੁਹਾਨੂੰ ਅਸੀਂ ਮਨਾ ਲੈਣਾ ਕਾਲ ਕਰਨ ਲਈ ਤੇ ਸ਼ੇਰਗਿੱਲ ਸਾਹਿਬ ਵੀ ਗੁੱਡ ਮਾਰਨਿੰਗ ਭੇਜਦੇ ਨੇ ਲੱਕੀ ਅਸੀਂ ਸਾਹਿਬ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਇੱਕ ਬਹੁਤ ਵੱਡਾ ਸਾਨੂੰ ਜੋਕ ਭੇਜਦੇ ਨੇ ਆਪਾਂ 10 ਵਜੇ ਸੁਣਾਵਾਂਗੇ ਸਾਰਿਆਂ ਨੂੰ
1: ਤੇ
4: ਹਾਂ ਕਾਫੀ ਵੱਡਾ ਦਸ ਤੋਂ 10:30 ਤੱਕ ਹੀ ਚੱਲੇਗਾ ਤੇ ਬੁੱਟਰ ਸਾਹਿਬ ਅਜੀਤ ਬੁੱਟਰ ਸਾਹਿਬ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਨਾਲ ਭੇਜਦੇ ਨੇ ਚੌਕਲੇਟਾਂ ਤੇ ਕੌਫੀ ਦੇ 2 ਕੱਪ ਥੈਂਕ ਯੂ
1: ਵੈਰੀ ਮਚ
4: ਭੈਣ ਜੀ ਸਾਨੂੰ ਗੁਲਦਸਤਾ ਭੇਜਦੇ ਨੇ ਤੇ ਗੁੱਡ ਮਾਰਨਿੰਗ ਕਹਿੰਦੇ ਨੇ
1: ਲੜਾਈ ਹੋ ਜਾਂਦੀ ਹੁੰਦੀ
4: ਹਾਂ ਨਹੀਂ ਆਹ ਗੱਲ ਸਹੀ ਕੀਤੀ ਆ ਆਹ ਗੱਲ ਸਹੀ ਹੈ ਤੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਸਾਰਿਆਂ ਦਾ ਕੁਲਦੀਪ ਕੌਰ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਥੈਂਕ ਯੂ ਸੋ ਮਚ ਸਾਰਿਆਂ ਦਾ ਜੁੜੇ ਰਹਿਣ ਦਾ ਤੇ ਹੁਣ ਸਮਾਂ ਹੋ ਗਿਆ ਜੀ ਤੁਹਾਡੇ ਨਾਲ ਥੋੜ੍ਹੀ ਜਿਹੀ ਟਾਈਮ ਲਈ ਵਿਦਾ ਲੈਣ ਦਾ ਬ੍ਰੇਕ ਲੈਣ ਦਾ ਤੇ ਤੁਹਾਡੇ ਨਾਲ ਦੁਬਾਰਾ ਆ ਕੇ ਮਸਤੀ ਇਸ ਤਰ੍ਹਾਂ ਹੀ ਕਰਾਂਗੇ ਸੁਣਦੇ ਰਹੋ ਰੇਡੀਓ ਹਾਂਜੀ 1674 AM
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
8: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
8: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
9: ਹਾਂਜੀ ਰੇਡੀਓ
10: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
11: ਜੋ ਹੁਕਮ ਮੇਰੀ ਸਰਕਾਰ
10: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
11: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
10: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
11: ਆਹੋ ਜੀ ਆਹੋ
10: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
12: ਹਾਂਜੀ ਹਾਂਜੀ ਹਾਂਜੀ ਹਾਂਜੀ ਰੇਡੀਓ
13: This autumn, laugh out loud with Ayushman Khurana and Saad Ali Khan in Urda Teer.
14: Ek Pakistani jasoos Hindustan jayega.
15: Desh bhakti to yaad aa gayi.
16: Desh kaun sa hai? Ye bhul gaya.
13: A spy mission gone wrong with hilarious moments.
16: Oh, ye border chal rahi hai.
13: Nahi ji, ye to Urda Teer chal raha hai. From October 9th at cinemas near you.
12: Haanji, haanji, oye haanji, haanji.
17: Haanji radio.
18: Din par de kamma karan chi. Kar paise bhejna shamil karna chahunde ho. ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM. Aas karde hain din tuhanu vadhiya ja raha hovega. Chardi kala de vich hoge, chehre te hovegi muskurahat. Jekar nahi te aao, sab to pehla chehre te khushi leke aaiye. ਬਿਲਕੁਲ ਇਸੇ ਤਰ੍ਹਾਂ ਸਾਰਾ ਦਿਨ ਇਹ ਖੁਸ਼ੀ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਜਦੋਂ ਵੀ ਕਿਤੇ ਚੇਤਾ ਆਵੇ ਉਦੋਂ ਹੀ ਚਿਹਰੇ 'ਤੇ ਮੁਸਕਰਾਹਟ ਆਵੇ, ਮਨ ਦੇ ਵਿੱਚ ਉਸ ਰੱਬ ਦਾ ਨਾਂ ਆਵੇ। ਸਮਾਂ ਚੁੱਕਾ ਅੱਜ ਦੀ ਕਹਾਣੀ ਆ। ਗਾਵਾਂ ਅਤੇ ਪਾਲਾ ਦੋ ਭਰਾ ਸਨ। ਅੱਜ ਸਵੇਰੇ ਸਵੇਰੇ ਉਹਨਾਂ ਦੇ ਘਰ ਕੰਨੀ ਕਾਫੀ ਰੌਲਾ ਰੱਪਾ ਜਿਹਾ ਪਈ ਜਾਵੇ। ਲੱਗ ਲੱਗੇ ਜਾਣ 'ਤੇ ਚੀਕ ਝਾੜਾ ਇੰਨਾ ਕਿ ਸਪੱਸ਼ਟ ਕੁਛ ਵੀ ਨਾ ਪਤਾ ਲੱਗਾ। ਇੰਨਾ ਜ਼ਰੂਰ ਪਤਾ ਲੱਗਦਾ ਕਿ ਜਨਾਨੀਆਂ ਆਪਸ ਦੇ ਵਿੱਚ ਲੜ ਝਗੜ ਰਹੀਆਂ, ਵਿੱਚੇ ਬੱਚੇ ਵਿੱਚੇ ਬੰਦੇ। ਥੋੜ੍ਹੀ ਜਿਹੀ ਗਾਂਹ ਕੇ ਪਤਾ ਲੱਗਾ ਕਿ ਦੋਵਾਂ ਘਰਾਂ ਦੀ ਆਪਸ ਵਿੱਚ ਲੜਾਈ ਚੱਲ ਰਹੀ। ਭਰਾਵਾਂ ਦੀ ਜ਼ਮੀਨ ਹੁਣ ਥੋੜ੍ਹੀ ਬਚੀ ਸੀ। ਪਿਓ ਨੇ ਜਾਣ ਤੋਂ ਪਹਿਲਾਂ ਸਿਆਣਪ ਕੀਤੀ। ਲਾਗੇ ਪੈਂਦੇ ਕਸਬੇ ਦੇ ਵਿੱਚ ਇੱਕ ਦੁਕਾਨ ਖੋਲ੍ਹ ਲਈ। ਘਰ ਦਾ ਗੁਜ਼ਾਰਾ ਠੀਕ ਚੱਲਦਾ ਸੀ। ਪਿਓ ਚਲਿਆ ਗਿਆ ਤਾਂ ਬਹੁਤੀ ਦੇਰ ਉਹ ਦੁਕਾਨ ਇੱਕ ਨਾ ਰਹਿ ਸਕੀ। ਉਸੇ ਇੱਕ ਤੋਂ ਦੁਕਾਨਾਂ ਹੁਣ ਦੋ ਹੋ ਗਈਆਂ। ਖੈਰ ਉਹਨਾਂ ਕ ਕਸਬਾ ਵੀ ਵੱਧ ਗਿਆ, ਉਹਨੀ ਕ ਆਬਾਦੀ ਵੱਧ ਗਈ। ਗੁਜ਼ਾਰੇ ਜੋਗੀਆਂ ਦੋਵੇਂ ਦੁਕਾਨਾਂ ਚੱਲੀ ਜਾਂਦੀਆਂ। ਫਿਰ ਅੱਜ ਲੜਾਈ ਕਾਹਦੀ? ਪਾਲੇ ਦੀ ਵਹੁਟੀ ਨੇ ਦੋਸ਼ ਲਾਇਆ ਕਿ ਸਾਡੇ ਘਰ ਦੇ ਬਾਹਰ ਕੋਈ ਟੂਣਾ ਟੱਪਾ ਕਰ ਜਾਂਦਾ। ਜਦੋਂ ਵੀ ਮੈਂ ਸਵੇਰੇ ਵਿਹੜਾ ਸੁੰਬਰਦੀ ਹਾਂ, ਇੱਥੇ ਕੁਛ ਨਿੰਬੂ ਪਏ ਹੁੰਦੇ ਨੇ, ਥੋੜ੍ਹਾ ਜਿਹਾ ਸੰਧੂਰ ਲੱਗਾ ਹੁੰਦਾ, ਕਈ ਵਾਰੀ ਨਾਲ ਹੋਰ ਵੀ ਨਿਸ਼ ਖੁਸ਼ ਜਿਹਾ ਹੋਵੇ ਨਾ, ਤਾਂ ਸਾਰਾ ਕੁਛ ਮੇਰੀ ਦਰਾਣੀ ਕਰਦੀ। ਇਹ ਸਾਡੇ 'ਤੇ ਟੂਣੇ ਟੱਪੇ ਕਰਦੀ ਹੈ। ਮੈਂ ਵੇਖਿਆ ਇਹਨੂੰ ਸਵੇਰੇ ਸਵੇਰੇ ਇੱਧਰੋਂ ਲੰਘਦੀ। ਬੜੇ ਦਿਨਾਂ ਤੋਂ ਮੈਂ ਧਿਆਨ ਰੱਖਦੀ ਹਾਂ, ਅੱਜ ਮੈਂ ਆਖਿਰਕਾਰ ਇਹਨੂੰ ਫੜ ਲਿਆ। ਦਰਾਣੀ ਕੇ ਪੈਰਾਂ 'ਤੇ ਪਾਣੀ ਨਾ ਪੈਣ ਦੇਵੇ। ਉਹ ਕਵੇ ਤੁਸੀਂ ਨਹੀਂ ਸਾਨੂੰ ਵੇਖ ਕੇ ਚੰਗੇ ਲੱਗਦੇ, ਉਹ ਕਹੇ ਤੁਸੀਂ ਸਾਨੂੰ ਵੇਖ ਕੇ ਸੜਦੇ। ਇਸ ਸਾਰੇ ਚੀਕ ਝਾੜੇ 'ਚ ਬੰਦਿਆਂ ਦੀ ਕੋਈ ਸੁਣੇ ਹੀ ਨਾ। ਆਖਿਰਕਾਰ ਪਾਲੇ ਦੀ ਸਿਆਣਪ ਉਹਨੇ ਆਪਣੀ ਜਨਾਨੀ ਬਾਹੋਂ ਫੜੀ, ਔਖੇ ਸੌਖੇ ਉਹਨੂੰ ਆਪਣੇ ਘਰ ਦੇ ਅੰਦਰ ਲੈ ਗਿਆ। ਪਤਾ ਨਹੀਂ ਅੰਦਰ ਜਾ ਕੇ ਕੀ ਸਮਝਾਇਆ, ਫਿਰ ਨਹੀਂ ਉਹ ਬੋਲੀ। ਇੱਧਰ ਥੋੜ੍ਹਾ ਥੋੜ੍ਹਾ ਰੌਲਾ ਰੱਪਾ ਫਿਰ ਵੀ ਪੈਂਦਾ ਰਿਹਾ। ਕਾਫੀ ਸਮੇਂ ਬਾਅਦ ਠੰਡ ਠੰਡ ਰੌਲਾ ਹੋਇਆ। ਅਗਲੇ ਦਿਨ ਦੋਵੇਂ ਭਰਾ ਦੁਕਾਨ 'ਤੇ ਇੱਕ ਦੂਸਰੇ ਦੇ ਮੂੰਹ ਮੱਥੇ ਲੱਗੇ। ਕੋਲ ਕੋਲ ਦੁਕਾਨਾਂ ਹੋਣ ਦੇ ਕਰਕੇ ਇੱਕ ਦੂਸਰੇ ਦੇ ਮੱਥੇ ਲੱਗਣੋਂ ਨਹੀਂ ਸੀ ਰਹਿ ਸਕਦੇ। ਪਾਲਾ ਗਾਮੇ ਦੀ ਦੁਕਾਨ 'ਤੇ ਗਿਆ ਅਤੇ ਜਾ ਕੇ ਕਹਿਣ ਲੱਗਾ ਜੋ ਸਾਰਾ ਕੁਛ ਕੱਲ੍ਹ ਹੋਇਆ ਉਹਦੇ ਲਈ ਮੈਂ ਮਾਫ਼ੀ ਚਾਹੁੰਦਾ। ਮੈਂ ਆਪਣੀ ਵਹੁਟੀ ਨੂੰ ਸਮਝਾਇਆ, ਤੂੰ ਵੀ ਤਾਂ ਮੇਰਾ ਭਰਾ ਹੈ, ਤੂੰ ਵੀ ਤਾਂ ਮੇਰਾ ਆਪਣਾ ਹੈ, ਤੈਨੂੰ ਪਤਾ ਮੈਂ ਆਪਣੀ ਵਹੁਟੀ ਨੂੰ ਕੀ ਕਿਹਾ ਸੀ। मैं जेब चो नींबू कढ़ के उन्हूं ये क्या कि ये टूना टप्पा वो नहीं करते ये तो मैनू किसी सियाने ने दसिया कि जे अपने घर के मूहरे मैं ये चीज़ा रखूँगा तो साढ़े कारोबार के वाधा पाऊगा फिर जाके तेरी भाभी चुप हुई तो इदा पता मैं क्यों किया क्योंकि सवेरे सवेरे के समय मैं तेनू वेख लिया पिछले दो तीन दिनों तो मैं नोट कर रहा यह सारा कुछ तू साडे बूहे अगे रख के जाना मैं तेरे नाल गल करनी जरूरी नहीं समझी क्योंकि मैनू विश्वास है उस रब दे उत्ते मैनू लगता सी कि जे तेरे दिल नूं तसली मिलती है तो मेरा की विगड़दा हो सकता इसे तरीके दे नाल तू खुश रहे पर मैनू नहीं सी पता कि यह मामला जनानिया तक पहुँच जाना आपस दे विच लड़ाई झगड़े तक पहुँच जाना पापा जी जाते मैनू कह गए ही मैं तेरा ख्याल रखा औलाद वांगू रखा तेनू भरावां तों वी किते वध के करां तेरे नाल किते लोड़ होवे ते तेरे नाल खड़ा सच जाने मैं अज भी तेरे नाल खड़ा तेनू किसी चीज़ की जरूरत होवे ते तू मैनू कह सकदा आ वेख आ तेरा संदूर वाला नींबू आ मौली आ कुछ लौंग लाचियां ये मैं अज भी जेब च पा के लै आया मेरे भरा नूं ये काम क्यों करना पवे जे उहदा कुछ चंगा लालच हो सकता तो फिर मैं आप ही जेब च पा लैना जे अगे तो तेनू इदां दा लगे तो इत्थे दुकान ते ही मैनू फड़ा दिया कर मैनू इहदे विच कोई इतराज नहीं कि मैं जाके ये तेरा समान अपने बूहे अगे रख लवां मेरा घर तेरा घर मेरी दुकान तेरी दुकान मैं तो गम है कभी फर्क ही नहीं समझा मैनू तो तेरा घर भी अपना लगता हथी तो बना के दिता तेनू पता नहीं तेनू मेरा घर अपना क्यों नहीं लगता पहला उस च ही कट्ठे रहे हैं तेरी भी तो उन्नी मेहनत लगी उस घर नू ओही भाभी है ओह भतीजे भतीजियां अपने मूँह चो कड़ कड़ के बुरकियां पाउंदा रहा हुण तेनू इदां क्यों लगता कि आपां ज़्यादा रजवीं खाण लग पए होए खैर किते भी मेरी मदद की जरूरत होवे अद्धी रात आवाज़ मार ली मैं भरावां वांगू नहीं मैं प्यो वांगू खड़ा होऊंगा जिथे भी कहेंगा ये वड्डी गल सी ये वड्डा दिल सी वड्डे भरा दा गमा एक शब्द नहीं बोलिया बोल भी की सकता है उन्हें पता सी जो कर रहा सी गलत कर रहा है बस दिख रहे सी ते अखां चथरू इन्हां टूने टप्पियां दे नाल कारोबार च ते पता नहीं वाधा होना जां नहीं होना पर इन्ना चंगा भरा जरूर दुखी होना शायद वो इस चीज़ करके दुखी सी जो गल्लां कारोबार ते आ जांदियां जो गल्लां पैसे ते आ जांदियां जो छत एक तो दो हो जांदियां फिर खून दे रिश्तियां दे विच भी ਵੱਖਰੇਵੇਂ ਦਿਖਣੇ ਸ਼ੁਰੂ ਹੋ ਜਾਂਦੇ। ਫਿਰ ਆਪਣਾ ਘਰ ਭਰਨ ਵੱਲ ਸਾਰਿਆਂ ਦਾ ਧਿਆਨ ਪਹਿਲਾਂ ਜਾਂਦਾ ਅਤੇ ਇੱਦਾਂ ਪਤਾ ਨਹੀਂ ਕਿਉਂ ਆ, ਜੇ ਕਿਸੇ ਘਰ ਦੇ ਵਿੱਚੋਂ ਤੁਸੀਂ ਹਿੱਸੇਦਾਰੀ ਲੈਣੀ ਚਾਹੁੰਦੇ ਹੋ ਜਾਂ ਤੁਹਾਨੂੰ ਜੇ ਕਿਸੇ ਘਰ 'ਚ ਲੱਗਦਾ ਵੀ ਇੱਥੇ ਬਹੁਤੀ ਕਮਾਈ ਆ, ਉਹ ਪਤਾ ਨਹੀਂ ਆਪਣੇ ਹੀ ਕਿਉਂ ਹੁੰਦੇ ਆ। ਹੋਰ ਸਾਰੇ ਵੱਸਦੇ ਪਿੰਡ ਦੇ ਵਿੱਚੋਂ ਸਿਰਫ ਆਪਣੇ ਘਰਾਂ 'ਚ ਹੀ ਜ਼ਿਆਦਾ ਰਿਜਕ ਕਿਉਂ ਜਾਪਦਾ, ਉੱਥੇ ਕਿਉਂ ਜ਼ਿਆਦਾ ਜਲਨ ਹੁੰਦੀ ਹੈ, ਉੱਥੇ ਕਿਉਂ ਜ਼ਿਆਦਾ ਜੈਲਸੀ ਇੰਨੀ ਵੱਧ ਜਾਂਦੀ ਹੈ ਕਿ ਆਪਾਂ ਉਸ ਪਰਿਵਾਰ ਦੀ ਹੀ ਬੁਰਕੀ ਖੋਣ ਬਹਿ ਜਾਂਦੇ ਹਾਂ ਜਿੱਥੇ ਸਾਡੀ ਕਦੇ ਬੁਰਕੀ ਸਾਂਝੀ ਹੁੰਦੀ ਹੈ। ਪਤਾ ਨਹੀਂ ਇਨਸਾਨ ਇੱਦਾਂ ਦਾ ਕਿਉਂ, ਕਿਉਂ ਇਨਸਾਨ ਨੂੰ ਇਹ ਚੀਜ਼ ਭੁੱਲ ਜਾਂਦੀ ਆ ਕਿ ਦੇਣ ਵਾਲਾ ਰੱਬ ਹੈ। ਇਹ ਚੀਜ਼ ਸਿਰਫ ਜ਼ਬਾਨ ਤੱਕ ਹੀ ਸੀਮਤ ਰਹਿ ਜਾਂਦੀ ਹੈ, ਦੇਣ ਵਾਲਾ ਰੱਬ ਆ, ਜੋ ਦਿੱਤਾ ਉਹਨੇ ਦੇਣਾ, ਉਹਦੇ ਕੋਲ ਹੀ ਮੰਗਣਾ, ਜੋ ਉਹ ਕਰਦਾ ਚੰਗਾ ਕਰਦਾ, ਜਿਹੜੇ ਹਾਲਾਤਾਂ 'ਚ ਰੱਖੂਗਾ ਚੰਗਾ ਹੀ ਹੋਊਗਾ। ਇਹ ਗੱਲਾਂ ਸਿਰਫ ਜ਼ਬਾਨ ਤੱਕ ਸੀਮਤ ਰਹਿ ਜਾਂਦੀਆਂ, ਬੋਲਣ ਤੱਕ ਸੀਮਤ ਰਹਿ ਜਾਂਦੀਆਂ। ਪਤਾ ਨਹੀਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਿਉਂ ਨਹੀਂ ਕਰ ਪਾਉਂਦੇ, ਅਤੇ ਜਿਨ੍ਹਾਂ ਨੇ ਕਰ ਲਿਆ ਉਹ ਬਹੁਤ ਸੁਖੀ ਨੇ, ਉਹਨਾਂ ਦੇ ਕਾਰੋਬਾਰ ਬਹੁਤ ਸੋਹਣੇ ਚੱਲਦੇ ਨੇ, ਇੰਨੇ ਸੋਹਣੇ ਕਿ ਉਹਨਾਂ ਨੂੰ ਕਿਸੇ ਆਸਰੇ ਦੀ ਲੋੜ ਹੀ ਨਹੀਂ ਪੈਂਦੀ, ਉਹ ਆਪ ਹੀ ਇੱਕ ਦੂਸਰੇ ਦਾ ਆਸਰਾ ਬਣ ਜਾਂਦੇ ਨੇ। ਪਤਾ ਨਹੀਂ ਕਿਉਂ ਹਰ ਕੋਈ ਸ਼ਾਰਟਕੱਟ ਮਾਰਨ ਦੇ ਚੱਕਰ 'ਚ ਫਿਰਦਾ, ਹਰ ਕਿਸੇ ਨੂੰ ਲੱਗਦਾ ਕਿ ਮਿਹਨਤ ਦੇ ਪੈਂਡੇ ਬੜੇ ਲੰਮੇ ਨੇ ਅਤੇ ਆਪਾਂ ਛੇਤੀ ਛੇਤੀ ਮੰਜ਼ਿਲ 'ਤੇ ਪਹੁੰਚਣਾ। ਪਤਾ ਨਹੀਂ ਆਪਾਂ ਕਿਉਂ ਭੁੱਲ ਜਾਂਦੇ ਹਾਂ, ਇਹ ਕਾਹਲੀ ਅੱਗੇ ਟੋਏ ਹੁੰਦੇ ਆ। ਅਤੇ ਜਦੋਂ ਇੱਕ ਇਨਸਾਨ ਨੂੰ ਇਹ ਪਤਾ ਲੱਗਦਾ ਬਾਕੀ ਸਾਰੇ ਇਨਸਾਨ ਕਾਹਲੀ ਦੇ ਵਿੱਚ ਇੱਕ ਦੂਸਰੇ ਤੋਂ ਅੱਗੇ ਲੰਘਣਾ ਚਾਹੁੰਦੇ ਆ, ਸ਼ਾਰਟਕੱਟ ਮਾਰ ਕੇ ਉਹ ਤਰੱਕੀ ਕਰਨਾ ਚਾਹੁੰਦੇ ਆ, ਅਤੇ ਫਿਰ ਕੁਛ ਇੱਕ ਸਾਡੇ ਵਿੱਚੋਂ ਹੀ ਇਨਸਾਨ ਉਹਨਾਂ ਚੀਜ਼ਾਂ ਨੂੰ ਕੈਸ਼ ਕਰਨ ਤੁਰ ਪੈਂਦੇ, ਫਿਰ ਉਸੇ ਦੇ ਵਿੱਚੋਂ ਟੂਣੇ ਟੱਪੇ ਨਿਕਲਦੇ ਆ, ਉਸੇ ਦੇ ਵਿੱਚੋਂ ਹੋਰ

0: ਉੱਤੇ ਹੋਰ ਹੋਰ ਨਜਾਇਜ਼ ਸ਼ਕਤੀਆਂ 'ਤੇ ਜ਼ਿਆਦਾ ਵਧਣ ਲੱਗ ਪੈਂਦਾ। ਅਤੇ ਇਸ ਸਭ ਕੁਛ ਦੇ ਵਿੱਚ ਜੇ ਕੋਈ ਕਮਾਉਂਦਾ ਤਾਂ ਉਹ ਲੋਕ ਜਿਹੜੇ ਛਾਤਰ ਹੁੰਦੇ ਨੇ, ਉਹ ਲੋਕ ਜਿਹੜੇ ਤੁਹਾਡੀ ਬਿਰਤੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਨੇ, ਉਹ ਲੋਕ ਜਿਹੜੇ ਤੁਹਾਡੇ ਭੋਲੇਪਨ ਦਾ ਫਾਇਦਾ ਉਠਾਉਂਦੇ ਨੇ। ਕਾਰੋਬਾਰ 'ਚ ਤਾਂ ਪਤਾ ਨਹੀਂ ਵਾਧਾ ਹੋਣਾ ਜਾਂ ਨਹੀਂ ਹੋਣਾ, ਪਰ ਜੋ ਤੁਸੀਂ ਕਮਾ ਰਹੇ ਹੁੰਦੇ ਹੋ ਉਹਦੇ ਵਿੱਚੋਂ ਵੀ ਇੱਕ ਵੱਡਾ ਹਿੱਸਾ ਇਹਨਾਂ ਲੋਕਾਂ ਨੂੰ ਜਾਣਾ ਸ਼ੁਰੂ ਹੋ ਜਾਂਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਜ਼ਰੂਰ ਸਾਨੂੰ ਕੁਛ ਨਾ ਕੁਛ ਦੱਸ ਕੇ, ਕੁਛ ਨਾ ਕੁਛ ਸਿਖਾ ਕੇ ਗਈ ਹੋਵੇਗੀ। ਕਹਾਣੀ ਕਹਿੰਦਿਆਂ ਕੋਈ ਗਲਤ ਕਿਹਾ ਗਿਆ ਹੋਵੇ ਤਾਂ ਦੋਵੇਂ ਹੱਥ ਜੋੜ ਕੇ ਮਾਫ਼ੀ। ਇਹ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਸੀ ਸੁਖਵਿੰਦਰ ਕੌਰ ਜੀ ਨੇ। ਤੁਹਾਡੇ ਕੋਲ ਵੀ ਹੋਵੇ ਕੋਈ ਇੱਦਾਂ ਦੀ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਧੰਨਵਾਦ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
2: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ

0: ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ।
1: आज प्यार की होड़ी
2: दिल बोले तो
3: हार्ट हार्ट
4: हवा यार सौदा सौदा
3: ओहो
1: दोनों डील कर
3: टाइट टाइट वेरी टाइट

0: ਔਰ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆਂ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।
1: ਹਾਂਜੀ ਸੁਨੀਲ ਗਰੋਵਰ, ਸੁਨੀਲ ਗਰੋਵਰ, ਹਾਂਜੀ ਹਾਂਜੀ। 16-74 ये नहीं है 71-72, ये है 16-74, ये है 16-74। सुनते रहो, सुनते रहो। हाँ जी

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਮੇਰਾ ਨਾਮ ਹੈ ਰਤਨ ਨੂਰਾ, ਔਰ ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM de utte tuhanu saryan da swagat hai ji. Ajj shaniwar 10 October. ਖਬਰਾਂ ਨੇ ਅੱਜ ਦੀਆਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਔਰ ਕੌਮਾਂਤਰੀ ਖਬਰਾਂ 'ਚ ਸਭ ਤੋਂ ਪਹਿਲਾਂ ਸਾਂਝ ਅਮਰੀਕਾ ਤੋਂ। ਅਮਰੀਕਾ ਦੇ ਨਿਊਯਾਰਕ ਸਿਟੀ ਦੇ ਬ੍ਰੋਂਕਸ ਦੇ ਵਿੱਚ ਵੀਰਵਾਰ ਦੇ ਦਿਨ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮਸ ਐਨਫੋਰਸਮੈਂਟ ਯਾਨੀ ਆਈਸ ਦੇ ਇੱਕ ਅਧਿਕਾਰੀ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਹੈ। ਇਸ ਏਜੰਸੀ ਦਾ ਸੰਚਾਲਨ ਕਰਨ ਵਾਲੀ ਅਮਰੀਕੀ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਅਪਰਾਧੀ ਪ੍ਰਵਾਸੀ ਸੀ ਜਿਸ ਨੂੰ ਗ੍ਰਿਫਤਾਰ ਕਰਨ ਦੇ ਲਈ ਟਾਰਗੇਟਿਡ ਐਨਫੋਰਸਮੈਂਟ ਆਪਰੇਸ਼ਨ ਚਲਾਇਆ ਗਿਆ ਸੀ। ਇਸ ਦਰਮਿਆਨ ਆਈਸ ਦੇ ਇੱਕ ਅਧਿਕਾਰੀ ਨੇ ਆਪਣਾ ਹਥਿਆਰ ਚਲਾਇਆ। ਵਿਭਾਗ ਨੇ ਬਿਆਨ ਦੇ ਵਿੱਚ ਦੱਸਿਆ ਕਿ ਉਹ ਵਿਅਕਤੀ ਫਿਲਹਾਲ ਜਿਉਂਦਾ, ਉਸ ਨੂੰ ਸਥਾਨਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਨਿਊਯਾਰਕ ਸਿਟੀ ਦੇ ਮੇਅਰ ਜ਼ਹਰਾਨ ਮਮਦਾਨੀ ਨੇ ਇਸ ਦੇ ਉੱਤੇ ਬੇਹੱਦ ਨਾਰਾਜ਼ਗੀ ਜਤਾਈ ਹੈ। ਉਹਨਾਂ ਕਿਹਾ ਹੈ ਕਿ ਇਹ ਸਥਿਤੀ ਮਨਜ਼ੂਰ ਨਹੀਂ ਕੀਤੀ ਜਾ ਸਕਦੀ, ਬੇਹੱਦ ਗੰਭੀਰ ਖ਼ਬਰ ਹੈ ਇਹ। ਉਹਨਾਂ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਗੋਲੀ ਚਲਾਉਣ ਤੋਂ ਪਹਿਲਾਂ ਅਧਿਕਾਰੀਆਂ ਨੇ ਉਸ ਵਿਅਕਤੀ ਨੂੰ ਉਸ ਦੀ ਕਾਰ ਦੇ ਵਿੱਚ ਮੌਜੂਦ 5 ਸਾਲ ਦੇ ਬੱਚੇ ਤੱਕ ਨੂੰ ਵੀ ਘੇਰ ਲਿਆ ਸੀ, ਕਈ ਰਾਊਂਡ ਗੋਲੀਆਂ ਚਲਾਈਆਂ। ਸਾਡਾ ਮੰਨਣਾ ਹੈ ਕਿ ਬੱਚੇ ਨੂੰ ਵੀ ਸਰੀਰਕ ਰੂਪ ਦੇ ਵਿੱਚ ਜਿਹੜਾ ਉਹ ਹਾਲਾਂਕਿ ਕੋਈ ਸੱਟ ਨਹੀਂ ਲੱਗੀ ਪਰ ਉਸ ਨੂੰ ਮਾਨਸਿਕ ਰੂਪ ਦੇ ਵਿੱਚ ਇੱਕ ਵੱਡਾ ਝਟਕਾ ਲੱਗਿਆ ਹੋਵੇਗਾ। ਉਧਰ ਮਮਦਾਨੀ ਦੀ ਟਿੱਪਣੀਆਂ ਦੇ ਉੱਤੇ ਪ੍ਰਤੀਕਿਰਿਆ ਦੇਣ ਦੇ ਲਈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਹਾਲੇ ਤੱਕ ਕੋਈ ਵੀ ਟਿੱਪਣੀ ਨਹੀਂ ਦਿੱਤੀ ਹੈ ਬੀਬੀਸੀ ਦੀ ਇਸ ਖਬਰ ਦੇ ਉੱਤੇ। ਵੀਰਵਾਰ ਦੇਰ ਸ਼ਾਮ ਨਿਊਯਾਰਕ ਦੀ ਗਵਰਨਰ ਕੈਥੀ ਹੋਕੁਲ ਨੇ ਕਿਹਾ ਕਿ ਉਹਨਾਂ ਨੂੰ ਇਸ ਗੋਲੀਬਾਰੀ ਦੀ ਘਟਨਾ ਦੇ ਬਾਰੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਉਹਨਾਂ ਨੇ ਉਹਨਾਂ ਨੂੰ ਜਾਣੂ ਕਰਵਾ ਦਿੱਤਾ ਹੈ ਅਤੇ ਨਿਊਯਾਰਕ ਦੇ ਲੋਕਾਂ ਨੂੰ ਇਸ ਦੇ ਵਿੱਚ ਗਹਿਰਾ ਸੋਗ, ਗਹਿਰਾ ਝਟਕਾ ਜਿਹੜਾ ਲੱਗਿਆ ਉਸ ਦੇ ਬਾਰੇ ਵੀ ਰਾਸ਼ਟਰਪਤੀ ਨੂੰ ਜਾਣੂ ਕਰਵਾ ਦਿੱਤਾ। ਉਹਨਾਂ ਕਿਹਾ ਕਿ ਮੈਂ ਅਪੀਲ ਕੀਤੀ ਹੈ ਕਿ ਗੋਲੀਬਾਰੀ ਦੀ ਬੋਡੀ ਕੈਮਰਾ ਫੁਟੇਜ ਜਨਤਾ ਦੇ ਲਈ ਜਾਰੀ ਕੀਤੀ ਜਾਵੇ ਤਾਂ ਕਿ ਅਸੀਂ ਤੱਥਾਂ ਨੂੰ ਸਥਾਪਿਤ ਕਰ ਸਕੀਏ ਅਤੇ ਸੱਚਾਈ ਸਾਹਮਣੇ ਲਿਆ ਸਕੀਏ। ਦੱਸ ਦਈਏ ਕਿ ਆਈਸੋ ਮਹਿਕਮਾ ਜਿਹੜਾ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਕੰਟਰੋਲ ਕਰਨ ਦੇ ਲਈ ਇੱਕ ਏਜੰਸੀ ਦੇ ਤੌਰ ਦੇ ਉੱਤੇ ਕੰਮ ਕਰਦਾ, ਪਿਛਲੇ ਕੁਝ ਅਰਸੇ ਦੇ ਵਿੱਚ ਆਈਸ ਦੀ ਤਰਫ ਤੋਂ ਜਿਹੜੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਉਹਨਾਂ ਦੀ ਖਾਸੀ ਆਲੋਚਨਾ ਵੀ ਦੁਨੀਆਂ ਭਰ ਦੇ ਵਿੱਚ ਹੋ ਰਹੀ ਹੈ। ਉੱਥੇ ਸ਼ਾਂਤੀ ਸਥਾਪਿਤ ਕਰਨ ਦੇ ਲਈ ਡੋਨਲਡ ਟਰੰਪ ਅਕਸਰ ਨੋਬਲ ਪੁਰਸਕਾਰ ਦੀ ਮੰਗ ਕਰਦੇ ਰਹੇ ਨੇ, ਪਿਛਲੇ ਸਾਲ ਵੀ, ਇਸ ਸਾਲ ਵੀ, ਪਰ ਇਹ ਪੁਰਸਕਾਰ ਕਿਸੇ ਹੋਰ ਨੂੰ ਚਲਾ ਗਿਆ। ਨੋਬਲ ਕਮੇਟੀ ਨੇ ਸਾਲ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਨਵਨੇਥਮ ਨਵੀ ਪਿੱਲਈ ਦੇ ਨਾਮ ਦਾ ਐਲਾਨ ਕੀਤਾ ਹੈ। ਨੋਬਲ ਪੁਰਸਕਾਰਾਂ ਦਾ ਅਧਿਕਾਰਕ ਐਲਾਨ ਇਸ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਹੀ ਸ਼ੁਰੂ ਹੋ ਗਿਆ ਸੀ ਔਰ ਇਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਹ ਖ਼ਬਰ ਸਾਂਝੀ ਕੀਤੀ ਗਈ ਹੈ ਕਿ ਪਿੱਲਈ ਨੂੰ ਸ਼ਾਂਤੀ ਅਤੇ ਕੌਮਾਂਤਰੀ ਕਾਨੂੰਨਾਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਦੇ ਵਿੱਚ ਉਹਨਾਂ ਦੇ ਕਦਮਾਂ ਦੇ ਲਈ ਇਹ ਸਨਮਾਨ ਦਿੱਤਾ ਜਾ ਰਿਹਾ। ਸਾਊਥ ਅਫਰੀਕਾ ਦੇ ਵਿੱਚ ਡਰਬਨ ਨਾਮ ਦਾ ਜਿਹੜਾ ਸ਼ਹਿਰ ਹੈ, ਰਾਜਧਾਨੀ ਸ਼ਹਿਰ, ਅਤੇ ਭਾਰਤੀ ਮੂਲ ਦੀ ਜਾਂ ਇੰਝ ਕਹਿ ਲਈਏ ਕਿ ਭਾਰਤੀ ਜਿਹੜੀ ਇਹਨਾਂ ਦੀ ਬੈਕਗਰਾਊਂਡ ਹੈ ਉਹ ਜੋ ਤਮਿਲ ਮੂਲ ਦੇ ਨੇ, ਨਵਨੇਥਮ ਨਾਵੀ ਪਿੱਲਈ ਰੰਗ ਭੇਦ ਦੇ ਦੌਰ ਦੇ ਵਿੱਚ ਭੇਦਭਾਵ ਅਤੇ ਸਮਾਜਿਕ ਗੈਰ ਸਮਾਨਤਾ ਦਾ ਉਹਨਾਂ ਨੇ ਸਾਹਮਣਾ ਵੀ ਕੀਤਾ। ਵਕਾਲਤ ਦੇ ਪੇਸ਼ੇ ਦੇ ਵਿੱਚ ਉਹਨਾਂ ਨੇ ਕਦਮ ਰੱਖਿਆ ਅਤੇ ਕਾਨੂੰਨੀ ਖੇਤਰ ਦੇ ਵਿੱਚ ਆਪਣੀ ਅਲੱਗ ਪਛਾਣ ਬਣਾਈ। ਪਿੱਲਈ ਨੇ ਭੇਦਭਾਵ, ਨਸਲੀ ਟਿੱਪਣੀਆਂ ਅਤੇ ਸਮਾਜ ਤੋਂ ਵਾਂਝੇ ਰੱਖੇ ਜਾਣ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਹੱਕ ਦੇ ਵਿੱਚ ਗੱਲ ਚੁੱਕੀ ਅਤੇ ਇਹਨਾਂ ਚੁਣੌਤੀਆਂ ਦੇ ਖਿਲਾਫ ਅਕਸਰ ਆਵਾਜ਼ ਖੜੀ ਕੀਤੀ ਹੈ। ਉੱਥੇ ਹੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਆਪਣੇ ਦੇਸ਼ ਦੀ ਤਰਫ ਤੋਂ 8 ਤਕਨੀਕ ਕੰਪਨੀਆਂ ਨੂੰ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਯਾਨੀ PRM ਤੋਂ ਬਾਹਰ ਕਰਨ ਦੇ ਫੈਸਲੇ ਦੀ ਹੁਣ ਹਮਾਇਤ ਕੀਤੀ ਹੈ। ਇਸ ਫੈਸਲੇ ਦੇ ਵਿੱਚ ਬੈਂਸ ਨੇ ਜਿਹੜਾ ਬਿਆਨ ਦਿੱਤਾ ਸੀ ਉਸ ਦੇ ਉੱਤੇ ਭਾਰਤ ਨੇ ਵੀ ਜਵਾਬ ਦਿੱਤਾ। ਦੱਸ ਦਈਏ ਕਿ ਜਿਨ੍ਹਾਂ ਕੰਪਨੀਆਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਉਹਨਾਂ ਦੇ ਵਿੱਚ ਮਾਈਕਰੋਸੋਫਟ ਅਤੇ ਅਡੋਬੀ ਅਮਰੀਕੀ ਕੰਪਨੀਆਂ, ਉਸ ਤੋਂ ਇਲਾਵਾ ਭਾਰਤੀ ਕੰਪਨੀਆਂ ਜਿਨ੍ਹਾਂ 'ਚ ਕੋਗਨੀਜੇਟ, ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਵਿਪਰੋ, HCL ਆਦਿ ਸ਼ਾਮਲ ਨੇ। ਇਹਨਾਂ ਕੰਪਨੀਆਂ ਦੇ ਵਿੱਚ H-1B ਵੀਜ਼ਾ ਦੇ ਜ਼ਰੀਏ ਵੱਡੀ ਗਿਣਤੀ ਦੇ ਵਿੱਚ ਭਾਰਤੀ ਅਮਰੀਕਾ ਦੇ ਅੰਦਰ ਕੰਮ ਕਰਦੇ ਨੇ। ਹੁਣ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਲੰਘੀ ਕੱਲ ਸ਼ੁੱਕਰਵਾਰ ਦੀ ਸ਼ਾਮ ਕਿ ਅਸੀਂ ਕੁਝ ਕੰਪਨੀਆਂ ਦੇ ਲਈ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਯਾਨੀ PERM ਦੇ ਪ੍ਰੋਗਰਾਮ ਦੇ ਨਾਲ ਸੰਬੰਧ ਦੇ ਵਿੱਚ ਜਿਹੜੀ ਅਮਰੀਕੀ ਲੇਬਰ ਮਹਿਕਮਾ ਉਹਨਾਂ ਦੇ ਫੈਸਲੇ ਤੋਂ ਅਸੀਂ ਜਾਣੂ ਹਾਂ। ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ PERM ਪ੍ਰੋਗਰਾਮ H-1B ਵੀਜ਼ਾ ਪ੍ਰੋਗਰਾਮ ਤੋਂ ਇੱਕ ਅਲੱਗ ਹੈ। PERL ਆਵੇਦਕਾਂ ਦੇ ਉੱਤੇ ਰੋਕ ਲੱਗਣ ਦੇ ਨਾਲ ਮੌਜੂਦਾ H-1B ਵੀਜ਼ਾ ਦੀ ਵੈਲਿਡਿਟੀ ਅਤੇ ਉਹਨਾਂ ਦੀ ਜਿਹੜੀ ਸਥਿਤੀ ਹੈ ਜਿਹੜੇ ਆਵੇਦਕ ਨੇ ਜਾਂ ਜਿਹੜੇ ਅਮਰੀਕਾ 'ਚ ਕੰਮ ਕਰਦੇ ਹਾਂ ਉਸ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਵਿਦੇਸ਼ ਮੰਤਰਾਲੇ ਨੇ ਬਿਆਨ 'ਚ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਗੈਰ ਲਾਜ਼ਮੀ ਨੇ ਜਿਸ ਦੇ ਵਿੱਚ ਅਮਰੀਕਾ ਦੇ ਅੰਦਰ ਭਾਰਤੀ ਪੇਸ਼ੇਵਰਾਂ ਦੇ ਯੋਗਦਾਨ ਨੂੰ ਅਣਗੌਲਿਆਂ ਕਰਕੇ ਦੇਖਿਆ ਜਾਂਦਾ ਹੈ। ਭਾਰਤੀ ਪੇਸ਼ੇਵਰ ਕਾਫ਼ੀ ਜ਼ਿਆਦਾ ਸਿੱਖਿਅਤ ਅਤੇ ਹੁਨਰਮੰਦ ਨੇ ਅਤੇ ਅਮਰੀਕਾ ਦੀ ਅਰਥ ਵਿਵਸਥਾ ਦੇ ਵਿੱਚ ਉੱਥੋਂ ਦੇ ਇਨੋਵੇਸ਼ਨ ਇਕੋਸਿਸਟਮ ਦੇ ਵਿੱਚ ਬੜਾ ਅਹਿਮ ਯੋਗਦਾਨ ਦਿੰਦੇ ਨੇ। ਬਿਆਨ 'ਚ ਇਹ ਵੀ ਕਿਹਾ ਗਿਆ ਕਿ ਦਰਅਸਲ ਅਮਰੀਕਾ ਦਾ ਇਤਿਹਾਸ ਖੁਦ ਅਪ੍ਰਵਾਸੀਆਂ ਦੀਆਂ ਪੀੜ੍ਹੀਆਂ ਨੇ ਹੀ ਘੜਿਆ ਸੀ ਜਿਨ੍ਹਾਂ ਦੀ ਮਿਹਨਤ, ਜਿਨ੍ਹਾਂ ਦੀ ਐਂਟਰਪ੍ਰਨਰਸ਼ਿਪ, ਜਿਨ੍ਹਾਂ ਦੀ ਇਨੋਵੇਸ਼ਨ ਦੇ ਚੱਲਦਿਆਂ ਦੇਸ਼ ਦੇ ਵਿੱਚ ਤਰੱਕੀ ਹੋਈ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਦਿੱਲੀ ਦੇ ਵਿੱਚ ਅੱਜ ਯਾਨੀ 10 ਅਕਤੂਬਰ ਨੂੰ ਹੋਣ ਵਾਲੇ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਤੋਂ ਪਹਿਲਾਂ 57 ਮੈਟਰੋ ਸਟੇਸ਼ਨ ਬੰਦ ਕਰਨ ਦਾ ਫੈਸਲਾ ਲਿਆ ਗਿਆ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਯਾਨੀ DMRC ਨੇ ਸ਼ੁੱਕਰਵਾਰ ਦੇ ਦਿਨ ਇਸ ਸੰਬੰਧ ਦੇ ਵਿੱਚ ਜਾਣਕਾਰੀ ਜਾਰੀ ਕਰ ਦਿੱਤੀ ਸੀ। DMRC ਦੀ ਜਾਣਕਾਰੀ ਦੇ ਮੁਤਾਬਕ ਸ਼ੁੱਕਰਵਾਰ ਰਾਤ 9 ਵਜੇ ਤੋਂ ਹੀ ਇਹਨਾਂ ਸਟੇਸ਼ਨਸ ਨੂੰ ਬੰਦ ਕਰ ਦਿੱਤਾ ਗਿਆ। ਇਹ ਸਟੇਸ਼ਨ ਹੁਣ ਅਗਲੇ ਹੁਕਮ ਤੱਕ ਬੰਦ ਰਹਿਣਗੇ। ਸੁਰੱਖਿਆ ਕਾਰਨਾਂ ਦੇ ਚੱਲਦਿਆਂ ਇਹਨਾਂ ਮੈਟਰੋ ਸਟੇਸ਼ਨ ਦੇ ਉੱਤੇ ਐਂਟਰੀ ਐਗਜ਼ਿਟ ਦੇ ਰਾਹ ਵੀ ਬੰਦ ਰਹਿਣਗੇ ਔਰ ਅਗਲੇ ਹੁਕਮ ਤੱਕ ਇਹ ਰੋਕ ਜਾਰੀ ਰਹੇਗੀ। ਹਾਲਾਂਕਿ ਨਵੀਂ ਦਿੱਲੀ ਮੈਟਰੋ ਸਟੇਸ਼ਨ ਨੂੰ ਛੱਡ ਕੇ ਸਾਰੇ ਸੰਬੰਧਿਤ ਮੈਟਰੋ ਸਟੇਸ਼ਨਸ 'ਤੇ ਮੈਟਰੋ ਬਦਲਣ ਦੀ ਸੁਵਿਧਾ ਜਿਹੜੀ ਹੈ ਉਹ ਉਪਲਬਧ ਰਹੇਗੀ, ਪਰ ਇਹਨਾਂ ਦੇ ਵਿੱਚ ਕੁਝ ਵੱਡੇ ਮੈਟਰੋ ਸਟੇਸ਼ਨ ਨੇ ਜਿਨ੍ਹਾਂ ਨੂੰ ਬੰਦ ਕੀਤਾ ਗਿਆ, ਜਿਵੇਂ ਸ਼ਾਹਦਰਾ, ਰੋਹਿਣੀ, ਨੇਤਾ ਜੀ ਸੁਭਾਸ਼ ਪੈਲੇਸ, ਸਲੀਮਪੁਰ, ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਨਗਰ, ਆਜ਼ਾਦਪੁਰ, ਹੈਦਰਪੁਰ, ਕਸ਼ਮੀਰੀ ਗੇਟ, ਵਿਧਾਨ ਸਭਾ, ਸੈਂਟਰਲ ਸੈਕਟਰੀਏਟ, ਰਾਜੀਵ ਚੌਂਕ, ਦਿੱਲੀ ਹਾਟ, ਹੌਸ ਖਾਸ, ਜੋਰਬਾਗ ਅਤੇ ਇਸ ਤੋਂ ਇਲਾਵਾ ਆਸ਼ਰਮ, ਮੌਜਪੁਰ, ਬਦਰਪੁਰ ਵਰਗੇ, ਦਿੱਲੀ ਗੇਟ ਵਰਗੇ, ਜਿਹੜੇ ਅਖਾਨ ਮਾਰਕੀਟ ਵਰਗੇ ਮੈਟਰੋ ਸਟੇਸ਼ਨ ਨੇ ਉਹ ਵੀ ਬੰਦ ਰੱਖੇ ਜਾਣਗੇ। ਉਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ ਅਤੇ ਆਸਟ੍ਰੇਲੀਆ ਦੇ ਵਿੱਚ ਜਾਪਾਨ ਦੇ ਦੌਰੇ ਤੋਂ ਵਾਪਸ ਪਰਤਦਿਆਂ ਹੀ ਜਿਮ ਚਾਮਸ ਐਕਸ਼ਨ ਦੇ ਵਿੱਚ ਨਜ਼ਰ ਆਏ। ਪਿਛਲੇ ਕਈ ਦਿਨਾਂ ਤੋਂ ਜਿਹੜਾ ਹੇਰ ਫੇਰ ਚੱਲ ਰਿਹਾ ਸੀ ATO ਦੀ ਤਰਫ ਤੋਂ ਕ੍ਰੈਡਿਟ ਕਾਰਡ ਪੇਮੈਂਟ ਦੇ ਉੱਤੇ ਟੈਕਸ ਭੁਗਤਾਨ ਦੇ ਉੱਤੇ ਜਿਹੜਾ ਰੋਕ ਲਗਾ ਦਿੱਤੀ ਸੀ ਕ੍ਰੈਡਿਟ ਕਾਰਡ ਦੇ ਜ਼ਰੀਏ, ਉਸ ਫੈਸਲੇ ਨੂੰ ਫਿਲਹਾਲ 6 ਮਹੀਨਿਆਂ ਦੇ ਲਈ ਫੈਡਰਲ ਸਰਕਾਰ ਦੀ ਤਰਫ ਤੋਂ ਟਾਲ ਦਿੱਤਾ। ਲਗਭਗ 6 ਮਹੀਨੇ ਕਹਿ ਸਕਦੇ ਹੋ ਤੁਸੀਂ ਅਗਲੇ ਸਾਲ ਦੇ ਜੂਨ ਮਹੀਨੇ ਤੱਕ ਯਾਨੀ ਜਦੋਂ ਤੱਕ ਇਹ ਫਾਈਨੈਂਸ਼ੀਅਲ ਈਅਰ ਚੱਲ ਰਿਹਾ। ਟ੍ਰੈਜਰ ਜਿਮ ਚਾਮਸ ਨੇ ਕਿਹਾ ਕਿ ਇਸ ਦੇ ਬਾਰੇ ਸ਼ੁੱਕਰਵਾਰ ਦੇ ਦਿਨ ਐਲਾਨ ਕਰਦੇ ਹੋਇਆ ਕਿ ਫਿਲਹਾਲ ਜਿਹੜੇ ਛੋਟੇ ਵਪਾਰਕ ਅਦਾਰੇ ਸੀ ਉਹਨਾਂ ਦੀ ਤਰਫ ਤੋਂ ਇਸ ਦੇ ਉੱਤੇ ਇਤਰਾਜ਼ ਜਤਾਏ ਜਾ ਰਹੇ ਸੀ। ਟੈਕਸ ਡਿਪਾਰਟਮੈਂਟ ਫਿਲਹਾਲ ਕ੍ਰੈਡਿਟ ਕਾਰਡ ਦੇ ਜ਼ਰੀਏ ਪੇਮੈਂਟਸ ਜਿਹੜੀਆਂ ਲੈਣੀਆਂ ਜਾਰੀ ਰੱਖੇਗਾ ਔਰ ਇਸ ਦਰਮਿਆਨ ATO ਦੀ ਤਰਫ ਤੋਂ ਇਹ ਫੈਸਲਾ ਜਿਹੜਾ ਲਿਆ ਗਿਆ ਰਿਜ਼ਰਵ ਬੈਂਕ ਦੇ ਉਸ ਮੂਵ ਤੋਂ ਬਾਅਦ ਲਿਆ ਗਿਆ ਸੀ ਜਦੋਂ ਰਿਜ਼ਰਵ ਬੈਂਕ ਨੇ ਇਹ ਗੱਲ ਕਹੀ ਸੀ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਕਾਰਡ ਸਰਚਾਰਜ ਨੇ ਕ੍ਰੈਡਿਟ ਕਾਰਡ FPOS ਸਰਚਾਰਜ ਉਹ ਨਹੀਂ ਲਏ ਜਾਣਗੇ। ਬਹਰਹਾਲ ਤਾਜ਼ਾ ਮਾਮਲੇ ਦੇ ਵਿੱਚ ਟੈਕਸ ਕਮਿਸ਼ਨਰ ਰੌਬ ਹੈਫਰਮੈਨ ਨੇ ਇਸ ਗੱਲ ਦਾ ਅਨਾਊਂਸ ਕਰ ਦਿੱਤਾ ਹੈ ਕਿ ਕ੍ਰੈਡਿਟ ਕਾਰਡ ਪੇਮੈਂਟ ਫਿਲਹਾਲ ਜਾਰੀ ਰਹਿਣਗੀਆਂ ਅਤੇ 1 ਦਸੰਬਰ ਤੱਕ ਰਹਿਣਗੀਆਂ ਪਰ ਉਸਨੂੰ ਅੱਗੇ ਵਧਾ ਦਿੱਤਾ ਜਾਏਗਾ। ਉੱਥੇ ਪੌਲਿਨ ਹੈਨਸਨ ਕਹਿੰਦੇ ਨੇ ਕਿ ਉਹ ਇੰਨੇ ਵੀ ਮਾੜੇ ਨਹੀਂ ਨੇ ਜਿੰਨਾ ਤੁਸੀਂ ਲੋਕ ਸਮਝਦੇ ਹੋ। ਅਸਲ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਨੇਤਾ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਆਸਟ੍ਰੇਲੀਆ ਇਜ਼ਰਾਈਲ ਚੈਂਬਰ ਦੇ ਦਰਮਿਆਨ ਖੜ੍ਹੇ ਹੋ ਕੇ ਯਹੂਦੀ, ਇਜ਼ਰਾਈਲੀ ਅਤੇ ਆਸਟ੍ਰੇਲੀਆ ਦੇ ਕੁਝ ਕਾਰੋਬਾਰੀਆਂ ਦੇ ਦਰਮਿਆਨ ਗੱਲਬਾਤ ਕਰਦਿਆਂ ਹੋਇਆਂ ਇਹ ਗੱਲ ਕਹੀ ਕਿ ਜਿਹੜੇ ਮੁਸਲਿਮ ਪ੍ਰੀਚਰ ਨੇ ਯਾਨੀ ਇਸਲਾਮ ਦਾ ਪ੍ਰਚਾਰ ਕਰਦੇ ਨੇ ਔਰ ਉਹ ਅੱਤਵਾਦੀਆਂ ਨੂੰ ਰਿਕਰੂਟ ਕਰਦੇ ਨੇ ਉਹਨਾਂ ਤੋਂ ਉਹਨਾਂ ਨੂੰ ਨਫ਼ਰਤ ਹੈ, ਹਰ ਇੱਕ ਮੁਸਲਮਾਨ ਤੋਂ ਨਹੀਂ ਹੈ। ਪੌਲਿਨ ਹੈਨਸਨ ਨੇ ਇਹ ਵੀ ਗੱਲ ਕਹੀ ਕਿ ਜਦੋਂ ਬੰਡਾਈ ਦੇ ਵਿੱਚ ਨਾਵੇਦ ਤੇ ਸਾਜੀਦ ਅਕਰਮ ਉਹ ਗੋਲੀਆਂ ਚਲਾਉਂਦੇ ਨੇ ਤਾਂ ਅਹਿਮਦ ਅਲ ਅਹਿਮਦ ਨਾਮ ਦਾ ਮੁਸਲਮਾਨ ਸ਼ਖਸ ਹੀ ਉਹਨਾਂ ਨੂੰ ਆ ਕੇ ਰੋਕਦਾ। ਉਹਨਾਂ ਕਿਹਾ ਕਿ ਮੈਂ ਉਦੋਂ ਵੀ ਕਿਹਾ ਸੀ, ਮੈਂ ਫਿਰ ਤੋਂ ਕਹਿ ਦਿੰਦੀ ਹਾਂ ਕਿ ਇਹ ਸ਼ਖਸ ਹੀਰੋ ਸੀ ਆਸਟ੍ਰੇਲੀਆ ਦਾ। ਔਰ ਇਸ ਦਰਮਿਆਨ ਉਹ ਸਾਰੇ ਮੁਸਲਮਾਨ ਜਿਹੜੇ ਅਦਾਰੇ ਨੇ ਜਾਂ ਇਸਲਾਮ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਜਿਹੜੇ ਇਸ ਕਿਸਮ ਦਾ ਪ੍ਰਚਾਰ ਕਰਦੇ ਨੇ ਉਹਨਾਂ ਤੋਂ ਮੈਨੂੰ ਨਫ਼ਰਤ ਹੈ। ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਕੋਈ ਹੱਕ ਨਹੀਂ ਹੋਣੇ ਚਾਹੀਦੇ। ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਯਹੂਦੀ ਭਾਈਚਾਰੇ ਦੇ ਨਾਲ ਜੁੜੇ ਲੋਕ ਇਜ਼ਰਾਈਲੀ ਸੰਸਥਾਵਾਂ ਦੇ ਨੁਮਾਇੰਦੇ ਜਿਹੜੇ ਸੀ ਇੱਥੇ ਮੌਜੂਦ ਸੀ। ਉੱਥੇ ਤਸਮੇਨੀਆ ਤੋਂ ਅਗਲੀ ਖਬਰ, ਜਿੱਥੇ ਸਰਕਾਰ ਦੇ ਖਿਲਾਫ ਸਰਕਾਰੀ ਕਰਮਚਾਰੀ ਹੀ ਖੜ੍ਹੇ ਹੋ ਗਏ। ਪਬਲਿਕ ਸੈਕਟਰ ਦੇ ਕੁਝ ਵਰਕਰਸ ਦੀ ਤਰਫ ਤੋਂ ਰਾਜਧਾਨੀ ਹੋਬਾਰਟ ਦੀ ਐਗਜ਼ੈਕਟਿਵ ਬਿਲਡਿੰਗ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਹਨਾਂ ਕਰਮਚਾਰੀਆਂ ਦੀ ਤਰਫ ਤੋਂ ਕਿ ਉਹਨਾਂ ਦਾ ਪ੍ਰੀਮੀਅਰ ਜੈਰੇਮੀ ਰੌਕਲਿਫ ਦੇ ਵਿੱਚ ਕੋਈ ਵੀ ਯਕੀਨ ਨਹੀਂ ਹੈ। ਅਸਲ 'ਚ ਬਿਲਡਿੰਗ ਤਸਮੇਨੀਆ ਅਤੇ ਡਿਪਾਰਟਮੈਂਟ ਆਫ ਪ੍ਰੀਮੀਅਰ ਐਂਡ ਕੈਬਨਿਟ ਦੇ ਨਾਲ ਜੁੜੇ ਹੋਏ ਮਹਿਕਮਿਆਂ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਦੀ ਤਰਫ ਤੋਂ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਸੀ। ਪ੍ਰਦਰਸ਼ਨ ਦੇ ਦਰਮਿਆਨ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਹੜਤਾਲਾਂ ਇੰਡਸਟਰੀ ਇਲੈਕਸ਼ਨ ਉਲੀਕਣ ਦੀ ਵੀ ਗੱਲ ਕਹੀ ਜਾ ਰਹੀ ਹੈ। ਦੱਸ ਦਈਏ ਕਿ ਇਹਨਾਂ ਕਰਮਚਾਰੀਆਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਸਰਕਾਰ ਇਸ ਵਕਤ ਕਰਮਚਾਰੀਆਂ ਦੀਆਂ ਗੱਲਾਂ ਨੂੰ ਉਹਨਾਂ ਦੇ ਵਰਕਪਲੇਸ ਨਿਯਮਾਂ ਨੂੰ ਅਣਗੌਲਿਆ ਕਰ ਰਹੀ ਹੈ। ਬਾਰ ਬਾਰ ਕਹੇ ਜਾਣ ਦੇ ਬਾਵਜੂਦ ਵੀ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ। ਦੱਸ ਦਈਏ ਕਿ ਬਿਲਡਿੰਗ ਤਸਮੇਨੀਆ ਨਾਮ ਦੀ ਜਿਹੜੀ ਏਜੰਸੀ ਹੈ ਜਾਂ ਅਦਾਰਾ ਹੈ ਉਸ ਦੇ ਨਾਲ ਜੁੜੇ ਹੋਏ 250 ਕਰਮਚਾਰੀਆਂ ਨੂੰ ਮਾਰਚ ਮਹੀਨੇ ਦੇ ਵਿੱਚ ਪ੍ਰੀਮੀਅਮ ਨੇ ਨੌਕਰੀ ਤੋਂ ਕੱਢ ਵੀ ਦਿੱਤਾ ਸੀ। ਇਹ ਅਦਾਰਾ ਅਸਲ ਦੇ ਵਿੱਚ ਤਸਮੇਨੀਆ ਦੇ ਅੰਦਰ ਅਲੱਗ ਅਲੱਗ ਇਨਫਰਾਸਟ੍ਰਕਚਰ ਦੇ ਨਾਲ ਜੁੜੇ ਕੰਮਾਂ ਦੇ ਲਈ ਜ਼ਿੰਮੇਦਾਰ ਅਦਾਰਾ ਹੈ। ਉੱਥੇ ਜਦੋਂ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਹੈ ਤਾਂ ਹੁਣ ਇੱਕ ਚੰਗੀ ਖਬਰ ਸਿਡਨੀ ਵਸਨੀਕਾਂ ਦੇ ਲਈ, ਜਿਹੜੇ ਪਹਿਲਾਂ ਇਸ ਗੱਲ ਤੋਂ ਪਰੇਸ਼ਾਨ ਹੋ ਰਹੇ ਸੀ ਕਿ ਸਿਡਨੀ ਟਾਊਨ ਹਾਲ ਸਕੁਅਰ ਦੀ ਇਮਾਰਤਾਂ ਨੂੰ ਢਾਹ ਕੇ ਇੱਕ ਪੱਧਰਾ ਮੈਦਾਨ ਬਣਾ ਦਿੱਤਾ ਜਾਏਗਾ। ਹੁਣ $150 million ਦਾ ਉਹ ਜਿਹੜਾ ਸਿਡਨੀ ਦੀ CBD ਦੀ ਜਿਹੜੀ ਕੌਂਸਲ ਦੀ ਮੇਅਰ ਨੇ ਕਲੋਵਰ ਮੁਰੇ ਉਹਨਾਂ ਦੇ ਕੋਲੋਂ ਇਹ ਸੁਫਨਾ ਖੋਲਿਆ ਗਿਆ। ਟੈਲੀਗ੍ਰਾਫ ਦੀ ਤਰਫ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਪਲੈਨਿੰਗ ਮਿਨਿਸਟਰ ਪੌਲ ਸਕਲੀ ਫਿਲਹਾਲ ਕਲੋਵਰ ਮੁਰੇ ਦੇ ਇਸ ਪ੍ਰੋਜੈਕਟ ਨੂੰ ਸੂਬਾਈ ਸਰਕਾਰ ਦੇ ਧਿਆਨ ਹੇਠ ਲੈ ਕੇ ਆਏ ਨੇ। ਇਸ ਨੂੰ ਸਟੇਟ ਸਿਗਨੀਫਿਕੈਂਟ ਡਿਵੈਲਪਮੈਂਟ ਕਹਿ ਕੇ ਸੂਬਾਈ ਸਰਕਾਰ ਦੇ ਕੰਟਰੋਲ ਦੇ ਵਿੱਚ ਲਿਆਂਦਾ ਗਿਆ। ਫਿਲਹਾਲ ਸਟੇਟ ਗੌਰਮੈਂਟ ਇਸ ਜਿਹੜਾ ਇਹ ਪ੍ਰੋਜੈਕਟ ਹੈ ਇਸ ਨੂੰ ਅੱਗੇ ਵਧਾਏਗੀ ਕਿ ਨਹੀਂ ਇਹ ਨਹੀਂ ਕਿਹਾ ਜਾ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਸਥਾਨਕ ਲੋਕਾਂ ਦੀ ਤਰਫ ਤੋਂ ਜਤਾਏ ਜਾ ਰਹੇ ਵਿਰੋਧ ਤੋਂ ਬਾਅਦ ਇਸ ਫੈਸਲੇ ਨੂੰ ਜਿਹੜਾ ਫਿਲਹਾਲ ਰੋਕ ਦਿੱਤਾ ਗਿਆ ਹੈ। ਉੱਥੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1600 ਚੌਂਕ।
4: दिवाली रोशनी का त्योहार तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियाँ बने और भी रोशन शान के साथ।
2: ਹਾਂਜੀ 1674 AM।

0: ಕೆಲಸ ನೀ ಮಾಡ.
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ. ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ. ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼. ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ.
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ.
4: Hi, this is Ayushman Khurana and you're listening to Radio Hanji.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 499। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ।
1: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: Hi man, I'm Saiko Mirbai from Manipur, Commonwealth champion, gold medalist. Sunte rahiye radio, haan ji.
4: Bale bale bale.
3: Bale bale bale.

Home Run Radio Magic. Ahí

ਤੁਹਾਡਾ ਆਪਣਾ ਗੈਰੀ ਸੰਧੂ, ਸੋ ਡਰਾਈਵਰ ਦਾ ਮੁੰਡਾ, ਪਿੰਡ ਰੋੜਕਾ ਗਲਾ। ਉਸ ਸਮੇਂ ਦੀ ਗੱਲ ਕਰਨ ਲੱਗਾ ਜਦੋਂ ਮੈਂ ਕੈਨੇਡਾ ਵਿੱਚ ਪਹਿਲੀ ਵਾਰ ਗਿਆ। ਮੇਰਾ ਫਰੈਂਡ ਮੈਨੂੰ ਕੈਕਟਸ ਕਲੱਬ ਲੈ ਗਿਆ। ਉੱਥੇ ਮੇਰੇ ਵਰਗਾ ਦੇਸੀ ਬਲੈਦਰ ਬੀਬੀ ਤੋਂ ਸਨੈਪਚੈਟ ਆਈ ਡੀ ਮੰਗਦਾ ਸੀ ਤੇ ਮੈਂ ਗਾਣਾ ਲੈ